0: ਦੀ ਬੰਦਰਗਾਹ ਹੈਗੀ ਆ, ਉੱਥੇ ਨਸ਼ਾ ਆਉਂਦਾ ਹੈ ਤੇ ਨਸ਼ਾ ਫਿਰ ਉਹ ਅੱਗੇ ਸਪਲਾਈ ਹੁੰਦਾ ਜਿਹੜਾ ਕਿ ਪੰਜਾਬ ਤੱਕ ਪਹੁੰਚਦਾ ਹੈ। ਤੇ ਇਹ ਇਹ ਨਸ਼ਾ ਨਸ਼ੇ ਵਿੱਚ ਪੰਜਾਬ ਨੂੰ ਧੱਕਣ ਵਾਲੇ ਲੋਕ ਨੇ ਜਿਹੜੇ ਕਿ ਨਸ਼ੇ ਦੇ ਵਿਰੁੱਧ ਯਾਤਰਾ ਕਰ ਰਹੇ ਨੇ। ਦੂਜੇ ਪਾਸੇ ਕੱਲ ਭਾਜਪਾ ਨੇ ਕੱਲ ਡੀਜੀ ਪੰਜਾਬ ਨੂੰ ਮਿਲ ਕੇ ਵਫਦ ਨੇ ਮਿਲ ਕੇ ਇਹ ਬੇਨਤੀ ਵੀ ਕੀਤੀ ਹੈ ਜੀ ਅਸੀਂ ਯਾਤਰਾ ਕੱਢ ਰਹੇ ਹਾਂ, ਸਾਡੀ ਯਾਤਰਾ ਵਿੱਚ ਕੇਂਦਰੀ ਲੀਡਰ ਵੀ ਆਉਣਗੇ, ਕੇਂਦਰੀ ਮੰਤਰੀ ਵੀ ਆ ਸਕਦੇ ਆ, ਵੀ ਸਾਡੀ ਤੁਸੀਂ ਸੰਭਾਲ ਕਰਨਾ, ਸਾਡੀ ਤੁਸੀਂ ਉੱਥੇ ਪੂਰੀ ਤਰ੍ਹਾਂ ਸੁਰੱਖਿਆ ਕਰਨਾ, ਇਹ ਵੀ ਗੱਲ ਆਖੀ ਹੈ। ਤੇ ਮਾਨ ਸਾਹਿਬ ਨੇ ਨਾਲ ਇਹ ਵੀ ਆਖੀ ਹੈ ਕਿ ਕਾਂਗਰਸ ਨੇ ਗੈਂਗਸਟਰ ਪਾਲੇ ਆ, ਤੇ ਦੂਜੇ ਪਾਸੇ ਬਾਰਡਰਾਂ ਤੋਂ ਹਥਿਆਰ ਤੇ ਨਸ਼ਾ ਪੰਜਾਬ ਵਿੱਚ ਕਿਵੇਂ ਆਇਆ ਇਹ ਸਾਰਾ ਕੁਝ ਉਹਨੇ ਕੱਲ ਕਾਫੀ ਵੱਡੇ ਪੱਧਰ ਤੇ ਖੋਲਿਆ। ਅਸਲ ਚ ਮੇਨ ਏਜੰਡਾ ਉਹਨਾਂ ਦਾ ਸੀਗਾ ਕਾਂਗਰਸ ਤੇ ਭਾਜਪਾ, ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਤਾਂ ਅਖਰ ਬੋਲੇ ਆ ਉਹ ਵੀ ਆਪਣਾ ਇੱਥੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਤਰੀਕੇ ਨਾਲ ਨਸ਼ਾ ਲਿਆਂਦਾ ਇੱਥੇ ਬੋਲਿਆ, ਪਰ ਭਾਜਪਾ ਦੇ ਉੱਪਰ ਕਾਫੀ ਬੜਾ ਕੱਲ ਸੀਐਮ ਭਗਵੰਤ ਮਾਨ ਦਾ ਦੋਸ਼ ਸੀਗਾ ਚਾਵਲਾ ਸਾਹਿਬ।
1: ਬਹੁਤ ਸ਼ੁਕਰੀਆ ਅਕੀਦਾ ਸਾਹਿਬ, ਥੈਂਕ ਯੂ, ਕੱਲ ਮਿਲਦੇ ਹਾਂ ਜੀ,
0: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਦੋਸਤੋ, ਹਰ ਵਪਾਰੀ ਚਾਹੇਗਾ ਕਿ ਉਸਦਾ ਵਪਾਰ ਜਿਹੜਾ ਹੈ ਨਾ ਓਨਟੇਰੀਓ ਦੇ ਵੱਖ ਵੱਖ ਹਿੱਸਿਆਂ ਦੇ ਵਿਚ ਜਿੱਥੇ ਦੂਰ ਤੱਕ ਕ੍ਰਿਸਟਲ ਕਲੀਅਰ ਪ੍ਰੋਗਰਾਮ ਸੁਣੇ ਜਾਣ, ਜਦੋਂ ਤੁਸੀਂ ਐਡਵਰਟਾਈਜਮੈਂਟ ਦਵੋ ਉਹਦੇ ਵਿਚ ਉਹਨਾਂ ਨੂੰ ਲਾਹਾ ਮਿਲੇ। ਸੋ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਾਨੂੰ ਈਸਟ ਵੈਸਟ ਨੌਰਥ ਸਾਊਥ ਬਹੁਤ ਵੱਡੀ ਤਾਦਾਦ ਦੇ ਵਿਚ ਤੁਹਾਡੇ ਵੱਲੋਂ ਫੋਨ ਕਾਲਸ ਆਏ ਨੇ, ਜਿੱਥੇ ਕਿਤੇ ਇਹ 70 ਸਾਲ ਹੋ ਗਏ ਨੇ। ਮੈਂ ਖੁਦ 30 ਸਾਲ ਤੋਂ ਇਸ ਚੈਨਲ ਤੇ ਕਰਦਾ, ਸ਼ਾਮ ਨੂੰ ਤੁਹਾਡੀਆਂ ਕੰਪਲੇਂਟਸ ਆਉਂਦੀਆਂ ਸਨ, ਅਸੀਂ ਸਟੇਸ਼ਨ ਦੇ ਮਾਲਕਾਂ ਨੂੰ ਕਹਿ ਦਿੰਦੇ ਸਾਂ, ਉਹ ਕਹਿੰਦੇ ਸੀ ਅੱਜ ਕਰਦੇ ਆ ਕੱਲ ਕਰਦੇ ਆ, ਹੌਲੀ ਹੌਲੀ 30 ਸਾਲ ਲੰਘ ਗਏ। ਤੁਸੀਂ ਸੋਚੋ ਕਿ ਵਾਹਿਦ ਇੱਕ ਪ੍ਰੋਗਰਾਮ ਹੁੰਦਾ ਸੀ ਰਾਤ ਨੂੰ 9 ਵਜੇ ਤੋਂ ਲੈ ਕੇ 11 ਵਜੇ ਤੱਕ, ਅੱਜ 8:30 ਵਜੇ ਨੇ, ਸ਼ਾਮ ਨੂੰ 9 ਤੋਂ 11 ਇੱਕੋ ਹੀ ਪ੍ਰੋਗਰਾਮ ਹੁੰਦਾ ਸੀ ਜਿਹਦੇ ਵਿਚ ਵੋਇਸ ਆਫ ਸਿਟੀ 13:20 AM ਤੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦਾ ਅਸੀਂ ਬਾਅਦ ਚ ਨਾਂ ਰੱਖਿਆ, ਰੰਗਲਾ ਪੰਜਾਬ ਨੇ ਕਰੋੜਾਂ ਕਰੋੜਾਂ ਡਾਲਰ ਇਕੱਠੇ ਕਰਕੇ ਧਾਰਮਿਕ ਸਥਾਨਾਂ, ਚਾਹੇ ਉਹ ਮੰਦਰ ਨੇ, ਗੁਰਦੁਆਰੇ ਨੇ, ਚਾਹੇ ਉਹ ਖੇਡ ਕਲੱਬਾਂ ਨੇ, ਚਾਹੇ ਉਹ ਕਿਤੇ ਸੁਨਾਮੀ ਆਈ ਹੈ, ਚਾਹੇ ਇੰਡੀਆ ਦੇ ਵਿਚ ਵੱਖ ਵੱਖ ਥਾਵਾਂ ਦੇ ਉੱਤੇ ਵੱਖ ਵੱਖ ਇਲਾਕਿਆਂ ਦੇ ਵਿਚ ਮਦਦ ਭੇਜੀ ਹੈ, ਬਹੁਤ ਵੱਡੀ ਤਾਦਾਦ ਦੇ ਵਿਚ ਮਤਲਬ ਪੂਰੇ ਮਾਣ ਦੇ ਨਾਲ ਅਸੀਂ ਜਦੋਂ ਰੇਡੀਓ ਥਾਨ ਕਰਦੇ ਸਾਂ ਤੇ ਕਈ ਵੀਰ ਸਾਨੂੰ ਇਹ ਵੀ ਨਹੀਂ ਪੁੱਛਦੇ ਹੁੰਦੇ ਸੀ ਵੀ ਕਦ ਲਈ ਹੋ ਰਿਹਾ, ਲਿਖ ਲਓ 100, ਲਿਖ ਲਓ 200, ਲਿਖ ਲਓ 500, ਹੋ ਗਏ ਆ ਪੂਰੇ, ਜੇ ਨਹੀਂ ਹੋਏ ਪੂਰੇ ਤੇ ਬਾਕੀ ਸਾਡੇ ਲਿਖ ਲਓ, ਇੰਨਾ ਮਾਣ ਤੁਸੀਂ ਇਸ ਚੈਨਲ ਨੂੰ ਖਾਸ ਤੌਰ ਤੇ ਰੰਗਲਾ ਪੰਜਾਬ ਨੂੰ ਦਿੱਤਾ। ਹੁਣ ਇਸ ਨੂੰ ਅਸੀਂ ਪੂਰੀ ਕਹਿ ਲਓ ਕਿ ਜੋ ਸਾਡੇ ਕੋਲ ਸੀ ਉਹ ਛੱਲੀ ਪੂੰਜੀ ਲਾ ਕੇ ਇਸ ਨੂੰ ਕਮਿਊਨਿਟੀ ਲਈ ਖੜਾ ਕਰ ਦਿੱਤਾ ਇੱਕ ਵਾਰ, ਹੁਣ ਭਾਈਚਾਰੇ ਦੇ ਅੱਗੇ ਰੱਖ ਦਿੱਤਾ ਜੀ। ਇਹਦੀ ਜਿਹੜੀ ਇਸ ਵਕਤ ਜਿਹੜੀ ਰੇਡੀਓ ਦੀ ਜਿਹੜੀ ਮਾਰ ਹੈ ਜਾਂ ਰੇਂਜ ਹੈ, ਉਹ ਅਸੀਂ ਨਹੀਂ ਕਹਿੰਦੇ ਕਿ ਪਹਿਲਾਂ ਨਾਲੋਂ ਜ਼ਿਆਦਾ ਹੋ ਗਈ ਹੋਵੇਗੀ ਜਾਂ ਪਹਿਲਾਂ ਨਾਲੋਂ ਘੱਟ ਹੈ, ਘੱਟ ਤਾਂ ਨਹੀਂ, ਪਰ ਰਾਤ ਦੀ ਥੋੜੀ ਜਿਹੜੀ ਸਾਨੂੰ ਸਮੱਸਿਆ ਉਹਦੀ ਪਾਰਟਸ ਆਰਡਰ ਕੀਤੇ ਹੋਏ ਨੇ ਉਹ ਆ ਜਾਣਗੇ, ਤੇ ਕੁਝ ਦਿਨਾਂ ਬਾਅਦ ਇਹ ਰਾਤ ਨੂੰ ਵੀ ਬਿਲਕੁਲ ਕ੍ਰਿਸਟਲ ਕਲੀਅਰ ਤੁਹਾਨੂੰ ਜਿਹੜੇ ਏਰੀਏ ਦੇ ਵਿਚ ਜਿੱਥੋਂ ਤੱਕ ਸਾਡੀ ਰੇਂਜ ਸਾਨੂੰ ਅਪਰੂਵਲ ਹੈ ਉਸ ਤੱਕ ਸੁਣੇਗਾ, ਉਹ ਬੈਟਰ ਸੁਣੇਗਾ। ਔਰ ਵੱਖ ਵੱਖ ਏਰੀਏ ਦੇ ਵਿਚ ਸੁਣੇ ਜਾਣ ਵਾਲੇ ਇਸ ਪ੍ਰੋਗਰਾਮ ਦੇ ਵਿਚ ਕਿਸੇ ਨੇ ਵੀ ਆਪਣੀ ਕਿਸੇ ਭਾਸ਼ਾ ਦੇ ਵਿਚ ਰੇਡੀਓ ਪ੍ਰੋਗਰਾਮ ਕਰਨਾ, ਮੋਸਟ ਵੈਲਕਮ ਹੈ। ਸਟੇਟ ਆਫ ਦੀ ਆਰਟ ਤੁਹਾਨੂੰ ਸਟੂਡੀਓ ਮਿਲੇਗਾ ਖੁੱਲੀ ਡੁੱਲੀ ਪਾਰਕਿੰਗ ਦੇ ਨਾਲ, ਔਰ ਯੂਟਿਊਬ, ਫੇਸਬੁੱਕ ਅਤੇ ਨਾਲ ਦੀ ਨਾਲ ਸਵੇਰੇ ਅਰਸ਼ ਦੱਸ ਰਹੇ ਸਨ ਕਿ CJMR 13:20 ਦਾ ਵੱਖ ਵੱਖ ਜਿਹੜੇ ਹੋਸਟ ਨੇ ਉਨ੍ਹਾਂ ਦਾ ਆਪਣਾ ਇਕ ਚੈਨਲ ਵੀ ਹੋਵੇਗਾ, ਉੱਤੇ ਇਸ ਨੂੰ 24 ਘੰਟੇ 7 ਦਿਨ ਤੁਸੀਂ ਉਸ ਚੈਨਲ ਨੂੰ ਵੀ ਦੇਖੋਗੇ ਜਿੱਥੇ ਰੇਡੀਓ ਹੋਸਟ ਜਾਂ ਟੀਵੀ ਹੋਸਟ ਆ ਕੇ ਬ੍ਰੌਡਕਾਸਟ ਕਰਨਗੇ, ਉਨ੍ਹਾਂ ਨੂੰ ਸਟੇਟ ਆਫ ਦੀ ਆਰਟ ਜਿਹੜੇ ਨੇ ਸਟੂਡੀਓ ਪ੍ਰੋਵਾਈਡ ਕੀਤੇ ਜਾਣਗੇ। ਸੋ ਵਧੇਰੇ ਜਾਣਕਾਰੀ ਲਈ ਅਰਸ਼ 416-303-1515 ਤੇ ਤੁਸੀਂ ਕਾਲ ਕਰ ਸਕਦੇ ਹੋ। ਜੇ ਤੁਸੀਂ ਡੀਸੀ ਗੁਰਦੁਆਰਾ ਸਾਹਿਬ ਜਾਓ, ਇਧਰੋਂ ਫੋਟਾਂ ਚੋਂ ਡੈਰੀ ਲੈ ਕੇ ਡੀਸੀ ਤੇ ਜੇਕਰ ਆਪਾਂ ਲੈਫਟ ਮਾਰਦੇ ਹਾਂ ਤਾਂ ਰਾਈਟ ਹੈਂਡ ਸਾਈਡ ਤੇ ਪਹਿਲਾ ਜਿਹੜਾ ਪਲਾਜ਼ਾ ਸ਼ੁਰੂ ਹੁੰਦਾ ਉਹਦੇ ਤੇ ਦੇਖੋਗੇ ਤੁਹਾਡੇ ਆਪਣੇ ਇਸ ਪ੍ਰੋਗਰਾਮ ਦੇ ਜਿਹੜੇ ਨੇ ਉਹ ਸਾਈਨ ਲੱਗ ਚੁੱਕੇ ਨੇ। ਸਤਿਗੁਰ ਨੇ ਕਿਰਪਾ ਕੀਤੀ ਹੈ, ਇਹ ਵੀ ਦਾਤ ਤੇਰੀ ਦਾ ਤਾਰ, ਤੇ ਆਓ ਰਲ ਕੇ ਇਸ ਨੂੰ ਆਪਾਂ ਕਾਮਯਾਬ ਕਰਨਾ। ਅਸੀਂ ਬੇਨਤੀ ਕਰਦੇ ਹਾਂ ਕਿ ਜੇ ਕਿਸੇ ਨੂੰ ਕਿਤੇ ਕੋਈ ਡਿਸਟਰਬੈਂਸ ਆ ਰਹੀ ਹੈ, ਸੁਣਾਈ ਦੇ ਰਹੀ ਹੈ, ਉਹ ਸਾਨੂੰ ਵੀ ਕਾਲ ਕਰਕੇ ਦੱਸ ਦੇਵੇ। ਜੇਕਰ ਠੀਕ ਹੋ ਸਕੇ ਤਾਂ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਸਨੂੰ ਠੀਕ ਕੀਤਾ ਜਾਵੇ। ਲਓ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਬ੍ਰੇਕ, ਬ੍ਰੇਕ ਤੋਂ ਬਾਅਦ ਹਿੰਦੀ ਸਮਾਚਾਰ ਤੁਹਾਡੀ ਪੇਸ਼ ਕਰਾਂਗੇ, ਫਿਰ ਮਿੰਟੂ ਗੁਰਸਰੀਆ ਹਾਜ਼ਰ ਹੋਣਗੇ ਐਡਵਰਟਾਈਜ਼ਮੈਂਟ ਕਰਾਉਣ ਲਈ। ਤੁਸੀਂ ਸਾਡੇ ਨਾਲ 10 ਤੋਂ 12 ਸਵੇਰੇ, ਰਾਤ ਨੂੰ 6 ਤੋਂ 9 ਫਿਲਹਾਲ, ਪਰੰਤੂ 6 ਤੋਂ 10 ਚੱਲੇਗਾ, ਔਰ ਸੈਟਰਡੇ 3 ਤੋਂ 5 2 ਤੋਂ 5 ਸੋਰੀ, ਸੰਡੇ ਵੀ 2 ਤੋਂ 5 ਦੇ ਪ੍ਰੋਗਰਾਮਾਂ ਦੇ ਵਿਚ ਐਡਵਰਟਾਈਜ਼ਮੈਂਟ ਕਰਾਉਣ ਲਈ ਲਾਈਵ ਔਨ ਲੋਕੇਸ਼ਨ ਵਾਸਤੇ ਅਰਸ਼ 416-303-1515 ਤੇ ਕਾਲ ਕੀਤੀ ਜਾ ਸਕਦੀ ਹੈ।
2: Real news, real impact. Showing you real world. CJMR 1320. CJMR 1320. The voice of the city.
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। Oracle Construction, strong foundations, lasting results. This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
4: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ।
5: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
4: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
5: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
4: ਤੇ ਮੇਰੇ ਜੀਜੇ ਲਈ ਘੜੀ?
5: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
4: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ, 7198 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
6: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ, ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 6478335960। ਗਿੱਲ ਹਾਊਸ ਪੇਂਟਿੰਗ।
7: ਰਿਟਸ ਫਰਨੀਚਰ ਦਾ ਇਹ ਮੈਸੇਜ ਜਰਾ ਧਿਆਨ ਨਾਲ ਸੁਣੋ। ਸਸਤਾ

0: What's happening in Lincoln? We've got the local tea. Stories, people, and places from across our community. Listen twice a month wherever you get your podcasts or visit speakuplincoln.ca/podcast. The Lincoln Local, it's the talk of the town.
1: एक्सपोर्ट करते हैं उनका कि अमेरिका के बायर्स भी इस वक्त काफी नाखुश हैं क्योंकि ट्रंप ने बैन किया अल्कोहल के ऊपर और इसके साथ ही साथ अन्य खबरों में आप सबके लिए अन्य खबरों में आपके लिए है कि जो मेट्रो लिंक्स का पास का मैंने बताया था कि इसमें काफी ज्यादा जो तब्दीली आ रही है चेंजेस टू फाइन सिस्टम अप्रूव हो चुके हैं मेट्रो लिंक्स बोर्ड ऑफ डायरेक्टर्स के ऊपर और सख्त पेनल्टीज दी जाएंगी। ये था खबरों का खास बुलेटिन। देख रहे हैं आप, सुन रहे हैं आप रेडियो प्रोग्राम टीवी प्रोग्राम रंगला पंजाब। मैं आपकी होस्ट एंड दोस्त अंजू सिक्का।
2: रियल न्यूज, रियल इम्पैक्ट, शोइंग यू रियल वर्ल्ड। CJMR 1320
3: सवेर तो लैके शाम तक, सवेरे 10 to 12 ਤੇ ਰਾਤ ਨੂੰ 6 to 9 ਫਿਲਹਾਲ ਰੇਡੀਓ ਬ੍ਰੌਡਕਾਸਟ ਹੁੰਦਾ ਹੈ ਤੇ ਸਾਰਾ ਦਿਨ ਹਿੰਦੀ ਪੰਜਾਬੀ ਸੌਂਗ ਤੁਸੀਂ ਸੁਣਦੇ ਹੋ। ਤੁਹਾਡੇ ਵੱਲੋਂ ਕਾਫੀ ਫੋਨ ਕਾਲਸ ਵੀ ਆਉਂਦੇ ਨੇ। ਅੱਜ ਜੀ 14ਵੀਂ ਕਾ ਚਾਂਦ ਹੋ ਜਾਂ ਆਫਤਾਬ ਹੋ ਤੁਸੀਂ ਗੀਤ ਪਲੇ ਕੀਤਾ ਹੈ, ਇਹ ਤੁਹਾਨੂੰ ਫਰਮਾਇਸ਼ 2 ਦਿਨ ਪਹਿਲਾਂ ਆਈ ਸੀ।
1: ਜੀ ਜੀ ਬਿਲਕੁਲ।
3: ਤੁਸੀਂ ਦੇਖੋ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਖ ਵੱਖ ਰੇਡੀਓ ਪ੍ਰੋਗਰਾਮਾਂ ਤੇ ਵੀ ਚੱਲਦੇ, ਸਾਡੇ ਵੀ ਗੀਤ ਚੱਲਦਾ, ਪਰ ਜਦੋਂ ਕੋਈ ਸਪੈਸ਼ਲ ਫਰਮਾਇਸ਼ੀ ਗੀਤ ਕਰਕੇ ਫਰਮਾਇਸ਼ ਤੇ ਫੇਸ ਹੁੰਦਾ ਉਹਦੀ ਰੂਹ ਨੂੰ ਕਿੰਨਾ ਮਜ਼ਾ ਆਉਂਦਾ ਹੋਊਗਾ। ਸੋ ਥੈਂਕ ਯੂ ਕਰਨ ਵਾਸਤੇ ਵੀ ਕਾਲ ਆਈ ਹੈ ਜੀ ਉਹਨਾਂ ਦੀ ਜਿਨ੍ਹਾਂ ਨੇ ਤੁਹਾਨੂੰ ਕਾਲ ਕੀਤਾ ਸੀਗਾ, ਤੇ ਆਈ ਐਪਰੀਸ਼ੀਏਟ ਕਿ ਉਹਨਾਂ ਨੇ ਸੁਣਨ ਤੋਂ ਬਾਅਦ ਕਾਲ ਕੀਤੀ ਹੈ। ਹੁਣ ਅਸੀਂ ਮਿੰਟੂ ਗੁਰੂਸਰੀ ਨਾਲ ਗੱਲਬਾਤ ਕਰਨੀ ਹੈ, ਪ੍ਰੋਗਰਾਮ ਦਾ ਹਿੱਸਾ ਸਪਾਂਸਰ ਕੀਤਾ ਜਾ ਰਿਹਾ
1: ਜੀ ਓਰੇਕਲ ਕੰਸਟਰਕਸ਼ਨ। ਬਹੁਤ ਜ਼ਰੂਰੀ ਹੁੰਦਾ ਜਿਵੇਂ ਤੁਸੀਂ ਆਪਣਾ ਘਰ ਅੰਦਰੋਂ ਸੋਹਣਾ ਰੱਖਣਾ ਚਾਹੁੰਦੇ ਹੈਗੇ ਹੋ, ਇਕੁਅਲੀ ਬਿਊਟੀਫੁਲ ਹੋਣਾ ਚਾਹੀਦਾ ਬਾਹਰਲੀ ਦਿੱਖ ਵੀ ਉਹਦੀ। ਤਾਂ ਇਸ ਕਰਕੇ ਤੁਹਾਨੂੰ ਕੰਪਨੀ ਹਾਇਰ ਕਰਨੀ ਚਾਹੀਦੀ ਜੋ ਕਿ ਪ੍ਰੋਫੈਸ਼ਨਲ ਹੈਗੇ ਨੇ ਔਰ ਕੰਪਲੀਟ ਐਕਸਟੀਰੀਅਰ ਕੰਸਟਰਕਸ਼ਨ ਔਰ ਮਿਸਨਰੀ ਸੋਲਿਊਸ਼ਨ ਤੁਹਾਨੂੰ ਦਿੰਦੇ ਨੇ। ਸਟੋਨ ਵਰਕ ਕਰਾਉਣਾ, ਕਿਸੇ ਤਰੀਕੇ ਦੀ ਇੰਟਰਲੋਕ ਜਾਂ ਪੇਵਿੰਗ ਕਰਾਉਣੀ ਚਾਹੁੰਦੇ ਹੋ, ਚਿਮਨੀ ਅਤੇ ਦੀ ਰਿਪੇਅਰ, ਜਿਵੇਂ ਸਾਡੇ ਘਰਾਂ ਦੇ ਵਿੱਚ ਚਿਮਨੀ ਤੇ ਹੈਗੀ, ਅਕਸਰ ਰਿਪੇਅਰ ਦੇ ਲਈ ਸਾਨੂੰ ਕੋਈ ਬੰਦਾ ਨਹੀਂ ਮਿਲਦਾ, ਚਿਮਨੀ ਦੀ ਰਿਪੇਅਰ ਕਰਾਉਣੀ ਹੈ, ਪੈਟੀਓ ਸਟੈਪਸ, ਵਾਕਿੰਗ ਬਣਾਉਣੇ ਨੇ, ਪੂਲਸ ਦੇ ਅਰਾਊਂਡ ਸਰਾਊਂਡਿੰਗ ਤੁਸੀਂ ਪੂਲ ਬਣਾਉਣਾ ਚਾਹੁੰਦੇ ਹੋ, ਉਸ ਤੋਂ ਪੂਲ ਤੇ ਬਾਹਰ ਵੀ ਬਹੁਤ ਸੋਹਣੇ ਤਰੀਕੇ ਦੇ ਨਾਲ ਲੈਂਡਸਕੇਪਿੰਗ ਕੀਤੀ ਜਾਂਦੀ, ਉਹ ਕਰਾਓ, ਰਿਟੇਨਿੰਗ ਵਾਲਸ ਬਣਵਾਓ, ਗਾਰਡਨ ਬੈਡਸ ਬਣਵਾਓ, ਆਊਟਡੋਰ ਲਿਵਿੰਗ ਸਪੇਸਿਸ ਬਣਾਓ, ਪ੍ਰੋਪਰਟੀ ਤੁਹਾਡੀ ਬਿਲਕੁਲ ਬਦਲ ਦੇਣਗੇ ਜੀ। ਔਰ ਉਹ ਹੈਗੇ ਨੇ ਓਰੇਕਲ ਕੰਸਟਰਕਸ਼ਨ ਦੇ ਜੌਨ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ ਹੈ ਔਰ ਫੁੱਲੀ ਇੰਸ਼ੋਰਡ ਅਤੇ ਬੌਂਡਿਡ ਇਹਨਾਂ ਦੀ ਟੀਮ ਹੈ, ਫਕਤ ਸਿਰਫ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਕੇ ਤੁਹਾਡੇ ਘਰ ਤੋਂ ਬਹੁਤ ਹੀ ਜਲਦ ਜੋ ਟਾਈਮ ਦਿੰਦੇ ਨੇ ਉਸ ਦੇ ਦਰਮਿਆਨ ਹੀ ਖਤਮ ਕਰਦੇ ਨੇ। ਨੰਬਰ ਟੂ ਕਾਲ 416-474-6836, ਦੈਟਸ 416-474-6836, ਬਿਕੋਜ਼ ਹੁਣ ਸਮਰ ਸੀਜ਼ਨ ਐਂਡ ਹੋ ਰਿਹਾ, ਇਸ ਕਰਕੇ ਤੁਹਾਨੂੰ ਬਹੁਤ ਹੀ ਵਧੀਆ ਪ੍ਰਾਈਸਿੰਗ ਮਿਲੇਗੀ ਇਹਨਾਂ ਦੀ ਡੀਲਸ ਦੀ। ਅਫਕੋਰਸ ਰੰਗਲਾ ਪੰਜਾਬ ਦਾ ਹਵਾਲਾ ਦੇਣ ਤੇ ਸਪੈਸ਼ਲ ਡਿਸਕਾਊਂਟ ਵੀ ਹੈਗਾ। ਨੈਨੋ ਐਂਡ ਈਓਫੀ ਲਾਇਰਸ ਦਾ ਜ਼ਿਕਰ ਕਰਾਂਗੇ ਜੀ, ਬਹੁਤ ਹੀ ਵਧੀਆ ਪ੍ਰੋਫੈਸ਼ਨਲ ਟੀਮ ਹੈਗੀ ਹੈ ਤੁਹਾਡੇ ਹੱਕਾਂ ਦੀ ਰਾਖੀ ਲਈ। ਨੈਨੋ ਐਂਡ ਈਓਫੀ ਲਾਇਰਸ ਨੇ ਜੋ ਕਿ ਕਾਰ ਐਕਸੀਡੈਂਟ, ਸਲਿਪ ਐਂਡ ਫਾਲ, ਪਰਸਨਲ ਇੰਜਰੀ, ਫੈਮਿਲੀ ਮੈਟਰ, ਇਮੀਗ੍ਰੇਸ਼ਨ ਜਾਂ ਕਿਸੇ ਹੋਰ ਲੀਗਲ ਪ੍ਰੋਬਲਮ ਦਾ ਤੁਸੀਂ ਕੋਈ ਵੀ ਸਾਹਮਣਾ ਕਰ ਰਹੇ ਹੋ, ਇੰਪਲਾਇਮੈਂਟ ਲਾ, ਫੈਮਿਲੀ ਲਾ, ਕਮਰਸ਼ੀਅਲ ਲਿਟੀਗੇਸ਼ਨ, ਤਾਂ ਫਿਰ ਅਫਕੋਰਸ ਉਹਨਾਂ ਦੇ ਕਾਲ ਕਰੋ, ਡੈਨਿਸ ਈਓਫੀ ਜਾਂ ਫਿਰ ਗੁਰਪ੍ਰੀਤ ਰਨੂਆ। ਨੰਬਰ ਟੂ ਕਾਲ ਦੇ ਪ੍ਰੋਫੈਸ਼ਨਲ ਟੀਮ 647-793-6889, that's 647-793-6889
3: ਵਾਪਸ ਖੇਤਾਂ ਤੋਂ ਵਾਪਸੀ ਦੇ ਸਮੇਂ ਤੁਹਾਡੀਆਂ ਜੇਬਾਂ ਖੀਸੇ ਜਿਹੜੇ ਨੇ ਉਹ ਡਾਲਰਾਂ ਨਾਲ ਭਰੇ ਹੁੰਦੇ ਨੇ, ਫਾਰਮ ਵਰਕਰ ਚਾਹੀਦੇ ਨੇ। ਅਜੈਬ ਸਿੰਘ ਸੋਹੋਤਾਜੀ ਨੂੰ ਕਾਲ ਕਰ ਲਓ ਘਰੋਂ ਪਿਕਅਪ ਤੇ ਡਰਾਪ ਆਫ ਦੇ ਨਾਲ 416-561-8882 416-561-8882 ਤੇ ਕਾਲ ਕੀਤੀ ਜਾ ਸਕਦੀ ਹੈ। ਕੈਲਡਨ ਸਬਜ਼ੀ ਫਾਰਮ ਜਿੱਥੇ ਤੁਸੀਂ ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ ਆਦਿ ਫਰੈਸ਼ ਜਿਹੜੇ ਉਨ੍ਹਾਂ ਦੇ ਖੇਤਾਂ ਦੇ ਵਿਚ ਬਤਾਊ ਵਗੈਰਾ ਉਗੇ ਉਹ ਲੈ ਕੇ ਤੁਸੀਂ ਆ ਸਕਦੇ ਹੋ। ਸਰਬਲੋ ਸਟੀਲ, ਮਿੱਟੀ ਦੇ, ਤਾਂਬੇ ਦੇ, ਪਿੱਤਲ ਦੇ, ਸਟੀਲ ਦੇ, ਕੱਚ ਦੇ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਬਣਿਆ ਬਣਿਆ, ਮੱਕੀ ਦੀ ਰੋਟੀ ਨਾਲ ਲੈ ਸਕਦੇ ਹੋ ਜਾਂ ਤੁਸੀਂ ਘਰ ਲਿਆ ਕੇ ਬਣਾਉਣਾ ਸਰੋਂ ਦਾ ਸਾਗ ਗੰਦਲਾਂ ਦਾ, ਉਹ ਵੀ ਤਾਜ਼ਾ। 1250 ਏਅਰਪੋਰਟ ਰੋਡ, ਏਅਰਪੋਰਟ ਤੇ ਮੇਫੀਲਡ, ਨੰਬਰ 905-840-9000 ਤੇ ਕਾਲ ਕੀਤੀ ਜਾ ਸਕਦੀ ਹੈ।
1: ਔਰ ਸੰਧੂ ਡੈਂਟਿਸਟਰੀ, 2 ਲੋਕੇਸ਼ਨ ਜੀ ਫਾਰ ਆਲ ਯੂਰ ਡੈਂਟਲ ਕੇਅਰ ਐਂਡ ਡੈਂਟਲ ਨੀਡਸ, ਗੁਰ ਇਬਨਜ਼ਰ ਲੋਕੇਸ਼ਨ 4550 ਇਬਨਜ਼ਰ ਰੋਡ ਬ੍ਰੈਮਟਨ ਅਤੇ 510 ਸ਼ਾਲੇ ਬੁਲੇਵਾਰਡ ਆਲਸੋ ਇਨ ਬ੍ਰੈਮਟਨ। ਕਿਸੇ ਪ੍ਰਕਾਰ ਦਾ ਦੰਦਾਂ ਦਾ ਇਲਾਜ ਕਰਨਾ ਚਾਹੁੰਦੇ ਹੋ, ਇਮਪਲਾਂਟਸ, ਗਮ ਸਰਜਰੀਜ਼, ਡੈਂਟਲ ਡੈਂਚਰਸ ਲਗਵਾਉਣੇ ਨੇ, ਕਿਸੇ ਤਰੀਕੇ ਦੇ ਬ੍ਰੇਸਿਸ ਲਗਵਾਉਣਾ ਚਾਹੁੰਦੇ, ਬ੍ਰਿਜ ਬਣਵਾਉਣਾ ਚਾਹੁੰਦੇ ਹੈਗੇ, ਵਾਈਟਨਿੰਗ, ਪੋਲਿਸ਼ਿੰਗ, ਬਲੀਚਿੰਗ ਦੇ ਲਈ ਪਹੁੰਚੋ ਸੰਧੂ ਡੈਂਟਿਸਟਰੀ, ਨੰਬਰ 9

0: 05458585 High Point Furniture. Manav ji hege ne aur bahut hi vadhiya high end high quality furniture tusi buy karna chahunde ho with financing available to 7550 Kimber Street Mississauga pahuncho number 6473825500 Radhani Sweets and Restaurant 26 location hai 26 locations de 100% pure vegetarian khana tusi tonu serve kita janda mithaiyan bahut hi delicious and swadla zarur try karo jeke tusi haale tak Radhani Sweets and Restaurant te nahi pahuncho for delicious vegetarian Indian cuisine
1: Malton de vich gehne da shandar showroom hai Ashok Jewellers jadon vi gehna katta lena hove kangan kade chumke baliyan jehda us side khoobsurat red rollers diyan ghadiyan ta Ashok Jewellers tuhanu apna 7198 airport road number 9056742490 te Thiada supermarket ਮਿਸੀ ਸਾਗਰ ਦੇ ਵਿੱਚ 3899 ਟਰਲਾਨੀ ਸਰਕਲ 1 ਬਲਾਕ ਸਾਊਥ ਆਫ ਡੈਰੀ ਦੇ ਉੱਤੇ ਵਾਕਿਆ ਨੇ ਕੁਆਲਿਟੀ ਦੀ ਗਰੋਸਰੀ ਤੁਸੀਂ ਇੱਥੋਂ ਲੈ ਸਕਦੇ ਹੋ ਥਿਆੜਾ ਸੁਪਰ ਮਾਰਕੀਟ ਨੰਬਰ 9058249960 NRI ਮੈਰਿਜ ਬਿਊਰੋ ਹਰ ਜਾਤ ਹਰ ਮਜ਼ਹਬ ਹਰ ਧਰਮ ਦੇ ਰਿਸ਼ਤੇ ਨੇ ਇਹਨਾਂ ਦੇ ਕੋਲ ਤੁਸੀਂ ਆਪਣੇ ਵਾਸਤੇ ਆਪਣੇ ਬੱਚੀ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ NRI ਮੈਰਿਜ ਬਿਊਰੋ 6478886000 ਇਨਫਿਨਿਟੀ ਟੈਂਟ ਐਂਡ ਡਿਕੋਰਸ ਟੈਂਟ ਟੇਬਲ ਚੇਅਰ ਐਲ ਡੀ ਡਾਂਸਿੰਗ ਫਲੋਰ 360 ਕੈਮਰਾ ਫਲੋਵਰ ਡੈਕੋਰੇਸ਼ਨ ਜੰਪਿੰਗ ਬਰੂਡ ਮੱਚ ਮੱਚ ਮੋਰ ਘਰ ਨੂੰ ਤੁਸੀਂ ਬੈਕ ਯਾਰਡ ਜਾਂ ਫਰੰਟ ਯਾਰਡ ਨੂੰ ਬੈਂਕਟ ਹਾਲ ਵਰਗਾ ਬਣਾਉਣਾ ਤਾਂ ਬਲੀਵ ਮੀ ਇਨਫਿਨਿਟੀ ਟੈਂਟ ਐਂਡ ਡੈਕੋਰ ਵੱਟ ਕਢਵਾਂ ਕੰਮ ਕਰਦੇ ਨੇ ਦਿਲਪ੍ਰੀਤ ਬਾਲ 6747780079 ਤੇ ਕਾਲ ਕੀਤੀ ਜਾ ਸਕਦੀ
0: ਜੀ ਹੋਮ ਫਿਕਸ ਤੁਸੀਂ ਕੋਈ ਵੀ ਹਾਰਡਵੁੱਡ ਲੈਮਿਨੇਟ ਫਲੋਰਿੰਗ ਲੈਣਾ ਚਾਹੁੰਦੇ ਹੋ ਪੋਸਟਲ ਟਾਇਲਸ ਸੈਰਾਮਿਕ ਟਾਇਲਸ ਫੋਸਟ ਜਾਂ ਫਿਰ ਕੋਈ ਪਲੰਬਿੰਗ ਐਕਸੈਸਰੀਜ਼ ਤਾਂ ਫਿਰ ਹੋਲਸੇਲ ਕੀਮਤ ਰਿਟੇਲ ਕੀਮਤ ਦੋਨੋਂ ਅਵੇਲੇਬਲ ਹੈਗੀਆਂ ਨੇ ਸੋ ਬਿਫੋਰ ਯੂ ਫਿਕਸ ਯੋਰ ਹੋਮ ਕਾਲ ਹੋਮ ਫਿਕਸ ਨੰਬਰ 9057962555 ਐਚ ਕੇ ਮੂਵਰਸ ਐਂਡ ਸਟੋਰੇਜ ਦੀ ਇੱਕ ਵਾਰੀ ਫਿਰ ਤੋਂ ਗੱਲ ਕਰਦੇ ਹੈਗੇ ਹਾਂ ਰੈਜੀਡੈਂਸ਼ੀਅਲ ਮੂਵਿੰਗ ਕਮਰਸ਼ੀਅਲ ਮੂਵਿੰਗ ਸਟੋਰੇਜ ਸਰਵਿਸਿਜ਼ ਜੰਕ ਰਿਮੂਵਲ ਸਪੈਸ਼ਲਿਟੀ ਮੂਵਿੰਗ ਸਰਵਿਸਿਜ਼ ਵੀ ਅਵੇਲੇਬਲ ਨੇ ਸਰਵਿਸਿਜ਼ ਆਲ ਓਵਰ ਕੈਨੇਡਾ ਪ੍ਰੋਵਾਈਡ ਕੀਤੀ ਜਾਂਦੀ ਹੈ ਐਂਡ ਸਟੋਰੇਜ ਸਰਵਿਸਿਜ਼ ਦੇ ਲਈ ਵੀ ਤੁਸੀਂ ਕਾਲ ਕਰ ਸਕਦੇ ਹੋ ਐਚ ਕੇ ਮੂਵਰਸ ਐਂਡ ਸਟੋਰੇਜ 140 ਐਡਵਾਂਸ ਬਲੇਵਾਰਡ ਯੂਨਿਟ 10 ਬ੍ਰੈਂਪਟਨ ਵਿਖੇ ਇਹਨਾਂ ਦਾ ਆਫਿਸ ਲੋਕੇਟਡ ਹੈ ਕਾਲ ਹਰਮਿੰਦਰ 4165246704
1: ਐਨੀ ਮੂਮੈਂਟ ਮਿੰਟੂ ਗੁਰੂ ਸਰੇ ਸਾਡੇ ਨਾਲ ਜੁੜ ਜਾਣਗੇ ਪ੍ਰੋਗਰਾਮ ਦਾ ਹਿੱਸਾ ਮਠਾਰੂ ਵੈਲਡਿੰਗ ਸਰਵਿਸ ਦੇ ਸਨੀ ਮਠਾਰੂ ਹੁਣਾਂ ਵੱਲੋਂ 98 ਨੰਬਰ 1 ਰਦਰਪੋਰਟ ਤੇ ਹਨੂਨਾਂ ਵੱਲੋਂ ਸਪਾਂਸਰ ਕੀਤਾ ਜਾ ਰਿਹਾ 6474606355 ਬੈਸਟ ਰੈਨੋਵੇਸ਼ਨ ਘਰ ਦੀ ਕੰਪਲੀਟ ਪਰਮਿਟ ਲੈ ਕੇ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਉਣਾ ਜਾਂ ਬੇਸਮੈਂਟ ਲੀਕ ਕਰਦੀ ਹੈ ਸਰਦੀਆਂ ਤੋਂ ਪਹਿਲਾਂ ਉਹਦੇ ਵਿਚ ਕੰਪਲੀਟ ਉਸਨੂੰ ਚੀਤਾਂ ਨੂੰ ਬੰਦ ਕਰਾਉਣ ਵਾਸਤੇ ਟੀਕੇ ਲਾਉਣੇ ਨੇ ਤਾਂ ਬੈਸਟ ਰੈਨੋਵੇਸ਼ਨ ਵਿਦ 25 ਸਾਲ ਦੀ ਵਾਰੰਟੀ ਦੇ ਨਾਲ ਸਤਵਿੰਦਰ ਸਿੰਘ ਜੀ 4164545465 ਤੇ ਕਾਲ ਕਰੋ ਕੈਲੇਡਨ ਪੇਵਿੰਗ ਰੈਜੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਡਰਾਈਵੇ ਪਾਰਕਿੰਗ ਲਾਟ ਟਰੱਕ ਟਰਮੀਨਲ ਫਾਰਮ ਡਰਾਈਵੇ ਤੇ ਪੇਵਿੰਗ ਦੀਆਂ ਸੇਵਾਵਾਂ ਲਈ ਜਸ ਬਾਲ ਜੀ 4168189900 ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ 499 ਰੇਲਾਸਨ ਤੇ ਮੇਕਲੋਗਲ ਅੰਧੇਰੀ ਦੇ ਵਿਚ ਤੁਹਾਡੇ ਲਈ ਹਾਜ਼ਰ ਨੇ ਜਿੱਥੋਂ ਤੁਸੀਂ ਨੋਟ ਕਰੋ ਕਿ ਬੈਠ ਕੇ ਖਾਣਾ ਖਾਣ ਟੇਕ ਆਊਟ ਕੇਟਿੰਗ ਲਾਈਵ ਜੀ ਟੀ ਏ ਦੇ ਵਿਚ ਪ੍ਰਬੰਧ ਕਰਨ ਅਤੇ ਟਿਫਨ ਲਗਾਉਣ ਲਈ ਕਾਲ ਕਰ ਸਕਦੇ ਹੋ ਨੰਬਰ ਟੂ ਕਾਲ 9054506464 ਗਿੱਲ ਹਾਊਸ ਪੇਂਟਿੰਗ ਬਾਕਮਾਲ ਪੇਂਟਿੰਗ ਦਾ ਕੰਮ ਕਰਦੇ ਨੇ 30 ਸਾਲ ਤੋਂ ਉੱਤੇ ਦਾ ਐਕਸਪੀਰੀਅੰਸ ਹੈ ਗਿੱਲ ਹਾਊਸ ਪੇਂਟਿੰਗ ਕਮਲ ਗਿੱਲ 6478339960 ਮੇਪਲ ਵਨ ਕਿਚਨ ਐਂਡ ਬਾਥ ਇੰਗ ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਸਪੈਸ਼ਲ ਸੇਵਾਵਾਂ ਲਈ ਗੂਗਲ ਤੇ 5-star ਰੇਟਿੰਗ ਕੰਪਨੀ ਮੇਪਲ ਵਨ ਕਿਚਨ ਐਂਡ ਬਾਥ ਆਫਿਸ ਫਰਨੀਚਰ ਜਾਂ ਕਿਚਨ ਤਿਆਰ ਕਰਾਉਣੀ ਹੈ 173 ਐਡਵਾਂਸ ਬੁਲੇਵਾਰਡ ਜੂਨ 34 9054850075 ਹਾਈ ਪੁਆਇੰਟ ਫਰਨੀਚਰ ਤੁਹਾਡੇ ਸ਼ਹਿਰ ਦੇ ਵਿਚ 7550 ਕਿੰਬਰ ਸਟਰੀਟ ਤੇ ਮਿਸੀ ਸਾਗਾ ਦਾ ਇਕ ਬਹੁਤ ਵੱਡਾ ਫਰਨੀਚਰ ਦਾ ਸ਼ੋਰੂਮ ਹੈ ਫਾਈਨੈਂਸਿੰਗ ਆਨ ਦੀ ਸਪਾਟ ਡਿਲੀਵਰੀ ਆਨ ਟਾਈਮ ਲੈ ਲਈ ਮਾਨਵ ਜੀ ਨੂੰ 6473825500 ਤੇ ਕਾਲ ਕੀਤੀ ਜਾ ਸਕਦੀ ਹੈ ਹੁਣ ਚਲਦੇ ਆ ਪੰਜਾਬ ਸਾਡੇ ਨਾਲ ਹਾਜ਼ਰ ਹੋਣਗੇ ਮਿੰਟੂ ਗੁਰਸਰੀਆ ਜੀ ਰਹਿੰਦਾ ਸਮਾਂ 25 ਮਿੰਟ ਕਰਾਂਗੇ ਉਨ੍ਹਾਂ ਨਾਲ ਗੱਲਬਾਤ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਸਟੂਡੀਓ ਨੰਬਰ 9058813
2: ਕੈਨੇਡਾ ਤੋਂ ਪੰਜਾਬ ਦੇ ਤਾਰ ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੂ ਗੁਰਸਰੀਏ ਦੇ ਵਿਚਕਾਰ ਲਓ ਜੀ ਸੁਣੋ ਫਿਰ ਠਾਸੋਟਾ ਮਿੰਟੂ ਗੁਰਸਰੀਏ ਦਾ
1: ਵੈਲਕਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ ਮੈਂ ਹਾਂ ਆਪ ਜੀ ਦਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ ਸਾਡੇ ਨਾਲ ਸਾਥ ਦੇਣਗੇ ਸਟੂਡੀਓ ਦੇ ਵਿਚ ਹੋਟਲਾਈਨ ਤੇ ਮਿੰਟੂ ਗੁਰੂਸਰੀ ਜੀ ਹਫ਼ਤੇ ਦਾ ਪਹਿਲਾ ਦਿਨ 8:35 25 ਮਿੰਟ ਸਾਡੀ ਗੱਲਬਾਤ ਵਿਦਆਊਟ ਕਮਰਸ਼ੀਅਲ ਤੁਸੀਂ ਉਨ੍ਹਾਂ ਨਾਲ ਸੁਣੋਗੇ ਸਟੂਡੀਓ ਦੇ ਨੰਬਰ ਹੈ 9058813 1320 ਪ੍ਰੋਗਰਾਮ ਸਪਾਂਸਰ ਬਾਏ ਕਟਾਰੀਆ ਟੂਰਸ ਐਂਡ ਟਰੈਵਲ ਨੰਬਰ 9056781200 ਮਿੰਟੂ ਜੀ ਵੈਲਕਮ ਸਵਾਗਤ ਹੈ ਜੀ ਇਹਨੂੰ
3: ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ?
3: ਬਹੁਤ ਵਧੀਆ ਜੀ, ਚੜ੍ਹਦੀ ਕਲਾ।
1: ਚੜ੍ਹਦੀ ਕਲਾ ਚਾਹੀਦੀ ਹੈ ਜੀ। ਅੱਛਾ, ਡਾਕਟਰ ਬਸੰਤ ਗਰਗ ਦੀ ਜਗ੍ਹਾ ਕਿਹਨੂੰ ਮਿਲੀ ਹੈ ਤੇ ਕੀ ਕਹਿਣਾ ਚਾਹੋਗੇ?
3: ਡਾਕਟਰ ਬਸੰਤ ਗਰਗ ਦੀ ਛੁੱਟੀ ਹੋ ਗਈ ਆ। ਡਾਕਟਰ ਬਸੰਤ ਗਰਗ ਐਕਚੁਅਲ ਦੇ ਵਿਚ CMD ਸੀਗੇ। ਇਹਨਾਂ ਦੀ ਜਗ੍ਹਾ ਜਿਹੜੇ ਸਿੰਘ ਨੇ, ਗੁਰਕੀਰਤ ਕਿਰਪਾਲ ਸਿੰਘ, ਵੱਡਾ ਨਾਮ ਹੈ ਇਹਨਾਂ ਦਾ, ਗੁਰਕੀਰਤ ਕਿਰਪਾਲ ਸਿੰਘ। ਬੇਸਿਕਲੀ ਜਿਹੜੇ ਇੱਕ ਇੰਜੀਨੀਅਰ ਫੈਮਿਲੀ ਚ ਆਉਂਦੇ, ਇਹਨਾਂ ਦੇ ਪਿਤਾ ਵੀ ਪਾਵਰਕੌਮ ਦੇ ਵਿਚ ਹੀ ਇੰਜੀਨੀਅਰ ਸੀਗੇ। ਇਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਡਾਕਟਰ ਬਸੰਤ ਗਰਗ ਅਰੋੜਾ ਸਾਹਿਬ ਦੇ ਬੜੇ ਨਜ਼ਦੀਕੀ ਸਨ। ਜਦੋਂ ਇਹਨਾਂ ਨੂੰ ਪਾਵਰਕੌਮ ਮਿਨਿਸਟਰ ਬਣਾ ਦਿੱਤਾ ਗਿਆ, ਪਾਵਰਕੌਮ ਦਾ ਮਿਨਿਸਟਰ ਬਣਾਇਆ ਗਿਆ ਅਰੋੜਾ ਨੂੰ, ਤਾਂ ਡਾਕਟਰ ਬਸੰਤ ਗਰਗ ਇਹਨਾਂ ਨੇ ਚੁਣ ਕੇ ਲਿਆਂਦਾ ਸੀਗਾ, ਅਨਮੁੱਲਾ ਹੀਰਾ। ਡਾਕਟਰ ਗਰਗ ਦੇ ਆਉਣ ਤੋਂ ਬਾਅਦ ਹੀ ਕੀ ਹੋਇਆ, ਇੱਕ ਦੋ ਚੀਜ਼ਾਂ ਵਾਪਰਦੀਆਂ ਨੇ ਕਿ ਖਾਸ ਤੌਰ ਤੇ ਜਿਵੇਂ ਪਾਵਰਕੌਮ ਦੀ ਪ੍ਰਾਪਰਟੀ ਵਿਕਣੀ ਸਟਾਰਟ ਹੋ ਗਈ ਸੀ, ਬੜੇ ਵਿਵਾਦ ਹੋਏ, ਧਰਨੇ ਤੱਕ ਲੱਗੇ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ, ਸਭ ਤੋਂ ਵਿਵਾਦਿਤ ਚੀਜ਼ ਇਹ ਸੀਗੀ ਕਿ ਡਾਕਟਰ ਗਰਗ ਦੀ ਨਿਯੁਕਤੀ ਨੂੰ ਚੈਲੰਜ ਹੋ ਗਿਆ, ਕਿਉਂਕਿ 2010 ਦੇ ਨਿਯਮਾਂ ਮੁਤਾਬਕ ਜਾਂ ਤਾਂ ਕੋਈ ਟੈਕਨੋਕ੍ਰੇਟ ਲੱਗ ਸਕਦਾ ਸੀਗਾ, ਜਾਂ ਕੋਈ ਮਤਲਬ ਜਿਵੇਂ ਅਡੀਸ਼ਨਲ ਚੀਫ ਸੈਕਟਰੀ ਪੱਧਰ ਦਾ ਕੋਈ ਅਫਸਰ ਲੱਗ ਸਕਦਾ ਸੀਗਾ CMD, ਪਰ ਇਹਨਾਂ ਨੂੰ ਉਹਨਾਂ ਤੋਂ ਥੱਲਿਓ ਹੀ ਇੱਕ ਪੈਰਾਸ਼ੂਟ ਰਾਹੀਂ ਉਤਾਰ ਦਿੱਤਾ ਕੁਰਸੀ ਤੇ। ਤਾਂ ਫਿਰ ਇਹਦੇ ਤੇ ਇੱਕ ਬੜਾ ਵੱਡਾ ਵਿਵਾਦ ਹੋਇਆ। ਮਾਨ ਸਰਕਾਰ ਇੰਨਾ ਜ਼ਿਆਦਾ ਚੁੱਕੀ ਹੋਈ ਸੀ ਉਸ ਵਕਤ, ਅਰੋੜਾ ਯਾਨੀ ਜਿਹੜੇ ਪਾਵਰਫੁਲ ਪਾਵਰ ਮਿਨਿਸਟਰ ਸਨ, ਉਸ ਦੀ ਤਾਕਤ ਅੱਗੇ ਕਿ ਇਹਨਾਂ ਨੇ ਫਿਰ March 2026 ਦੇ ਵਿਚ ਡਾਕਟਰ ਗਰਗ ਦੀ ਨਿਯੁਕਤੀ ਨੂੰ ਪੱਕਿਆਂ ਕਰਨ ਵਾਸਤੇ ਨੋਮਸ ਹੀ ਚੇਂਜ ਕਰ ਦਿੱਤੇ ਸਨ। ਤਾਂ ਹੋਇਆ ਕਿ ਉਹਦਾ ਸਿੱਟਾ ਕੀ ਹੈ ਕਿ ਡਾਕਟਰ ਗਰਗ ਨੇ ਇਹਨਾਂ ਨੂੰ ਇਸ ਮਰਤਬਾ ਇੱਕ ਲਾਭ ਵੀ ਦਿੱਤਾ ਕਿ ਜਿਹੜੇ ਖਰਚੇ ਹੁੰਦੇ ਆ, ਜਿਹੜੇ ਰੈਗੂਲਰ ਖਰਚੇ ਆਣੇ ਆ ਤੇ ਜਿਹੜੇ ਫਿਰ ਸਰਕਾਰ ਨੂੰ ਪੇ ਕਰਨੇ ਪੈਣੇ ਆ ਪਾਵਰਕੌਮ ਨੂੰ, ਉਹਨਾਂ ਨੂੰ 3 ਟਾਈਮ ਰਿਵਾਈਜ਼ ਕਰਕੇ 7800 ਕਰੋੜ ਰੁਪਇਆ ਘੱਟ ਕਰ ਦਿੱਤਾ। ਕੀ ਸਮਝੇ ਤੁਸੀਂ, 7800 ਕਰੋੜ ਰੁਪਇਆ ਪੇ ਕਰਨਾ ਸੀ ਜਿੰਨਾ ਖਰਚਾ, ਪੰਜਾਬ ਸਰਕਾਰ ਨੇ ਪਾਵਰਕੌਮ ਨੂੰ 3 ਵਾਰੀ ਰਿਵਾਈਜ਼ ਕਰਕੇ 7800 ਕਰੋੜ ਦੀ ਬਚਤ ਕਰ ਦਿੱਤੀ ਸਰਕਾਰ ਦੀ। ਪਰ ਉਹਦੇ ਨਾਲ ਪਾਵਰਕੌਮ ਦਾ ਜਲੂਸ ਨਿਕਲ ਗਿਆ, ਪਾਵਰਕੌਮ ਨੂੰ ਬਾਜ਼ਾਰ ਚੋਂ ਜਾ ਕੇ ਕਰਜ਼ਾ ਤੱਕ ਚੁੱਕਣਾ ਪਿਆ, ਔਰ ਕਰਜ਼ੇ ਵਾਸਤੇ ਗਰੰਟੀ ਤੱਕ ਵੀ ਪੰਜਾਬ ਸਰਕਾਰ ਨਹੀਂ ਦੇ ਪਾ ਰਹੀ, ਬਲਕਿ ਦਲਾਲ ਟੋਲਣੇ ਪੈ ਰਹੇ ਆ, ਦਲਾਲ ਲੱਭਣੇ ਪੈ ਰਹੇ ਆ ਕਿ ਸਾਨੂੰ ਕਰਜ਼ਾ ਲੈ ਕੇ ਦਿਓ, ਕਰਜ਼ਾ ਲੈ ਕੇ ਦਿਓ। ਹੁਣ ਯਾਨੀ ਜਦੋਂ ਇਸ ਤਰ੍ਹਾਂ ਦੀ ਸੂਰਤ ਹਾਲ ਪੈਦਾ ਹੋ ਗਈ ਪੰਜਾਬ ਦੇ ਵਿਚ, ਇਸ ਤਰ੍ਹਾਂ ਦਾ ਬਿਜਲੀ ਸੰਕਟ ਆ ਕਿ ਕੱਲ ਸਾਡੇ ਹਲਕੇ ਲੰਬੀ ਤੋਂ ਖਬਰ ਆ ਰਹੀ ਸੀ ਕਿ 2000 ਕਿੱਲਾ ਝੋਨਾ ਸੁੱਕ ਚੁੱਕਾ ਹੁਣ ਤੱਕ, ਤੇ ਮਾਨ ਸਾਹਿਬ ਗੱਪੀ ਮੁੱਖ ਮੰਤਰੀ ਜਿਹੜੇ ਸਾਡੇ ਆ ਉਹ ਕਹਿ ਰਹੇ ਨੇ ਕਿ ਨਹਿਰੀ ਪਾਣੀ 22% ਤੋਂ 88% ਹੋ ਗਿਆ, ਇਹਨਾਂ ਪਿੰਡਾਂ ਚ ਨਾ ਨਹਿਰੀ ਪਾਣੀ ਆਇਆ। ਔਰ ਇਹ ਪਿੰਡ ਕਿਹਦੇ ਆ, ਖੁੱਡੀਆਂ ਸਾਹਿਬ ਦੇ, ਖੁੱਡੀਆਂ ਸਾਹਿਬ ਦਾ ਵਰਜ਼ਨ ਵੀ ਇੱਕ ਅਖਬਾਰ ਨੇ ਸ਼ਾਇਦ ਕੱਲ ਇਹਦੇ ਵਿਚ ਐਡ ਕੀਤਾ। ਉਹ ਕਹਿੰਦੇ ਜੀ ਕਿ ਤਕਨੀਕੀ ਕਾਰਨਾਂ ਕਰਕੇ ਬਿਜਲੀ ਦੀ ਘਾਟ ਹੋਈ ਹੈ, ਵੈਸੇ ਸਰਕਾਰ ਨੇ 10000 ਕਰੋੜ ਰੁਪਏ ਦੀ ਬਿਜਲੀ ਖਰੀਦੀ ਹੈ। ਦੇਖੋ ਕੱਟੇ ਨੂੰ ਮਨ ਦੁੱਧ ਦਾ ਕੀ ਭਾਅ ਹੈ, ਜਦੋਂ ਅਗਲੇ ਦਾ ਝੋਨਾ ਸੁੱਕ ਗਿਆ ਤੁਸੀਂ 10000 ਕਰੋੜ ਦੀ ਖਰੀਦੀ ਹੈ, ਚਾਹੇ ਤੁਸੀਂ 15000 ਕਰੋੜ ਦੀ ਖਰੀਦੀ ਹੈ। ਤਾਂ ਮਤਲਬ ਇਹ ਹਾਲਤ ਆ ਕਿ ਪਿੰਡ ਕਿੱਲਿਆਂ ਵਾਲੀ ਦੇ ਵਿਚ ਕੱਲ ਕੁਛ ਕਿਸਾਨ ਜਿਹੜੇ ਦਿਖਾ ਰਹੇ ਸੀ ਕਿ ਉਹਨਾਂ ਦਾ ਝੋਨਾ ਸੁੱਕ ਗਿਆ ਬਿਲਕੁਲ। ਤੋ ਐਸੀ ਨੌਬਤ ਆਈ ਹੈ ਕਿ ਕੱਲ ਕਾਂਗਰਸ ਨੇ ਜਿੱਥੇ ਪ੍ਰਦਰਸ਼ਨ ਕੀਤਾ ਪਟਿਆਲਾ ਜਿਹੜਾ ਇਹਨਾਂ ਦਾ ਹੈੱਡਕੁਆਰਟਰ ਆ ਉੱਥੇ, ਪਰ ਸਾਡੇ ਕੁਝ ਜ਼ਿਲ੍ਹਿਆਂ ਦੇ ਵਿਚ ਮੀਂਹ ਪੈਣ ਦੇ ਬਾਵਜੂਦ ਜਿਹੜੀ ਕੱਲ ਪਾਵਰ ਦੀ ਡਿਮਾਂਡ ਆਈ ਆ 17,405 MW ਆ, ਜਿਹੜੀ ਕਿ ਪਿਛਲੇ ਸਾਲ ਦੇ ਮੁਕਾਬਲੇ ਕਿਤੇ ਵੱਧ ਆ। ਅੱਜ ਦੇ ਰੋਜ਼ ਜਦੋਂ ਅਸੀਂ ਗੱਲ ਕਰਦੇ ਹਾਂ ਬਿਜਲੀ ਸੰਕਟ ਦੀ, ਤਾਂ ਸਭ ਤੋਂ ਵੱਡੀ ਗੱਲ ਆ ਕਿ ਇਹਨਾਂ ਨੇ ਡਾਕਟਰ ਬਸੰਤ ਗਰਗ ਇੱਕ ਤਰ੍ਹਾਂ ਨਾਲ ਆਪਣਾ ਜਿਹੜਾ ਮਨ ਪਸੰਦੀਦਾ ਅਫਸਰ ਸੀ ਉਹ ਲਾ ਲਿਆ, ਪਰ ਅਲਨੀਨੋ ਵਰਗੇ ਜਿਹੜੇ ਖਤਰੇ ਸੀਗੇ ਜੇ ਤੁਸੀਂ ਵੇਖੋਗੇ ਉਹਨਾਂ ਨੂੰ ਇਹਨਾਂ ਨੇ ਭਾਂਸਿਆ ਨੀ, ਅੰਗਾਊ ਅੰਦਾਜ਼ਾ ਕੋਈ ਨਹੀਂ ਸੀ, ਜਿਹਦਾ ਨਤੀਜਾ ਇਹ ਹੋਇਆ ਕਿ ਕੱਟਾ ਤੋਂ ਦੁਖੀ ਹੋਏ ਕੱਲ ਡਾਇੰਗ ਕਾਰੋਬਾਰੀ ਜਿਹੜੇ ਆ ਉਹਨਾਂ ਨੇ ਲੁਧਿਆਣਾ ਚੰਡੀਗੜ੍ਹ ਸੜਕ ਰੋਕ ਦਿੱਤੀ। ਇਸ ਤੋਂ ਪਹਿਲਾਂ ਮੋਹਾਲੀ ਦੇ ਜਿਹੜੇ ਕਾਰੋਬਾਰੀ ਆ ਉਹ ਆ ਗਏ ਸੜਕ ਤੇ ਇੱਕ ਤਰ੍ਹਾਂ ਨਾਲ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ। ਮਤਲਬ ਸਨਅਤ ਸੈਕਟਰ ਨੂੰ, ਉਦਯੋਗ ਸੈਕਟਰ ਨੂੰ 10-10 ਘੰਟਿਆਂ ਦੇ ਕੱਟ ਲੱਗ ਰਹੇ ਨੇ। ਤਾਂ ਬਹਰਹਾਲ ਦੇਖੋ ਇਹਨਾਂ ਨੇ ਇੱਕ ਚੇਂਜ ਤਾਂ ਕੀਤਾ, ਬਦਲੀ ਤੇ ਕੀਤੀ ਹੈ ਕਿ ਬਈ ਠੀਕ ਆ ਉਹ ਡਾਕਟਰ ਬਸੰਤ ਗਰਗ, ਬਸੰਤ ਕਾਹਦਾ ਰਹਿ ਗਏ, ਹੁਣ ਤਾਂ ਪਤਝੜ ਆ ਗਈ ਉਹਨਾਂ ਤੇ, ਉਹਨਾਂ ਨੂੰ ਪਾਸੇ ਕਰ ਦਿੱਤਾ। ਉਹਨਾਂ ਦੀ ਜਗ੍ਹਾ ਤੇ ਇੱਕ ਅੱਛੇ ਕਹਿ ਲੋ ਕਿ ਵਧੀਆ ਬੰਦੇ ਆ, ਜਿਨ੍ਹਾਂ ਨੂੰ ਜੇ ਆਪਾਂ ਦੇਖੀਏ ਪਰਿਵਾਰਕ ਤੌਰ ਤੇ ਪਾਵਰ ਕੌਮ ਦਾ ਤਜਰਬਾ ਵੀ ਹੈ, ਉਹਨਾਂ ਨੂੰ ਵਾਗਡੋਰ ਸੰਭਾਲੀ ਗਈ ਆ। ਪਰ ਹੁਣ ਕਰੋਗੇ ਕੀ? ਅੱਜ 15 ਤਰੀਕ ਆ, 15 ਸਤੰਬਰ ਆ, ਦਿਨ ਤੇ 10-15 ਦਿਨ ਆ ਜਦੋਂ ਪਾਣੀ ਲੱਗਣੇ ਆ, ਉਸ ਤੋਂ ਬਾਅਦ ਝੋਨਾ ਤੇ ਹੋ ਜਾਏਗਾ ਖਤਮ, ਖਤਮ ਤੋਂ ਭਾਵ ਝੋਨੇ ਦੀ ਫਸਲ ਪੱਕ ਜਾਏਗੀ, ਗਾਂ ਕਣਕ ਦੀ ਬਿਜਾਓ ਧੋਣੀ ਆ, ਫੇਰ ਠੰਡ ਆ ਜਾਣੀ ਆ, ਠੰਡ ਦੇ ਵਿੱਚ ਤੇ ਇੰਨੀ ਬਿਜਲੀ ਦੀ ਪਾਣੀ ਦੀ ਦਰਕਾਰ ਨਹੀਂ ਰਹਿੰਦੀ। ਮਤਲਬ ਕਿ ਆਹ ਸੀਜ਼ਨ ਤੇ ਚਲਾ ਗਿਆ, ਤਾਂ ਅਗਲਾ ਸੀਜ਼ਨ ਕਿਵੇਂ ਸੰਭਾਲੋਗੇ ਜਦੋਂ ਤੁਹਾਡੀ ਡਿਮਾਂਡ ਜਿਹੜੀ ਪਾਵਰ ਦੀ 18,000 ਮੈਗਾਵਾਟ ਆਏਗੀ, ਉਹਨੂੰ ਕਿਵੇਂ ਪੂਰਿਆ ਕਰੋਗੇ? ਉਹ ਕਿਸੇ ਵੀ ਪਾਰਟੀ ਵਾਸਤੇ, ਕਿਸੇ ਵੀ ਸਰਕਾਰ ਵਾਸਤੇ ਚੈਲੰਜ ਹੋਏਗਾ।
1: ਬਹੁਤ ਸ਼ੁਕਰੀਆ। ਔਰ 9058131320905 813 1300 ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ। ਹਾਂਜੀ
0: ਜੀ ਮਿੰਟੂ ਜੀ, ਸੀ ਐਮ ਦੀ ਫੋਟੋ ਤੇ ਕਾਮੈਂਟ ਕਰਨ ਤੇ ਜਿਹੀ ਹੋਏ ਨੇ ਸਸਪੈਂਡ, ਕੀ ਕਹਿਣਾ ਚਾਹੋਗੇ?
3: ਇਹ ਵੀ ਬੜੀ ਅਜੀਬ ਖਬਰ ਹੈ ਕਿ ਬਈ ਫੋਟੋ ਤੇ ਕਾਮੈਂਟ ਕਰਨ ਤੇ ਹੀ ਸਸਪੈਂਡ ਕਰ ਦਿੱਤਾ ਜਾਵੇ ਕਿਸੇ ਨੂੰ। ਖੈਰ ਦੇਖੋ, ਗੱਲ ਇਹ ਆ ਕਿ ਕੋਈ ਜੇਈ ਆ, ਉਹਨਾਂ ਦੇ ਹੱਕ ਦੇ ਵਿੱਚ ਕੱਲ ਮੈਂ ਵੇਖਿਆ ਕਿ ਬੰਦੇ ਵੀ ਇਕੱਠੇ ਹੋਏ, ਬੰਦੇ ਇਕੱਠੇ ਦਾ ਮਤਲਬ ਕਿ ਜਿਹੜੇ ਉਹਨਾਂ ਦੇ ਸਾਥੀ ਆ, ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਨਹੀਂ ਅਜਿਹਾ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਜਿਹੜਾ ਕਾਮੈਂਟ ਕੀਤਾ ਗਿਆ ਮੁੱਖ ਮੰਤਰੀ ਦੀ ਫੋਟੋ ਪਰ, ਇਹ ਕਾਮੈਂਟ ਜਿਹੜਾ ਹੈ ਉਹ AI ਜਨਰੇਟਡ ਸੀ। AI ਦੇ ਨਾਮ ਵੀ ਬਹੁਤ ਕੁਛ ਲੱਗਦਾ ਹੈ। ਦਰਅਸਲ ਕੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਇੱਕ ਜੇਈ ਹੈ, ਉਹਨਾਂ ਨੇ ਇੱਕ ਕਾਮੈਂਟ ਕੀਤਾ, ਦਵਿੰਦਰ ਮਹਿਰਾ ਉਹਦਾ ਨਾਮ ਹੈ, ਉਹਨਾਂ ਨੇ ਲਿਖਿਆ ਕੀ ਹੈ, ਹੰਕਾਰ ਸਿਰ ਚੜ ਬੋਲ ਰਿਹਾ, ਤੀਵੀਆਂ ਵਾਂਗ ਬੋਲ ਰਿਹਾ, ਬੰਦਿਆਂ ਵਾਲੀ ਤਾਂ ਗੱਲ ਹੀ ਨਹੀਂ ਹੈ ਇਹਦੇ ਵਿੱਚ। ਤਾਂ ਕਿਸੇ ਨੇ ਪੋਸਟ ਪਾਈ ਸੀ, ਦੇਖੋ ਭੰਡਾਂ ਦਾ ਕਿਰਦਾਰ, ਸਾਰਾ ਪੰਜਾਬ ਸ਼ਰਮਸਾਰ। ਉਹਦੇ ਥੱਲੇ ਦਵਿੰਦਰ ਮਹਿਰਾ ਦਾ ਕਾਮੈਂਟ ਆ ਕਿ ਹੰਕਾਰ ਸਿਰ ਚੜ ਕੇ ਬੋਲ ਰਿਹਾ, ਤੀਵੀਆਂ ਵਾਂਗ ਬੋਲ ਰਿਹਾ, ਬੰਦਿਆਂ ਵਾਲੀ ਤੇ ਗੱਲ ਹੀ ਨਹੀਂ ਇਹਦੇ ਚ। ਤਾਂ ਉਸ ਤੋਂ ਬਾਅਦ ਸੀਐਮ ਦੀ ਫੋਟੋ ਵਾਲੀ ਜਿਹੜੀ ਪੋਸਟ ਸੀ, ਉਹਦੇ ਥੱਲੇ ਕਾਮੈਂਟ ਆਇਆ, ਤੇ ਨਾ ਹੀ ਫਿਰ ਉਹ ਕਹਿੰਦੇ ਕਿ ਅਸੀਂ ਤੇ ਪੋਸਟ ਕੀਤੀ ਹੈ ਤੇ ਨਾ ਹੀ ਕੋਈ ਕਾਮੈਂਟ ਅਸੀਂ ਕੀਤਾ ਹੈ ਤੇ AI ਨਾਲ ਹੋ ਗਿਆ। ਦੇਖੋ ਹੁਣ ਇਹ ਤਾਂ AI ਦਾ ਨਾਂ ਲੱਗ ਰਿਹਾ, ਜਾਂ ਇਹਨਾਂ ਨੇ ਕਾਮੈਂਟ ਕੀਤਾ ਕਿ ਨਹੀਂ ਕੀਤਾ ਪਤਾ ਨਹੀਂ ਹੈ, ਪਰ ਵੇਖੋ ਕਿ ਇੱਕ ਟਿੱਪਣੀ ਤੋਂ ਕਿੰਨਾ ਤਿਲ ਮਿਲਾ ਜਾਂਦੇ ਨੇ ਇੱਕ ਟਿੱਪਣੀ ਤੋਂ। ਜਦਕਿ ਚਲੋ ਠੀਕ ਆ, ਕੋਈ ਬੰਦਾ ਸਰਵਿਸ ਦੇ ਵਿੱਚ ਹੈ ਤਾਂ ਉਹਦੇ ਚ ਕੀ ਹੈ ਕਿ ਸਰਵਿਸ ਰੂਲਸ ਉਹਦੇ ਤੇ ਲਾਗੂ ਹੁੰਦੇ, ਉਹ ਸਾਰਾ ਕੁਛ ਉਹ ਨਹੀਂ ਕਰ ਸਕਦਾ ਜੋ ਮੈਂ ਕਰ ਸਕਦਾ। ਇੱਕ ਸਰਕਾਰੀ ਇੰਪਲਾਈ ਉਹ ਸਾਰਾ ਕੁਛ ਨਹੀਂ ਕਰ ਸਕਦਾ ਜੋ ਮੈਂ ਕਰ ਸਕਦਾ, ਮਤਲਬ ਕਿ ਮੈਂ ਤਾਂ ਤੁਹਾਡੇ ਨਾਲ ਤੜਕੇ ਉੱਠ ਕੇ ਇਸ ਵੇਲੇ ਗੱਲ ਵੀ ਕਰਦਾ
1: ਜੀ, ਬਿਲਕੁਲ।
3: ਸਰਕਾਰੀ ਇੰਪਲਾਈ ਆਪ ਵੀ ਇਸ ਤਰ੍ਹਾਂ ਦੀ ਜੋਬ ਸ਼ਾਇਦ ਨਹੀਂ ਕਰ ਪਾਏਗਾ। ਤੋ ਮਤਲਬ ਕਿ ਠੀਕ ਆ ਕਿ ਆਪਾਂ ਮੰਨ ਸਕਦੇ ਇੱਕ ਵੇਲੇ ਤੇ, ਪਰ ਦੂਜੀ ਗੱਲ ਜੇ ਕਿਸੇ ਨੇ ਕਮੈਂਟ ਕਰ ਦਿੱਤਾ ਹੈ ਤਾਂ ਤੁਸੀਂ ਇੰਨਾ ਬੁਰਾ ਮਨਾਇਆ, ਪਰ ਜਦੋਂ ਤੁਸੀਂ ਗਾਲਾਂ ਕਢਾਉਂਦੇ ਜੇ ਪੈਸੇ ਦੇ ਦੇ ਕੇ, ਤੁਸੀਂ ਮਤਲਬ ਕਿ ਤਨਖਾਹਾਂ ਦੇ ਦੇ ਕੇ ਗਾਲਾਂ ਕਢਾਉਂਦੇ ਹੋ ਔਰ ਫੇਕ ਆਈਡੀਆਂ ਬਣਾ ਬਣਾ ਕੇ ਕਿਰਦਾਰ ਕੁਸ਼ੀ ਕਰਦੇ ਹੋ, ਤੁਹਾਡੇ ਹੈੱਡਕੁਆਟਰ ਤੋਂ ਪੋਸਟਰ ਬਣ ਕੇ ਆਉਂਦੇ ਨੇ, ਤੁਸੀਂ ਲੋਕ ਲੱਜਾ ਦੀ ਹੱਦ ਹੀ ਟੱਪ ਜਾਂਦੇ ਹੋ, ਤੁਸੀਂ ਕੀ ਕਰਦੇ? ਆਪਣੀ ਪੀੜ੍ਹੀ ਥੱਲੇ ਵੀ ਸੋਟਾ ਤੇ ਮਾਰ ਕੇ ਦੇਖਣਾ ਚਾਹੀਦਾ। ਖੈਰ 11 ਸਤੰਬਰ ਨੂੰ ਇਹ ਜੇਈ ਆ ਜਿਹੜੇ, ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ, ਤੇ ਇਹਨਾਂ ਦੇ ਹੱਕ ਦੇ ਵਿੱਚ ਇਹਨਾਂ ਦੇ ਸਮਰਥਕ ਕਹਿ ਲੋ ਜਾਂ ਸਾਥੀ ਕਹਿ ਲੋ ਕਿ ਉਹ ਆਏ ਆ, ਉਹਨਾਂ ਨੇ ਕਿਹਾ ਕਿ 7 ਦਿਨ ਦਾ ਟਾਈਮ ਹੈ, ਜੇ ਇਹਨਾਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਫਿਰ ਅਸੀਂ ਦੱਸਾਂਗੇ ਬਈ ਅੱਗੇ ਕੀ ਕਰਨਾ। ਤੇ ਦੂਜੇ ਪਾਸੇ ਉਹ ਕਹਿੰਦੇ ਆ ਕਿ ਸੀਐਮ ਪੋਸਟ ਤੇ ਕਰਾਂਗੇ ਅਸਲੀ ਕਮੈਂਟ। ਉਹਨਾਂ ਨੇ ਕਿਹਾ ਕਿ ਹੁਣ ਫਿਰ ਐ ਆ ਕਿ ਅਸੀਂ ਸੀਐਮ ਦੀਆਂ ਫੋਟੋਆਂ ਦੇ ਥੱਲੇ ਅਸਲੀ ਕਮੈਂਟ ਦਰਜ ਕਰਾਵਾਂਗੇ, ਜੋ ਕਰਨਾ ਤੇ ਕਰ ਲਿਓ
1: ਜੀ। ਅੱਗੇ 9058131320 ਸਾਡੇ ਦੇਸ਼ ਦੇ ਨੇਤਾ ਜਿਹੜੀ ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ, ਆਪਣੇ ਬਾਰੇ ਸੁਣ ਕੇ ਜਾਂ ਆਪਣੇ ਕਿਰਦਾਰ ਬਾਰੇ ਸੁਣ ਕੇ ਜੋ ਕਹਿ ਰਹੇ ਸੀ, ਕਹਿ ਕੇ ਆਏ ਸੀਗੇ, ਉਥੋਂ ਉਲਟ ਚੱਲਦਾ ਪਿਆ, ਉਹਨੂੰ ਸੁਣ ਕੇ ਵੀ ਖੁਸ਼ ਨਹੀਂ ਹੈ। ਇੱਕ ਸੁਸਾਈਡ ਕਰ ਗਿਆ, ਇੱਕ ਨੂੰ ਕੁੱਟਿਆ ਗਿਆ, ਮਾਰਿਆ ਗਿਆ, ਲਤਾੜਿਆ ਗਿਆ, ਸ੍ਰੀ ਸਾਹਿਬ ਉਹਦੀ ਬੇਅਦਬੀ ਕੀਤੀ ਗਈ ਕਾਲੇ ਝੰਡੇ ਦੇ ਉੱਤੇ। ਔਰ ਯੂਪੀ ਚਲ ਜਾਈਏ ਤਾਂ ਯੂਪੀ ਦੀ ਇੱਕ ਪੱਤਰਕਾਰ ਨੇ ਜੋਗੀ ਆਦਿੱਤਿਆ ਨਾਥ ਜਿਹੜੇ ਨੇ ਉਥੇ ਸੀਐਮ ਤੋਂ ਸਵਾਲ ਦਾ ਜਵਾਬ ਵੀ ਮੰਗਿਆ ਤੇ ਉਹਨੂੰ ਮਹਿਕਮੇ ਨੇ ਉਹਦੇ ਕੰਪਨੀ ਨੇ ਉਹਦੇ ਜਿਹੜੇ ਅਦਾਰੇ ਨਾਲ ਕੰਮ ਕਰਦੀ ਉਹਨੂੰ ਬਾਹਰ ਕੱਢ ਮਾਰਿਆ। ਪਰ ਕਿੱਥੋਂ ਤੱਕ ਮਤਲਬ ਸਵਾਲ ਦਾ ਜਵਾਬ ਮੰਗਣਾ ਵੀ ਅੱਜ ਜਿਹੜਾ ਲੋਕਤੰਤਰ ਦੇ ਵਿੱਚ ਜਿਹੜਾ ਵਾ ਉਹ ਮਤਲਬ ਜੁਲਮ ਹੋ ਗਿਆ ਹਨਾ। ਜੇ ਉਹਨੇ ਕਮੈਂਟ ਕੀਤਾ ਪਹਿਲਾਂ ਤਾਂ ਉਹਦੀ ਪੈਰਵਾਈ ਕਰਵਾਓ ਕਿ ਏ ਆਈ ਨਾ ਹੋਇਆ, ਕੀਤਾ ਵੀ ਹੈ ਨਹੀਂ ਕੀਤਾ, ਤੁਸੀਂ ਜਾ ਕੇ ਸਸਪੈਂਡ ਕਰਤਾ। ਖੈਰ ਇਹ ਤਾਂ ਕਹਿੰਦੇ ਸੀ ਕਿ ਅਸੀਂ ਲੋਕਾਂ ਦੇ ਮੂੰਹ ਚ ਜ਼ੁਬਾਨ ਪਾ ਦਿੱਤੀ ਹੈ, ਥਰਕਾਂ ਨੂੰ ਫੜਾ ਦਿੱਤੀ ਹੈ, ਗੁੰਗਿਆਂ ਨੂੰ ਬੋਲਣ ਲਾ ਦਿੱਤਾ, ਆ ਕਰ ਲਓ ਘਿਓ ਨੂੰ ਭਾਂਡਾ। 905-813-1320 ਨਾਇਬ ਸੈਣੀ ਸਾਹਿਬ ਨੇ ਮਾਨ ਤੋਂ ਮਾਫ਼ੀ ਦੀ ਮੰਗ ਕੀਤੀ ਹੈ, ਕੀ ਕਹਿਣਾ ਚਾਹੋ?
3: ਕੱਲ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਭਗਵੰਤ ਮਾਨ ਹੋਰਾਂ ਨੇ, ਔਰ ਉਹ ਪ੍ਰੈਸ ਕਾਨਫਰੰਸ ਵੀ ਭਗਵੰਤ ਮਾਨ ਹੋਰੀ ਜਿਵੇਂ ਕਰਦੇ ਨੇ ਆਦਤਨ ਕਿ ਆਪਦੀ ਗੱਲ ਰੱਖਣੀ, ਅਸੀਂ ਆਹ ਕੀਤਾ, ਅਸੀਂ ਵਾਹ ਕੀਤਾ, ਫਲਾਂ ਕੀਤਾ, ਟਮਕਾਂ ਕੀਤਾ, ਜੇ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਤੁਸੀਂ ਪੱਤਰਕਾਰ ਦੀ ਗੱਲ ਕੀਤੀ ਹੈ। ਤਾਂ ਇੱਥੇ ਇੱਕ ਐਸੀ ਜਮਾਤ ਵੀ ਪੈਦਾ ਕਰ ਦਿੱਤੀ ਗਈ ਹੈ ਜੋ ਪੱਤਰਕਾਰ ਹੋਣ ਤੇ ਸਵਾਲ ਖੜਾ ਕਰ ਦਿੰਦੀ ਹੈ, ਯਾਨੀ ਜੋ ਪੱਤਰਕਾਰ ਦੀ ਵਿਆਖਿਆ ਬਦਲ ਦਿੰਦੀ ਹੈ। ਉਹ ਕਹਿੰਦੇ ਆ ਕਿ ਤੁਸੀਂ ਪੱਤਰਕਾਰ ਹੋ ਕੇ ਨਹੀਂ, ਪਹਿਲਾਂ ਤੇ ਇਹ ਦੱਸੋ। ਮਤਲਬ ਇਹ ਬੜਾ ਵੱਡਾ ਕ੍ਰਾਈਸਿਸ ਹੈ, ਇੱਥੇ ਬਹੁਤ ਵੱਡੀ ਇੱਕ ਭੀੜ ਆ, ਚਾਹੇ ਉਹ ਯੂਪੀ ਦੀ ਹੈ ਚਾਹੇ ਪੰਜਾਬ ਦੀ, ਪੰਜਾਬ ਦੇ ਵਿੱਚ ਵੀ ਹੈ। ਪੰਜਾਬ ਸਰਕਾਰ ਨੇ ਕੋਰਟ ਦੇ ਵਿੱਚ ਜਾ ਕੇ ਇਹ ਆਰਗੂਮੈਂਟ ਕੀਤਾ ਰਤਨ ਧਾਲੀਵਾਲ ਦੇ ਮਾਮਲੇ ਚ ਕਿ ਇਹ ਤਾਂ ਪੱਤਰਕਾਰ ਹੀ ਹੈ ਨੀ, ਯਾਨੀ ਸਰਕਾਰ ਤੈਅ ਕਰੇਗੀ ਕਿ ਪੱਤਰਕਾਰ ਕੌਣ ਹੈ।
1: ਬਿਲਕੁਲ।
3: ਤਾਂ ਕਰਤਾਰ ਸਿੰਘ ਸਰਾਭਾ ਦੇ ਕੋਲ ਸਰਕਾਰ ਤੋਂ ਪ੍ਰਮਾਣਿਤ ਡਿਗਰੀ ਸੀ, ਜਿਨ੍ਹਾਂ ਨੇ ਅਖਬਾਰ ਕੱਢਿਆ, ਔਰ ਬਲਤੇਜ ਪੰਨੂ ਤੁਹਾਡੇ ਨਾਲ ਕੰਮ ਕਰਦੇ ਰਹੇ, ਬਲਤੇਜ ਪੰਨੂ ਹੋਰਾਂ ਦੀ ਡਿਗਰੀ ਚੈੱਕ ਕੀਤੀ ਸੀ ਤੁਸੀਂ, ਇਹਨਾਂ ਨੇ ਖੁਦ ਕਲੈਕਟਿਵ ਰਿਪੋਰਟਰਸ ਦੇ ਨਾਲ ਗੱਲ ਕਰਦੇ ਆ, ਵਰਜ਼ਨ ਦਿੱਤਾ ਆਪਦਾ, ਰਿਕਾਰਡ ਹੈ ਮੇਰੇ ਕੋਲ ਕਿ ਪੱਤਰਕਾਰ ਹੀ ਨਹੀਂ। ਕਿਹੜੀ ਟੋਰਾਂਟੋ ਯੂਨੀਵਰਸਿਟੀ ਚ ਇਹਨਾਂ ਨੇ ਡਿਗਰੀ ਕਰੀ ਸੀ? ਤਾਂ ਗੱਲ ਇਹ ਆ ਭਾਈ, ਆਪਦੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ। ਇਹ ਹਾਲ ਯੂਪੀ ਦਾ ਵੀ ਉਹੋ ਜਿਹਾ ਹੀ ਆ, ਇੱਥੇ ਸਾਡਿਆਂ ਦਾ ਵੀ ਇਹੋ ਹਾਲ ਹੈ। ਇਹ ਹਾਲ ਬਦਤਰੀਨ ਆ ਕਿ ਜਦੋਂ ਕੋਈ ਸਵਾਲ ਕਰਦਾ ਜਾਂ ਤਾਂ ਉਹ ਤੁਹਾਡੇ ਨਾਲ ਵੇਖ ਕੇ ਤੁਹਾਡੇ ਨਾਲ ਸੈਟਿੰਗ ਕਰਕੇ ਕਰੇ, ਤਾਂ ਤੁਹਾਡਾ ਪੱਤਰਕਾਰ ਆ, ਸਭ ਕੁਛ ਹੈ, ਓਕੇ ਆ ਰਿਪੋਰਟਾਂ। ਤੇ ਜੇ ਕੋਈ ਤੁਹਾਡੇ ਮੁਖਾਲਫ ਹੋ ਕੇ ਗੱਲ ਕਰਦਾ, ਤੁਹਾਡੀਆਂ ਨੀਤੀਆਂ ਦਾ ਆਲੋਚਕ ਹੋ ਕੇ ਗੱਲ ਕਰਦਾ, ਤਾਂ ਪੱਤਰਕਾਰ ਹੀ ਹੈ ਨੀ? ਉਹ ਬੜੀ ਇੰਟਰਸਟਿੰਗ ਜੀ ਕਹਾਣੀ ਹੈ। ਤਾਂ ਕੱਲ ਵੀ ਇਹਨਾਂ ਨੇ ਉਹ ਜਿਹੜੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਹੈ, ਪਹਿਲਾਂ ਤੇ ਪੱਤਰਕਾਰ ਨੂੰ ਨਾਂ ਲੈ ਕੇ ਸੰਬੋਧਨ ਕਰ ਰਹੇ, ਬਾਜਵਾ ਪਹਿਲਾਂ ਤੂੰ ਪੁੱਛ, ਕਮਾਲ ਹੈ। ਤਾਂ ਫੇਰ ਦੂਜੀ ਗੱਲ ਆ ਕਿ ਜੇ ਕੋਈ ਅਕਾਲੀ ਦਲ ਦੇ ਨਾਲ ਜੁੜਿਆ ਸਵਾਲ ਕਰਦਾ, ਕਹਿੰਦਾ ਕੌਣ ਅਕਾਲੀ ਹੈਗੇ ਹਲੇ? ਜੇ ਕਾਂਗਰਸ ਨਾਲ ਜੁੜਿਆ ਸਵਾਲ ਕਰਦੇ, ਕਹਿੰਦੇ ਕਿ ਕਾਂਗਰਸ ਵਾਲੇ ਇਕੱਠੇ ਆ। ਜੇ ਕੋਈ ਮਨਪ੍ਰੀਤ ਬਾਦਲ ਨਾਲ ਜੁੜਿਆ ਸਵਾਲ ਕਰਦਾ ਹੈ, ਤਾਂ ਕਹਿੰਦੇ ਕਿ ਮਨਪ੍ਰੀਤ ਬਾਦਲ ਕਿਹੜੀ ਪਾਰਟੀ ਚ? ਇੰਨਾ ਫਿਰ ਇਹਨੂੰ ਹੰਕਾਰ ਨੀ ਕਹੋਗੇ ਤੇ ਹੋਰ ਕੀ ਕਹੋਗੇ? ਜਾਂ ਹੋਸ਼ਾ ਮੁੱਖ ਮੰਤਰੀ ਨਹੀਂ ਕਹੋਗੇ ਤਾਂ ਮਨਪ੍ਰੀਤ ਬਾਦਲ ਤਾਂ ਤੁਹਾਡਾ ਉਸਤਾਦ ਹੈ, ਪਰ ਕੀ ਤੁਸੀਂ ਤਾਂ ਆਪਣੇ ਬੱਚਿਆਂ ਦੀਆਂ ਤਸਵੀਰਾਂ ਵੀ ਮੁੱਦੀਆਂ ਮਾਰ ਦਿੰਦੇ ਹੋ, ਉਹਨਾਂ ਨੂੰ ਸਿਆਣਨ ਤੋਂ ਨਾ ਕਰ ਦਿੰਦੇ ਹੋ, ਉਸਤਾਦ ਨੂੰ ਕੀ ਸਿਆਣੋਗੇ ਸਾਹਿਬ? ਕਿਉਂਕਿ ਜਦੋਂ ਫਤੂਰ ਤੇ ਗਰੂਰ ਇੰਨੇ ਜ਼ਿਆਦਾ ਹਾਵੀ ਹੋ ਜਾਂਦੇ ਆ, ਫਿਰ ਬੰਦੇ ਦੇ ਤੇਵਰ ਬਦਲ ਜਾਂਦੇ।
1: ਬਿਲਕੁਲ।
3: ਕੱਲ ਇਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਬਾਈ ਸੈਣੀ ਨੇ ਤੇ ਨਕਲੀ ਪੱਗ ਰੱਖੀ ਆ, ਜਦੋਂ ਪੰਚਕੂਲੇ ਤੋਂ ਇਹਨੂੰ ਪੰਜਾਬ ਨੂੰ ਵੜਦਾ ਉਹ ਸਿਰ ਤੇ ਰੱਖ ਲੈਂਦਾ, ਕੀ ਲੋੜ ਆ ਵੀ ਆਖਣ ਦੀ? ਪੱਗ ਤਾਂ ਪੱਗ ਕੱਲਾ ਪੰਜਾਬੀ ਨੀ ਬੰਨਦਾ, ਇਹਨਾਂ ਨੂੰ ਹਿਸਟਰੀ ਦਾ ਨੀ ਪਤਾ ਹੋਣਾ। ਆ ਰਾਜਸਥਾਨ, ਆ ਮੇਰੇ ਪਿੱਛੇ ਪਿੰਡ ਆ, ਇਧਰ ਦੇ ਜਿਹੜੇ ਲੋਕ ਨੇ ਰਾਜਸਥਾਨੀ ਲੋਕ ਨੇ, ਤੁਸੀਂ ਚੱਲਿਓ ਮੇਰੇ ਨਾਲ ਤੇ ਤੁਹਾਨੂੰ ਦਿਖਾ ਦੂੰਗਾ, ਉਹਨਾਂ ਦੀ ਲੂੰਗੀ ਤੇ ਉਹਨਾਂ ਦੀ ਪੱਗ ਅਜੇ ਵੀ ਬਰਕਰਾਰ ਹੈ।
1: ਹੈਗੀ ਆ, ਬਿਲਕੁਲ, ਕੋਈ ਦੋ
3: ਬੰਨ ਦੇ ਵੀ ਟੇਢੀ ਪੱਗ ਆ,
1: ਬੰਦੇ ਟੇਢੀ,
3: ਮਤਲਬ ਕਿ ਅਕਲ ਹੀ ਹੈ ਨੀ, ਕੋਈ ਅਕਲ ਵਾਲੀ ਕੋਈ ਗੱਲ ਹੀ ਹੈ ਨੀ। ਨਕਲੀ ਪੱਗ ਕੀ ਲੋੜ ਹੈ ਕਹਿਣ ਦੀ? ਹੁਣ ਉਹ ਮੁੱਖ ਮੰਤਰੀ ਗਰਾਰੀ ਫਸਾਈ ਬੈਠਾ, ਕਹਿੰਦਾ ਕਹਿੰਦਾ ਮਾਫ਼ੀ ਮੰਗ, ਜਿਹੜੀ ਦਸਤਾਰ ਦੀ ਤੁਸੀਂ ਬਈ ਹੇਠੀ ਕੀਤੀ ਆ, ਆਪ ਜਿਹੜੇ ਬੰਦੇ ਦੇ ਸਿਰ ਤੇ ਪੱਗ ਹੈ ਉਹ ਕਿਸੇ ਨੂੰ ਕਵੇ ਕਿ ਨਕਲੀ ਪੱਗ ਬੰਨੀ ਫਿਰਦਾ, ਨਕਲੀ ਪੱਗ ਦੀ ਵਿਆਖਿਆ ਕੀ ਹੈ? ਤਾਂ ਮਤਲਬ ਕਿ ਦੋ ਕੰਟਰੋਵਰਸੀਆਂ ਕੱਲ ਇਹ ਪੈਦਾ ਕਰ ਗਿਆ, ਦੋ ਕੰਟਰੋਵਰਸੀਆਂ ਕਾਹਦੀਆਂ? ਕਿ ਇੱਕ ਕੰਟਰੋਵਰਸੀ ਤੇ ਇਹ ਕਹਿ ਕੇ ਛੋਟੀ ਮੋਟੀ ਘਟਨਾ ਆਉਂਦੀ ਹੈ ਤਾਂ ਭਗਵੰਤ ਮਾਨ ਮੁਰਦਾਬਾਦ ਕਰਨ ਲੱਗ ਜਾਂਦੇ, ਹੁਣ ਵਿਰੋਧੀ ਸਵਾਲ ਚੁੱਕ ਰਿਹਾ ਕਿ ਗੁਲਜ਼ਾਰ ਸਿੰਘ ਦਾ ਮਰਨਾ ਕੀ ਇੱਕ ਛੋਟੀ ਘਟਨਾ? ਕਿਸੇ ਦਾ ਘਰ ਉੱਜੜਨਾ ਕੀ ਇਹ ਛੋਟੀ ਘਟਨਾ? ਤਾਂ ਮਤਲਬ ਕਿ ਅਜੀਬ ਮੁੱਖ ਮੰਤਰੀ ਬਣ ਗਏ ਨੇ ਇਹਨਾਂ ਨੇ। ਜੇ ਤੇ ਪ੍ਰੈਸ ਕਾਨਫਰੰਸ ਕਰਨੀ ਹੈ ਤਾਂ 94 ਬੰਦੇ ਸੱਦਣੇ ਆ, ਫਿਰ ਸਿਲੈਕਟਿਵ ਸਵਾਲਾਂ ਦੇ ਜਵਾਬ ਦੇਣੇ, ਔਰ ਜੇ ਦੇਣੇ ਵੀ ਹੈ ਤਦ ਵੀ ਕੰਟਰੋਵਰਸ਼ੀਅਲ। ਅਜੀਬ ਹੋ ਗਿਆ, ਸਮਝੋ ਬਾਹਰ ਆ ਕਿ ਮਾਨਸਾ ਪਤਾ ਨੀ ਕੀ ਤੜਕੇ ਖਾ ਕੇ ਨਿਕਲਦੇ ਆ ਕਿ ਅੱਜ ਬਸ ਜੇ ਗਏ ਆ ਤਾਂ ਗੱਲ ਨੂੰ ਵਧਾ ਕੇ ਆਉਣਾ, ਗੱਲ ਨੂੰ ਘਟਾ ਕੇ ਨੀ ਆਉਣਾ। ਤੁਸੀਂ ਆਪਣੀ ਗੱਲ ਦੀ ਸਫਾਈ ਦਿਓ, ਬਿਜਲੀ ਕਿਉਂ ਨੀ ਆ ਰਹੀ ਸੂਬੇ ਚ, ਬਈ ਨਸ਼ੇ ਦੇ ਮੁੱਦੇ ਤੇ ਆਖੇ ਜੀ ਅਮਿਤ ਸ਼ਾਹ ਹੋਰੀ ਇਧਰ ਦੀ ਨਾ ਗੱਲ ਕਰਨ, ਇਹ ਯਾਤਰਾਵਾਂ ਨਾ ਕੱਢਣ, ਫਲਾਂ ਨਾ ਕਰਨ, ਧਮਕਾ ਨਾ ਕਰਨ, ਆਪਦਾ ਪੋਰਟ ਦੇਖਣ, ਕਿਉਂ ਬਈ? ਰਾਜਨੀਤੀ ਕਰਨ ਦਾ ਠੇਕਾ ਕੱਲਾ ਬਲਤੇਜ ਪੰਨੂ ਹੋਰਾਂ ਕੋਲ ਸੀ ਕਿ ਸਾਡੇ ਵਰਗਿਆਂ ਨੂੰ ਸੜਕਾਂ ਤੇ ਲਈ ਫਿਰਦੇ ਸੀ? ਰਾਜਨੀਤੀ ਨਸ਼ੇ ਤੇ ਕਰਨ ਦਾ ਕੱਲਾ ਤੁਹਾਡਾ ਹੱਕ ਆ ਕਿ ਤੁਸੀਂ ਪਾ ਕੇ ਖਦਰ ਦਾ ਕੁੜਤਾ ਪਜਾਮਾ ਹਰ ਹਰ ਜਗ੍ਹਾ ਤੇ ਪਹੁੰਚ ਜਾਂਦੇ ਹੁੰਦੇ ਸੀ, ਚਿੱਟੀ ਕਾਰ ਲੈ ਕੇ ਹਰ ਜਗ੍ਹਾ ਤੇ, ਜਿੱਥੇ ਕੋਈ ਓਵਰਡੋਜ਼ ਨਾਲ ਮਰਿਆ ਤਾਂ, ਜਿੱਥੇ ਕੋਈ ਬੁਲਾਉਂਦਾ ਸੀ ਤਾਂ। ਇਹ ਰਾਜਨੀਤੀ ਕਰਨ ਦਾ ਲਾਇਸੈਂਸ ਕੱਲਾ ਤੁਹਾਨੂੰ ਮਿਲਿਆ, ਭਾਜਪਾ ਨੂੰ ਨਹੀਂ ਹੈ, ਉਹ ਵੀ ਰਾਜਨੀਤੀ ਕਰਨ ਆ ਗਏ ਜਿਵੇਂ ਤੁਸੀਂ ਕੀਤੀ। ਤੁਸੀਂ ਸਭ ਤੋਂ ਜ਼ਿਆਦਾ ਨਸ਼ੇ ਦੇ ਮੁੱਦੇ ਤੇ ਰਾਜਨੀਤੀ ਕੀਤੀ ਆ, ਹੁਣ ਜਦੋਂ ਤੁਸੀਂ ਸਭ ਤੋਂ ਜ਼ਿਆਦਾ ਫਸ ਗਏ ਹੁਣ ਤੁਸੀਂ ਕਹਿੰਦੇ ਹੋ ਕਿ ਰਾਜਨੀਤੀ ਨਾ ਕਰੋ। ਅਰੇ ਭਾਈ, ਰਾਜਨੀਤੀ ਕਰਨੀ ਤੁਸੀਂ ਸਿਖਾਈ ਆ, ਡਰੱਗ ਦਾ ਮੁੱਦਾ ਹੀ ਤੁਸੀਂ ਲੈ ਕੇ ਆਏ ਸੀ, ਡਰੱਗ ਦਾ ਮੁੱਦਾ ਤੁਸੀਂ ਲੈ ਕੇ ਆਏ ਸੀ, ਹੁਣ ਡਰੱਗ ਦਾ ਮੁੱਦਾ ਤੁਹਾਨੂੰ ਦੱਸ ਰਿਹਾ, ਹੁਣ ਭੱਜ ਰਹੇ ਹੋ, ਨੱਸ ਰਹੇ ਹੋ।
1: ਔਰ ਡਰੱਗ ਨਾਲ ਮਰਨ ਵਾਲੇ ਜਿਹੜੀਆਂ ਇਨਸਾਨ ਸਨ ਉਹ ਲੋਥਾਂ ਦੇ ਰੂਪ ਦੇ ਵਿਚ ਜਦੋਂ ਪਈਆਂ ਹੁੰਦੀਆਂ ਸੀ ਤੇ ਉਹਨਾਂ ਲੋਥਾਂ ਤੇ ਤੁਸੀਂ ਵੀ ਰਾਜਨੀਤੀ ਕੀਤੀ। ਹੰਕਾਰ ਜਦੋਂ ਰਾਜ ਸੱਤਾ ਦੇ ਵਿਚ ਕੋਈ ਬੰਦਾ ਕਾਮਯਾਬ ਹੁੰਦਾ ਨਾ, ਬੀਬੀ ਮਨਪ੍ਰੀਤ ਬਾਦਲ, ਹਾਂਜੀ, ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਬੀਬੀ ਬਾਦਲ ਨੂੰ, ਹਰਸਿਮਰਤ ਕੌਰ ਬਾਦਲ ਨੂੰ, ਸੋਰੀ, ਕਿ ਮਨਪ੍ਰੀਤ ਬਾਦਲ, ਤੇ ਕਹਿੰਦੀ ਕੌਣ ਮਨਪ੍ਰੀਤ ਬਾਦਲ, ਤੇ ਰਿਸ਼ਤੇ ਦੇ ਵਿਚ ਉਹਦਾ ਜੇਠ ਜਾਂ ਦਿਓਰ ਲੱਗਦਾ। ਹਾਂਜੀ, ਇਹ ਹੰਕਾਰ ਜਿਹੜਾ ਨਾ ਇਨ੍ਹਾਂ ਦੇ ਦਿਮਾਗ ਦੇ ਉੱਤੇ ਜਦੋਂ ਚੜ ਜਾਂਦਾ, ਉਹ ਵੀ ਸੱਤਾ ਦੇ ਵਿਚ ਸੀ ਤੇ ਮਨਪ੍ਰੀਤ ਬਾਦਲ ਨੂੰ ਹੀ ਭੁੱਲ ਗਈ, ਕੋੜਮੇ ਨੂੰ ਭੁੱਲ ਗਈ, ਕਹਿੰਦੀ ਕੌਣ, ਔਨ ਰੈਕਡ ਪਿਆ, ਇਹੀ ਹਾਲ ਇਨ੍ਹਾਂ ਦਾ। ਹਾਂਜੀ, ਸੋ ਇਹ ਗੱਲ ਹੈ ਕਿ ਜੋ ਵਾਅਦੇ ਕਰਕੇ ਇਹ ਆਏ ਸਨ, ਜੋ ਸੁਪਨੇ ਦਿਖਾ ਕੇ ਆਏ ਸਨ, ਜੋ ਲੋਕਾਂ ਨੂੰ ਇਨ੍ਹਾਂ ਨੇ ਲੋਲੀਪੋਪ ਦਿੱਤੇ ਨੇ, ਹੁਣ ਸਮਾਂ ਤਾਂ ਮਿੰਟੂ ਜੀ ਮੇਰੇ ਖਿਆਲ ਦੇ ਵਿਚ ਗਿਣਤੀ ਦਾ ਹੀ ਰੱਖ ਹੁਣ ਰਹਿ ਗਿਆ, ਹੁਣ ਤਾਂ ਬਸ ਜਦੋਂ ਅਨਾਊਂਸਮੈਂਟ ਹੋ ਗਈ ਦਿਨ ਤਾਂ, ਹਾਂਜੀ, ਸਵੇਰ ਚੜਿਆ ਤੇ ਸ਼ਾਮਾਂ ਪੈ ਜਾਣੀਆਂ ਨੇ, ਸਵੇਰ ਚੜਿਆ ਤੇ ਸ਼ਾਮਾਂ ਪੈ ਜਾਣੀਆਂ ਨੇ, ਬਸ ਫਿਰ ਦਿਨ ਤਾਂ ਘੱਟਦੇ ਹੀ ਜਾਣੇ ਨੇ। 905 ਜਵਾਬ ਦੋ ਜਿੰਨੇ ਸਾਡੇ ਵੀਰ ਵੱਖ ਵੱਖ ਕੰਟਰੀਆਂ ਦੇ ਵਿਚ ਸਾਨੂੰ ਸੁਣ ਰਹੇ ਨੇ। ਇੰਡੀਆ ਦੇ ਵਿਚ ਵੀ ਇੰਡੀਆ ਦਾ ਮੈਪ ਸਾਨੂੰ ਜਿਹੜਾ ਵਾ ਉਹ ਗ੍ਰੀਨ ਹੋਇਆ ਦਿਖਾਈ ਦੇ ਰਿਹਾ ਜੀ, ਉਥੇ ਤੁਸੀਂ ਸੁਣ ਰਹੇ। ਆਸਟ੍ਰੇਲੀਆ ਦੇ ਵਿਚ ਸਾਡੇ ਵੀਰ ਸਾਨੂੰ ਸੁਣ ਰਹੇ ਨੇ, ਇੰਡੀਆ ਦੇ ਵਿਚ ਦੇਖ ਰਹੇ ਹੋ ਤੁਸੀਂ, ਸੁਣ ਰਹੇ ਹੋ, ਸੋਰੀ, ਔਰ ਕੈਨੇਡਾ ਦੇ ਨਾਲ ਨਾਲ ਅਮਰੀਕਾ ਦੇ ਵਿਚ। ਤੁਹਾਡਾ ਬਹੁਤ ਸਾਰਿਆਂ ਦਾ ਧੰਨਵਾਦ ਜੀ ਜਿੱਥੋਂ ਤੱਕ ਤੁਸੀਂ ਸਾਨੂੰ ਸੁਣ ਰਹੇ ਹੋ, ਗਾਂ ਵੀ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਇੱਕ ਇੱਕ ਕਰਕੇ ਦੱਸਣਾ ਸ਼ੁਰੂ ਕਰੀਏ ਤਾਂ ਮੇਰੇ ਖਿਆਲ ਦੇ ਵਿਚ ਆਪਾਂ ਪੌੜੀਆਂ ਹੋਰ ਵੱਧ ਸਕਦੇ ਹਾਂ। ਜ਼ਰੂਰ ਕਰਿਆ ਕਰੋ ਕਿਰਪਾ, ਸਬਸਕ੍ਰਾਈਬ ਕਰ ਲਓ, ਬੈਲ ਬਟਨ ਆਨ ਕਰ ਲਓ, ਸ਼ੇਅਰ ਕਰ ਦਿਓ, ਧੰਨਵਾਦੀ ਹੋਵਾਂਗੇ। ਸਵੇਰੇ 10 ਤੋਂ 12 ਟੋਰਾਂਟੋ ਦੇ ਸਮੇਂ ਦੇ ਮੁਤਾਬਕ, ਫਿਲਹਾਲ ਸ਼ਾਮ ਨੂੰ 6 ਤੋਂ 9, ਸੈਟਰਡੇ 2 ਵਜੇ ਤੋਂ ਲੈ ਕੇ 5 ਵਜੇ ਤੱਕ, ਸੰਡੇ ਵੀ 2 ਵਜੇ ਤੋਂ ਲੈ ਕੇ 5 ਵਜੇ ਤੱਕ, ਤੇ ਆਉਣ ਵਾਲੇ ਦਿਨਾਂ ਦੇ ਵਿਚ ਹੋਰ ਵੀ ਚੰਗੇ ਚੰਗੇ ਰੇਡੀਓ ਹੋਸਟ ਜਿਹੜੇ ਨੇ, ਜਦੋਂ ਆ ਸਾਡਾ ਕਹਿ ਲਓ ਕਿ ਟ੍ਰਾਇਲ ਬੇਸ ਖਤਮ ਹੋ ਗਿਆ, ਹਾਂਜੀ, ਤੇ ਉਦੋਂ ਉਨ੍ਹਾਂ ਨੇ ਆਪਣੀ ਹੌਟ ਸੀਟ ਤੇ ਬੈਠ ਕੇ ਆਪਾਂ ਆਪਣੇ ਤਰੀਕੇ ਨਾਲ ਪ੍ਰੋਗਰਾਮ ਆਰੰਭ ਕਰਨੇ ਨੇ। ਲਿਸਟ ਅਜੇ ਅਸੀਂ ਸਾਂਝੀ ਨਹੀਂ ਕਰਾਂਗੇ, ਆਉਣ ਵਾਲੇ ਦਿਨਾਂ ਦੇ ਵਿਚ ਜਲਦੀ ਹੀ ਸਾਂਝੀ ਕਰ ਦਿੱਤੀ ਜਾਵੇਗੀ। ਸਟੂਡੀਓ ਨੰਬਰ 905-800-13-1320
0: ਜੀ ਮਿੰਟੂ ਜੀ
3: ਜੀ ਜੀ
0: ਮੇਰਾ ਸਵਾਲ ਸੀ ਕਿ ਵਾਰਸ ਪੰਜਾਬ ਦੇ ਨੇ 3 ਉਮੀਦਵਾਰ ਆਪਣੇ ਹੋਰ ਐਲਾਨੇ ਨੇ, ਕੀ ਕਹਿਣਾ ਚਾਹੋਗੇ?
3: ਹਾਂਜੀ, ਦੇਖੋ, ਵਾਰਸ ਪੰਜਾਬ ਦੇ ਵਾਲੇ ਤੇਜ਼ੀ ਨਾਲ ਆਪਣੇ ਉਮੀਦਵਾਰ ਐਲਾਨ ਰਹੇ ਆ, ਤਾਂ ਫਿਲਹਾਲ ਕੱਲ ਉਹਨਾਂ ਨੇ 3 ਉਮੀਦਵਾਰ ਐਲਾਨੇ ਆ। ਫਰੀਦਕੋਟ ਤੋਂ ਦਲੇਰ ਸਿੰਘ ਡੋਡ, ਇਹ ਭਾਈ ਸਾਹਿਬ ਦੇ ਖਾਸ ਮੁਖਾਸ ਸਰਬਜੀਤ ਸਿੰਘ ਦੇ, ਇਸ ਤੋਂ ਇਲਾਵਾ ਰਿਸ਼ਪਾਲ ਸਿੰਘ ਸੋਸਨ, ਇਹ ਵੀ ਇਹਨਾਂ ਦੀ ਟੀਮ ਦੇ। ਜੈਤੋ ਤੋਂ ਸੰਦੀਪ ਕੌਰ ਖਾਲਸਾ, ਮਤਲਬ ਕਿ ਸਰਬਜੀਤ ਸਿੰਘ ਖਾਲਸਾ ਨੇ ਤਿੰਨੇ ਹੀ ਉਮੀਦਵਾਰ ਇੱਕ ਤਰ੍ਹਾਂ ਨਾਲ ਆਪਣੇ ਇਸ ਹਲਕੇ ਤੋਂ ਉਤਾਰ ਲਏ ਆ, ਤਾਂ ਯਾਨੀ ਇਹ ਸੀਟਾਂ ਤੇ ਜਿਹੜੇ ਉਮੀਦਵਾਰ ਹੋਣਗੇ, ਫਰੀਦਕੋਟ ਹੈ ਚਾਹੇ ਕੋਟਕਪੂਰਾ ਤੇ ਚਾਹੇ ਜੈਤੋਂ, ਬਿਲਕੁਲ ਲਾਈਨ ਦੇ ਵਿੱਚ ਆ। ਫਰੀਦਕੋਟ ਤੋਂ ਆਓਗੇ ਥੱਲੇ ਨੂੰ ਕੋਟਕਪੂਰਾ, ਕੋਟਕਪੂਰਾ ਤੋਂ ਥੱਲੇ ਨੂੰ ਆਓਗੇ ਤਾਂ ਜੈਤੋਂ ਆ, ਬਠਿੰਡੇ ਵਾਲੀ ਸਾਈਡ ਨੂੰ ਜਿਵੇਂ ਜਿਵੇਂ ਤੁਰੇ ਆਈਏ, ਤਾਂ ਤਿੰਨਾਂ ਹੀ ਹਲਕਿਆਂ ਦੇ ਵਿੱਚ ਇਹ ਸਰਬਜੀਤ ਸਿੰਘ ਖਾਲਸਾ ਦੇ ਹੋ ਗਏ ਉਮੀਦਵਾਰ। ਤੇ ਹੁਣ ਦੇਖਣਾ ਹੋਏਗਾ, ਕਿਉਂਕਿ ਸਰਬਜੀਤ ਸਿੰਘ ਖਾਲਸਾ ਨੇ ਇੱਕ ਚਮਤਕਾਰੀ ਢੰਗ ਦੇ ਨਾਲ ਸੀਟ ਫਰੀਦਕੋਟ ਦੀ ਕੱਢ ਲਈ ਸੀਗੀ, ਪਰ ਹੁਣ ਕੀ ਇਹ ਜਿਹੜੀ ਦੁਬਾਰਾ ਵੋਟ ਇਹਨਾਂ ਨੂੰ ਪਊਗੀ 3 ਵਿਧਾਨ ਸਭਾ ਹਲਕਿਆਂ ਚ, ਦੇਖਣ ਵਾਲੀ ਗੱਲ ਹੈ। ਪਰ ਇੱਕ ਚੀਜ਼ ਤੁਹਾਨੂੰ ਮੈਂ ਦੱਸ ਦਿੰਦਾ, ਕਲੀਅਰ ਕੱਟ ਲੱਲੇ ਭੱਬੇ ਮੈਨੂੰ ਆਉਂਦੇ ਨੀ, ਅਗਾਂਹ ਜਿਵੇਂ ਲੰਘਦੇ ਆ ਇਹ ਫਰੀਦਕੋਟ ਬਠਿੰਡਾ ਹਾਈਵੇ, ਤਦ ਇਹਨਾਂ ਦੇ ਕੋਲ ਉਮੀਦਵਾਰਾਂ ਦਾ ਸੰਕਟ ਹੈ, ਸੰਕਟ ਹੈ, ਯਾਨੀ ਮਲੋਟ ਲੰਬੀ, ਇਹ ਕੁਛ ਐਸੀਆਂ ਸੀਟਾਂ ਨੇ, ਗਿਦੜਵਾਹਾ ਵੀ, ਕਿਉਂਕਿ ਜੇ ਆਪਾਂ ਦੇਖੀਏ ਤਾਂ ਇਹਨਾਂ ਸੀਟਾਂ ਚ ਵੀ ਆ ਗਿਆ, ਬਠਿੰਡਾ ਦੇਹਾਤੀ ਆ ਗਿਆ, ਬਹੁਤ ਸਾਰੀਆਂ ਸੀਟਾਂ ਐਸੀਆਂ ਬਣ ਜਾਂਦੀਆਂ ਨੇ, ਵੈਸੇ ਕੋਈ ਵੱਡੀ ਤਾਦਾਦ ਨਹੀਂ, ਇੱਕ ਹਿੱਸਾ ਬਣਦਾ, ਜਿੱਥੇ ਇਹਨਾਂ ਦੇ ਕੋਲ ਕੈਂਡੀਡੇਟਸ ਦਾ ਸੰਕਟ ਹੈ, ਇਹਦੇ ਚ ਕੋਈ ਸ਼ੱਕ ਨਹੀਂ ਤਾਂ, ਯਾਨੀ ਜਿੱਥੋਂ ਤੱਕ ਟੀਮ ਹੈਗੀ ਹੈ ਸਰਬਜੀਤ ਸਿੰਘ ਖਾਲਸਾ ਦੀ, ਉੱਥੋਂ ਤੱਕ ਤੇ ਉਮੀਦਵਾਰ ਇਹਨਾਂ ਦੇ ਠੀਕ ਆ ਆ ਗਏ ਆ, ਪਰ ਅੱਗੇ ਥੋੜਾ ਜਿਹਾ ਇਹਨਾਂ ਦਾ ਜ਼ੋਰ ਲੱਗੇਗਾ ਜਦੋਂ ਇਹ ਅਗਾਂਹ ਨੂੰ ਆਉਣਗੇ, ਤਾਂ ਇਹਨਾਂ ਹਲਕਿਆਂ ਦੇ ਵਿੱਚ ਇਹਨਾਂ ਦਾ ਕੋਈ ਬਹੁਤਾ ਆਧਾਰ ਹਾਲੇ ਤੱਕ ਹੈ ਨਹੀਂ ਹੈ, ਪਿੰਡਾਂ ਦੇ ਵਿੱਚ ਫਿਰ ਰਹੇ ਨੇ, ਇਹਨਾਂ ਦੇ ਕਾਰਕੁਨ ਮੋਟਰਸਾਈਕਲਾਂ ਲੈ ਕੇ ਜਾ ਰਹੇ ਆ, ਕਾਰਾਂ ਲੈ ਕੇ ਘਰਾਂ ਚ ਜਾ ਰਹੇ ਆ ਕਿ ਸਾਡੇ ਮੈਂਬਰ ਬਣੋ, ਸਾਡੇ ਨਾਲ ਤੁਰੋ, ਇੱਥੋਂ ਤੱਕ ਕਿ ਬੀਬੀਆਂ ਵੀ ਕਿਤੇ ਦੋ ਚਾਰ ਬੈਠੀਆਂ ਹੁੰਦੀਆਂ ਤਾਂ ਉੱਥੇ ਵੀ ਜਾ ਕੇ ਉਹ ਆਪਦੀ ਗੱਲ ਰੱਖਦੇ ਆ ਕਿ ਸਾਡੇ ਨਾਲ ਜੁੜੋ ਕਰੋ, ਤਾਂ ਇਹਦਾ ਮਤਲਬ ਕਿ ਕਾਡਰ ਹਾਲੇ ਇੱਥੇ ਹੈ ਹੀ ਨਹੀਂ ਹੈ
1: ਜੀ,
3: ਕੁਝ ਹਲਕਿਆਂ ਚ ਇਹਨਾਂ ਦਾ ਕਾਡਰ ਬਿਲਕੁਲ ਜ਼ੀਰੋ ਆ, ਤਾਂ ਕੀ ਸਮਾਂ ਜਿਵੇਂ ਹੁਣ ਤੁਸੀਂ ਗੱਲ ਕੀਤੀ ਆ ਕਿ ਕੁਝ ਦਿਨ ਰਹਿ ਗਏ ਨੇ ਜਾਂ ਕੁਝ ਸਮਾਂ ਰਹਿ ਗਿਆ, ਹਾਲੇ ਆਲਮੋਸਟ ਮੇਰੇ ਖਿਆਲ ਦੇ ਨਾਲ 4-5 ਮਹੀਨੇ ਪਏ ਆ, ਤਾਂ ਉਹ 4-5 ਮਹੀਨਿਆਂ ਚ ਜਿਨ੍ਹਾਂ ਹਲਕਿਆਂ ਦੇ ਵਿੱਚ, ਇਹ ਮੈਂ ਆਪਦੇ ਅੱਖੀ ਦੇਖੇ ਦੀ ਗੱਲ ਕਰ ਰਿਹਾ ਵਾਂ, ਹੋਰ ਕੁਝ ਹਲਕੇ ਹੋਣ ਤਾਂ ਮੈਂ ਕਹਿ ਨਹੀਂ ਸਕਦਾ, ਕਿ ਕੁਝ ਹਲਕਿਆਂ ਚ ਇਹਨਾਂ ਨੂੰ ਥੋੜਾ ਸੰਘਰਸ਼ ਕਰਨਾ ਪੈ ਰਿਹਾ ਉਮੀਦਵਾਰ ਜਾਂ ਨੈਟਵਰਕ ਲੱਭਣ ਵਾਸਤੇ, ਆਪਦਾ ਨੈਟਵਰਕ ਬਣਾਉਣ ਵਾਸਤੇ, ਤਾਂ ਦੇਖਦੇ ਆ ਉਹ 4-5 ਮਹੀਨਿਆਂ ਚ ਸਾਰੀਆਂ ਚੀਜ਼ਾਂ ਕਵਰ ਅਪ ਕਰਦੇ ਆ ਕਿ ਨਹੀਂ
1: ਜੀ। ਅਗੇ 9058131320 ਸਾਡੇ ਕੋਲ 4 ਮਿੰਟ ਬਾਕੀ ਨੇ, 905-813-1320 ਤੁਸੀਂ ਇਸ ਵਕਤ, ਸਾਨੂੰ ਪਤਾ ਕਿ ਸਾਡੀ ਰੇਂਜ ਥੋੜੀ ਜਿਹੀ ਘੱਟ ਆ, ਫਿਰ ਵੀ ਤੁਹਾਡਾ ਫੀਡਬੈਕ ਸਾਨੂੰ ਚਾਹੀਦਾ, ਜਿਸ ਤੱਕ ਤੁਸੀਂ ਸੁਣ ਰਹੇ ਹੋ ਕਿਸ ਤਰ੍ਹਾਂ ਦੀ ਆਵਾਜ਼ ਤੁਹਾਨੂੰ ਸੁਣਾਈ ਦਿੰਦੀ ਹੈ, ਕੋਈ ਇੰਪਰੂਵਮੈਂਟ ਹੈ ਜਾਂ ਨਹੀਂ ਹੈ। ਆਫ ਦੀ ਏਅਰ 416-303-1515 ਅਰਸ਼ ਜਾਂ 416-716-7794। ਸਚਿਨ ਪਾਇਲਟ ਦੇਣਗੇ ਅੱਜ ਪਹਿਲਾ ਇਮਤਿਹਾਨ, ਇਹ ਵੀ ਕਾਫੀ ਇੱਕ ਵੱਡੀ ਖ਼ਬਰ ਹੈ, ਕੀ ਕਹਿਣਾ ਚਾਹੋਗੇ?
3: ਹਾਂਜੀ, ਇੱਕ ਫਿਲਮ ਦੇ ਵਿੱਚ ਵੀ ਗਾਣਾ ਸੀ ਆਜ ਇਮਤਿਹਾਨ ਹੈ, ਆਜ ਇਮਤਿਹਾਨ, ਉਹਦੇ ਚ ਨਾਚ ਕਰਦੀ ਆ ਸ਼ਤਰੇਖਾ, ਕਿ ਪਤਾ ਨੀ ਕਿਹੜੀ ਅਮਿਤਾਬ ਬੱਚਨ ਦੀ ਫਿਲਮ ਸੀ, ਤਾਂ ਇਹਨਾਂ ਦਾ ਵੀ ਅੱਜ ਇਮਤਿਹਾਨ ਆ। ਤਾਂ ਇਹ ਜਿਹੜਾ ਇਮਤਿਹਾਨ ਆ, ਇਮਤਿਹਾਨ ਕਿ ਇਹਨਾਂ ਨੇ ਅੱਜ ਪਹਿਲੀ ਵਾਰੀ ਸਚਿਨ ਪਾਇਲਟ ਦੀ ਅਗਵਾਈ ਦੇ ਵਿੱਚ ਇੱਕ ਪ੍ਰੋਗਰਾਮ ਦਿੱਤਾ ਵਾ, ਪ੍ਰੋਗਰਾਮ ਤਗੜਾ ਹੈ, ਇਹਨਾਂ ਨੇ ਮਾਰਚ ਕਰਨਾ ਚੰਡੀਗੜ੍ਹ ਜਿਹੜਾ ਕਾਂਗਰਸ ਭਵਨ ਆ ਉਥੋਂ ਚੀਮਾ ਦੀ ਕੋਠੀ ਵੱਲ, ਚੀਮਾ ਬਾਈ ਮਿਲਦਾ ਤੇ ਟੁਕੜਾ ਦਿਲ ਦਾ, ਤੇ ਚੀਮਾ ਅੱਜ ਕੱਲ ਤਾਂ ਤੁਹਾਨੂੰ ਪਤਾ ਥੋੜਾ ਗੈਬ ਜੇ ਹੋ ਗਏ ਨੇ ਸਾਰੇ ਸੀਨ ਤੋਂ, ਕਿਉਂਕਿ ਗੁਲਜ਼ਾਰ ਸਿੰਘ ਵਾਲਾ ਮਾਮਲਾ ਇਹਨਾਂ ਦੇ ਹਲਕੇ ਚ ਵਾਪਰਿਆ ਸੀਗਾ। ਤਾਂ ਮੁੱਢਲੇ ਤੌਰ ਤੇ ਜਿਹੜੀਆਂ ਚੀਜ਼ਾਂ ਨਜ਼ਰ ਆ ਰਹੀਆਂ ਨੇ ਕਿ ਸਚਿਨ ਪਾਇਲਟ ਦੀ ਮੌਜੂਦਗੀ ਹੋਏਗੀ ਪਹਿਲੀ ਮਰਤਬਾ, ਅੱਜ ਉਹ ਚੰਡੀਗੜ੍ਹ ਆਉਣਗੇ, ਫਿਰ ਉਹ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਰਾਜਾ ਵੜਿੰਗ, ਚਰਨਜੀਤ ਚੰਨੀ, ਸੁਖਪਾਲ ਖਹਿਰਾ ਤੇ ਦੂਜੇ ਹੋਰ ਲੀਡਰ ਪ੍ਰਤਾਪ ਬਾਜਵਾ, ਰੰਧਾਵਾ, ਰਾਣਾ ਗੁਰਜੀਤ, ਇਹ ਸਾਰੇ ਹੋ ਸਕਦਾ ਕਿ 2.5-3 ਮਹੀਨਿਆਂ ਦੇ ਵਕਫੇ ਤੋਂ ਬਾਅਦ ਇੱਕ ਮੰਚ ਤੇ ਨਜ਼ਰ ਆਉਣ, ਐਸੀ ਉਮੀਦ ਆ। ਹੁਣ ਦੇਖੋ ਇਹਨਾਂ ਚੋਂ ਕਿਹੜੇ ਕਿਹੜੇ ਆਉਂਦੇ, ਕਿਹੜੇ ਕਿਹੜੇ ਨਹੀਂ ਆਉਂਦੇ, ਪਰ ਮੇਨ ਇਸ ਵੇਲੇ ਕੇਂਦਰ ਜਿਹੜਾ ਚਰਚਾ ਦਾ ਹੈ ਉਹ ਹੈ ਚੰਨੀ ਤੇ ਵੜਿੰਗ, ਕਿ ਇਹ ਦੋਵੇਂ ਨੇਤਾ ਇੱਕ ਮੰਚ ਤੇ ਆ ਜਾਣਗੇ, ਜੇ ਆ ਜਾਣਗੇ ਤਾਂ ਫਿਰ ਕਾਂਗਰਸ ਦਾ ਭਾਗ ਜਿਹੜਾ ਹੈ, ਕਾਂਗਰਸ ਦੀ ਜਿਹੜੀ ਕਿਸਮਤ ਆ ਉਹ ਕਿੰਨਾ ਕੁ ਬਦਲੇਗੀ, ਤਾਂ ਕੁਝ ਘੰਟਿਆਂ ਬਾਅਦ ਪਤਾ ਲੱਗੇਗਾ ਕਿਹੜੇ ਕਿਹੜੇ ਉੱਥੇ ਪਹੁੰਚਦੇ ਆ, ਕਿਹੜੇ ਕਿਹੜੇ ਗੈਰ ਹਾਜ਼ਰ ਰਹਿੰਦੇ ਆ, ਕਿਹੜੇ ਕਿਹੜੇ ਨਦਾਰਦ ਰਹਿੰਦੇ ਆ, ਜਿਹੜੇ ਆਉਂਦੇ ਆ ਤਾਂ ਉਹ ਮਿਲਦੇ ਕਿਵੇਂ ਆ, ਤੇ ਜੇ ਮਿਲਦੇ ਆ ਤਾਂ ਫਿਰ ਕੀ ਉਹ ਮਿਲ ਕੇ ਦੁਬਾਰਾ ਮਤਭੇਦਾਂ ਚ ਨਹੀਂ ਜਾਣਗੇ, ਇਹ ਤਮਾਮ ਸਵਾਲ ਨੇ ਜਿਹੜੇ ਰਹਿਣਗੇ।
1: ਸਾਨੂੰ ਸਾਡੇ ਰੇਡੀਓ ਨੇ, ਸਾਡੇ ਹੀ ਰੇਡੀਓ ਨੇ, ਭਾਵੇਂ ਕਿ ਅਸੀਂ ਸੰਚਾਲਕ ਹਾਂ, ਇਹ ਤੇ ਆਟੋ ਕੱਟ ਲੱਗਾ, ਜਦੋਂ ਹੀ 9 ਵਜੇ ਨੇ ਸਾਨੂੰ ਕੱਟ ਦੇਣਾ, ਗਾਣੇ ਸ਼ੁਰੂ ਹੋ ਜਾਣੇ, ਪਰ ਮੇਰਾ ਕਾਲਰ ਨੇ, ਮੈਂ ਚਾਹੁੰਦਾ ਕਿ ਆਪਣੀ ਗੱਲ ਰੱਖ ਲੈਣ। ਵੈਲਕਮ ਜੀ।
4: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ।
4: ਮਿੰਟੂ ਜੀ ਨੂੰ ਪੁੱਛਣਾ ਸੀ, ਇੱਕ ਮਿਸਲ ਸਤਲੁਜ ਹੈ ਕਿ ਉਹਦਾ ਵੀ ਆਧਾਰ ਹੈ ਪੰਜਾਬ ਦੇ ਵਿੱਚ?
3: ਨਹੀਂ ਨਹੀਂ ਸਰ, ਉਹ ਲੱਗੇ ਹੋਏ ਨੇ ਮਿਸ਼ਨ ਸਤਲੁਜ, ਹਾਲੇ ਉਹਨਾਂ ਦਾ ਇਲੈਕਟੋਰਲ ਆਧਾਰ ਨਹੀਂ, ਇਲੈਕਟੋਰਲ ਆਧਾਰ ਤੋਂ ਮਤਲਬ ਕਿ ਉਹਨਾਂ ਦੇ ਕੋਲ ਬੂਥ ਲੈਵਲ ਦਾ ਨੈਟਵਰਕ ਹੈ ਨਹੀਂ। ਹਾਂ, ਮੁੱਦੇ ਉਹਨਾਂ ਦੇ ਵਧੀਆ ਨੇ, ਅਜੇਪਾਲ ਸਿੰਘ ਬਰਾੜ ਰਹਿਨੁਮਾ ਨੇ।
5: This is CJMR, the voice of the city, part of White Oaks Communications Group, your trusted local radio provider for more than 70 years.

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਆ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

0: ਦੱਸਾਂ ਤੇਰੇ ਬਾਪੂ ਦਾ ਜੋ ਹਾਲ ਹੋਇਆ, ਸਾਰੀ ਦੁਨੀਆ ਨੂੰ ਕਿੰਨਾ ਦੁੱਖ ਲੱਗਾ ਜੋ ਇਸ ਪਰਿਵਾਰ ਦੇ ਨਾਲ ਹੋਇਆ। ਆਰਐਫੀ ਸਿੱਧੂ।
1: You're listening to CJMR 1320, the voice of the city.
2: Hey, yeah, because you're doing the beat.

ਕੁਛ ਗੱਲਾਂ ਦੱਸ ਸਕਦਾ, ਕੁਛ ਦੱਸ ਕੇ ਵੀ ਸਮਝ ਨਹੀਂ ਆਉਣੀ। ਕੁਛ ਤੇਰੀਆਂ ਨੇ, ਕੁਛ ਮੇਰੀਆਂ ਨੇ, ਤੇਰਾ ਮਿਲਣਾ ਤੇਰਾ ਵਿਛੜਨਾ। ਤੂੰ ਕਦੇ ਪਰਛਾਵੇਂ ਤੋਂ ਨੇੜੇ, ਤੂੰ ਕਦੇ ਸਭ ਤੋਂ ਦੂਰ। ਤੇਰਾ ਹਾਸਾ ਤੇਰਾ ਰੋਣਾ, ਤੇ ਕਦੇ ਕਦੇ ਇੱਕਦਮ ਚੁੱਪ ਹੋਣਾ। ਸਭ ਕੁਛ ਜੋ ਤੇਰੇ ਨਾਲ ਰਹਿ ਕੇ ਨਿੱਕੀ ਨਿੱਕੀ ਚੀਜ਼ ਨੂੰ ਜੀਣਾ ਸਿੱਖਿਆ, ਨਿੱਕੀਆਂ ਚੀਜ਼ਾਂ 'ਚ ਖੁਸ਼ ਹੋਣਾ ਸਿੱਖਿਆ, ਉੱਚੀ ਉੱਚੀ ਹੱਸਣਾ ਸਿੱਖਿਆ, ਦਿਲ 'ਚ ਕੀ ਚੱਲ ਰਿਹਾ ਤੇਰੇ ਨਾਲ ਸ਼ੇਅਰ ਕਰਨਾ ਸਿੱਖਿਆ। ਹਾਂ ਖੁਸ਼ੀ ਹੈ ਮੈਨੂੰ, ਤੂੰ ਜ਼ਿੰਦਗੀ ਕਿੱਦਾਂ ਜੀਣੀ ਹੈ ਇਹ ਦੱਸਿਆ, ਪਰ ਅਫਸੋਸ ਤੇਰੇ ਬਿਨਾਂ ਕਿੱਦਾਂ ਜੀਣੀ ਹੈ ਕਿਤੇ ਇਹ ਨਹੀਂ ਦੱਸਿਆ। ਗੱਲ ਹੁਣ ਸੰਘਣੀ ਧੁੱਪ ਦੀ ਗਰਮੀ ਤੇ ਰਾਤਾਂ ਦੀ ਤਰੇਲ ਤੱਕ ਹੈ, ਦੁਨੀਆ ਜਿੱਤਣ ਤੇ ਹਾਰੇ ਹੋਏ ਖੇਲ ਤੱਕ ਹੈ। ਇਹ ਮੇਰੀ ਖੁਦ ਦੀ ਬਣਾਈ ਦੁਨੀਆ, ਜਿਹਦਾ ਇੱਕ ਹਿੱਸਾ ਬਣਾ ਕੇ ਤੁਹਾਡੇ ਹਿੱਸੇ ਕਰਨ ਲੱਗਿਆ। ਵਿਦ ਮਾਈ ਫਸਟ EP ਅਡਿਕਸ਼ਨ।

0: ਨਸ਼ੀਲੀਆਂ ਤੇ
1: ਜੱਟ ਦੀ ਨਸ਼ੀਲੀਆਂ ਤੇ
0: ਜੱਟ ਦੀ ਨਸ਼ੀਲੀਆਂ ਤੇ
1: ਤੇਰੀਆਂ ਨੇ ਬਿੱਲੀਆਂ।
2: Keep it on the voice of the city, CJMR 1320.

0: where cultures connect. CJMR 1320, the voice of the city.
1: This is CJMR AM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
2: CG de vich di saavagde o bina saahan ton aap namauna saukha nahi hunda. Jo kalla kehra nim nishan si. ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ ਭੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜੱਗ ਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ ਪਾਣੀ ਵਿੱਚ ਬਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। ਟੀ ਆਰ ਪੀ ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੋਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ।

ਬਾਪੂ ਰੋਵੇ ਮੱਚ ਗਈ ਫਸਲ ਕੁੜੇ ਪੰਜ ਛੇ ਕਿੱਲੇ ਨਾਲ ਚਾਚੇ ਦੇ ਸਾਨੂੰ ਚੱਪਲਾਂ ਹੁਣ ਤੱਕ ਜੁੜੀਆਂ ਨਹੀਂ ਕਿੱਥੋਂ ਲਈਏ ਬੈਗ ਵਰਸਾਚੇ ਦੇ ਸੁਪਨੇ ਵੀ ਆਉਣ ਸਲਾਹ।

ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ, ਜਿੱਤ ਗਿਆ ਕਹਿੰਦੇ ਜੋ ਜੋ ਸਿੱਧੂ ਲਿਖ ਗਿਆ, ਉੱਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ, ਪਰ ਬਈ ਅੱਜ SYL ਵੀ ਬੈਨ ਹੋ ਗਿਆ, SYL ਵੀ ਬੈਨ ਹੋ ਗਿਆ।

0: Shednexus.
1: Keep it on the voice of the city, CJMR 1320.

Keep it on the voice of the city, CJMR 1320.

where culture lives. This is CJMR 1320, the voice of the city.

0: ਘੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।
1: Keep it on the voice of the city, CJMR 1320.
2: Is ilaake ka ek hi tiger hai, jab wo aata hai cha jata hai.

0: अभी सुन रहे हो चावला न्यूज नेटवर्क टोरंटो CNN टोरंटो। जीवना या मरना इंसान दे हथ नहीं, परंतु इस संसार तो तुर गए प्राणी दा उस दियां धार्मिक रौ रीतां दे नाल उस नूं विदा करना साडे वस है। अपनी संस्कृति अपनी धार्मिक रौ रीतां मुताबक अंतम रस्मां वेले याद रखो, रैक्सडेल दे विच लोटस फ्यूनरल होम जिथे अंतम दर्शना तो लैके दाह संस्कार दियां रस्मां इको ही छत थले हुंदियां हन। लोटस फ्यूनरल होम दा सारा स्टाफ तुहाडी भाषा पंजाबी हिंदी भी बोलदा है। वधेरे जानकारी लई कॉल करो सरदार हरमिंदर सिंह हंसी 647-547-8188
1: 10 & 410 15 acre ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 647-545-5859।

0: ਫੇਰ ਹੁਣ ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475481888 Lotus Funeral Home।

0: ਆਵਾਜ਼ ਅਤੇ ਉਸ ਦੀ ਦੁਨੀਆਂ ਦੇ ਦੋਸਤੋ ਕਲਾ ਦੇ ਪਾਰਖੋ ਗੀਤਾਂ ਦੇ ਵਣਜਾਰੇ ਸੰਗੀਤ ਨੂੰ ਮੁਹੱਬਤ ਦੀ ਕਸਵੱਟੀ ਤੇ ਤੁਲਣ ਵਾਲੇ ਸੱਚੇ ਆਸ਼ਕੋ ਆਪਣੀ ਮਾਂ ਬੋਲੀ ਨੂੰ ਦਿਲ ਦੀਆਂ ਗਹਿਰਾਈਆਂ ਤੱਕ ਚਾਹਣ ਵਾਲੇ ਤੇ ਪ੍ਰੇਮ ਕਰਨ ਵਾਲੇ ਦੀਵਾਨਿਓ ਖਾਲਸ ਮਾਝੇ ਮਾਲਵੇ ਦੁਆਬੇ ਦੀ ਬੋਲੀ ਝੂਮਦੀਆਂ ਫਸਲਾਂ ਪੀਂਘਾਂ ਝੂਟਦੀਆਂ ਮੁਟਿਆਰਾਂ ਢੋਲ ਦੀ ਤਾਲ ਯਾਰੋ ਤਾਲ ਉਤੇ ਨੱਚਦੇ ਗੱਭਰੂ ਪੰਜਾਬੀਆਂ ਦੀ ਅਣ ਖੁੱਲੇ ਸੁਭਾਅ ਸਰੋਂ ਦੇ ਖੇਤਾਂ ਦੀ ਖੁਸ਼ਬੂ ਪੰਜਾਂ ਪਾਣੀ ਦੀ ਸੀਤਲ ਵਗਦੀ ਹਵਾ ਤੇ ਉਸ ਹਵਾ ਦੇ ਨਾਲ ਲਹਿਰ ਆਉਂਦਾ ਝੂਮਦਾ ਖਿੜ ਖਿੜ ਹੱਸਦਾ ਖੁਸ਼ੀਆਂ ਵੰਡਦਾ ਰੇਡੀਓ ਪ੍ਰੋਗਰਾਮ ਨਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਵਤਨ ਤੋਂ ਹਜ਼ਾਰਾਂ ਮੀਲ ਦੂਰ ਵਸਦੇ ਆਪਣੇ ਰੱਬ ਵਰਗੇ ਦਰਸ਼ਕਾਂ ਸਰੋਤਿਆਂ ਦੀ ਕਚਹਿਰੀ ਦੇ ਵਿਚ ਲੈ ਕਰਕੇ ਹਾਜ਼ਰ ਹਾਂ ਤੇ ਆਪ ਸਭ ਦਾ ਹਾਰਦਿਕ ਨਿੱਘਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਦੇ ਨਾਲ ਆਵਾਜ਼ ਦੇ ਰਾਹੀਂ ਮੇਰੀ ਤਰਫੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਸੁਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਆਪ ਸਭ ਦਾ ਧੰਨਵਾਦ। ਪ੍ਰੋਗਰਾਮ ਨਾਲ ਜੁੜ ਲਈ ਬਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਵਰਗੇ ਦੋਸਤਾਂ ਮਿੱਤਰਾਂ ਸਨੇਹੀਆਂ ਨੂੰ ਜਿੱਥੋਂ ਤੱਕ ਹੋ ਸਕੇ ਤੁਸੀਂ ਇਸ ਪ੍ਰੋਗਰਾਮ ਦੇ ਬਾਰੇ ਜਿੱਥੇ ਤੁਸੀਂ ਸੁਣ ਰਹੇ ਹੋ ਜਿਸ ਮਾਧਿਅਮ ਦੇ ਰਾਹੀਂ ਉਨ੍ਹਾਂ ਨੂੰ ਵੀ ਦੱਸ ਦੋ ਤੈ ਦਿਲ ਤੋਂ ਧੰਨਵਾਦੀ ਹੋਵਾਂਗੇ। ਪ੍ਰੋਗਰਾਮ ਨਾਲ ਜੁੜ ਲਈ ਬਹੁਤ ਬਹੁਤ ਸ਼ੁਕਰੀਆ। ਸਟੂਡੀਓ ਦਾ ਨੰਬਰ 905-813-1320। ਲੋਕਲ ਜੇਕਰ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ 647-910-1320 ਤੇ ਸੁਣਿਆ ਜਾ ਸਕਦਾ ਹੈ। 647-910-1320 ਅਮਰੀਕਾ 641-741-1919 ਆਈਹਟ ਦੇ ਨਾਲ ਨਾਲ ਤੁਸੀਂ ਇਸ ਪ੍ਰੋਗਰਾਮ ਨੂੰ ਯੂਟਿਊਬ ਫੇਸਬੁੱਕ ਰਾਹੀਂ ਸੁਣ ਦੇਖ ਸਕਦੇ ਹੋ। ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦਾ ਐਪ ਡਾਊਨਲੋਡ ਕਰਕੇ ਸੁਣ ਤੇ ਦੇਖ ਸਕਦੇ ਹੋ ਅਤੇ ਨਾਲ ਦੀ ਨਾਲ ਤੁਸੀਂ ਇਸ ਨੂੰ ਆਈ ਪੀ ਟੀਵੀ ਬਾਕਸ ਤੇ ਵੀ ਸੁਣ ਤੇ ਦੇਖ ਸਕਦੇ ਹੋ। ਪਰਸਨਲ ਨੰਬਰ ਨੇ ਅਰਸ਼ 416-303-1515। ਮੇਰਾ ਨੰਬਰ ਹੈ 416-716-7793। ਖ਼ਬਰਾਂ ਦਾ ਵਿਸ਼ੇਸ਼ ਬੁਲੇਟਿਨ ਤੁਹਾਡੇ ਨਾਲ ਸਾਂਝਾ ਕਰਾਂਗੇ। ਮੇਰੇ ਨਾਲ ਸਰਦਾਰ ਜਸਬੀਰ ਸਿੰਘ ਜੀ ਪੱਟੀ ਬਹੁਤ ਜਲਦੀ ਜੁੜ ਜਾਣਗੇ ਔਰ ਅੱਜ ਮੈਂ 12 ਵਜੇ ਤੱਕ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹਾਂ ਔਰ 11 ਤੋਂ 12 ਏਸ਼ੀਅਨ ਵਿਜ਼ਨ ਆਪਣੇ ਅੰਦਾਜ਼ ਦੇ ਨਾਲ। ਉਸ ਤੋਂ ਪਹਿਲਾਂ ਪੱਟੀ ਸਾਹਿਬ ਤੇ ਫਿਰ ਰੀਮਾ ਗੁਗਲਾਨੀ ਖ਼ਬਰਾਂ ਪੇਸ਼ ਕਰਨਗੇ। ਪੰਜਾਬ ਤੋਂ ਮੇਰੇ ਪਾਸ 2-3 ਹਿੱਸਿਆਂ ਦੇ ਵਿਚ ਖ਼ਬਰਾਂ ਨੇ ਵਿਸ਼ੇਸ਼ ਧੰਨ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤੇ ਲੋ ਪੇਸ਼ ਕਰਾਂਗੇ ਚੋਣਵੀਆਂ ਖ਼ਬਰਾਂ। ਇਸ ਹਿੱਸੇ ਨੂੰ ਲੋਟਸ ਫਿਊਨਰਲ ਹੋਮ ਵੱਲੋਂ ਸਪਾਂਸਰ ਕੀਤਾ ਜਾਂਦੈ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਕਲੋਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸ ਡਲ 3-4 ਕਿਚਨਰ ਦੇ ਵਿਚ ਵਾਕਿਆ ਨੇ। ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ 647-547-8188 ਤੇ ਕਾਲ ਕੀਤਾ ਜਾ ਸਕਦਾ। ਕੈਲਡਨ ਸਬਜ਼ੀ ਫਾਰਮ ਜਿੱਥੋਂ ਤੁਸੀਂ ਉਨ੍ਹਾਂ ਦੇ ਆਪਣੇ ਖੇਤਾਂ ਦੇ ਵਿਚ ਇਕ ਨਹੀਂ ਅਨੇਕਾਂ ਕਿਸਮ ਦੀਆਂ ਜਿਹੜੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਉਗਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿਚ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਦੇ ਵਿਚ ਸਭ ਦੀ ਖਿੱਚ ਮੂਲੀਆਂ ਤਾਜ਼ੀਆਂ ਤਾਜ਼ੀਆਂ ਔਰ ਕੱਦੂ ਘੀਆ ਤੋਰੀ ਬਤਾਊ ਤਿੱਖੀਆਂ ਹਰੀਆਂ ਮਿਰਚਾਂ ਲੌਕੀ ਵਨਸਵੰਨੀ ਸਬਜ਼ੀ ਸਰੋਂ ਦਾ ਸਾਗ ਬਣਿਆ ਸਪੈਸ਼ਲ ਤੌੜੀ ਵਾਲਾ ਤੁਹਾਨੂੰ ਉਥੋਂ ਮਿਲਦਾ। ਜੇ ਤੁਸੀਂ ਘਰ ਲਿਆ ਕੇ ਬਣਾਉਣਾ ਉਹ ਤੁਹਾਡੀ ਖੁਸ਼ੀ ਹੈ। ਇਸ ਤੋਂ ਇਲਾਵਾ ਹੈਵੀ ਡਿਊਟੀ ਤੰਦੂਰ ਫੋਲਡਿੰਗ ਬੈਡ ਨਵਾਰੀ ਪਲੰਗ ਸਾਈਕਲ ਪਿੱਤਲ ਸਟੀਲ ਸਰਬਲੋ ਮਿੱਟੀ ਕੱਚ ਦੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰਨ ਲਈ ਤਾਜ਼ੀਆਂ ਸਬਜ਼ੀਆਂ ਖਰੀਦਣ ਵਾਸਤੇ 12050 ਏਅਰਪੋਰਟ ਰੋਡ ਏਅਰਪੋਰਟ ਤੇ ਮੇਫੀਲਡ ਕੈਲਡਨ ਸਬਜ਼ੀ ਫਾਰਮ 905-840-9000 ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਸਮੋਸਾ ਸਵੀਟਸ ਐਂਡ ਫੈਕਟਰੀ ਜਿਨ੍ਹਾਂ ਦੀਆਂ ਵੱਖ ਵੱਖ ਲੋਕੇਸ਼ਨ ਨੇ 10970 ਏਅਰਪੋਰਟ ਰੋਡ 10615 ਬਰਿਆਮੀ ਰੋਡ 1850 ਅਲਬੇ ਰੋਡ ਅਲੀਟ ਬੈਂਕਲ ਹਾਲ ਦੀਆਂ ਸੇਵਾਵਾਂ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਮਿਠਿਆਈ ਕਹਿ ਕੇ ਤਿਆਰ ਕਰਾਉਣੀ ਹੈ ਭਾਜੀ ਬਣੀ ਬਣਾਈ ਲੈਣੀ ਹੈ ਜਾਂ ਤਿਆਰ ਕਰਾਉਣੀ ਹੈ ਖਾਲਸ ਸ਼ੁੱਧ ਖੋਏ ਦੀਆਂ ਮਿਠਿਆਈਆਂ ਤਾਜ਼ਾ ਨਮਕੀਨ ਸਮੋਸਾ ਹੋਲਸੇਲ ਦੀਆਂ ਕੀਮਤਾਂ ਦੇ ਖਰੀਦਣ ਲਈ ਹੈੱਡ ਆਫਿਸ 416-213-1165 ਲੁਧਿਆਣਾ ਟ੍ਰੇਡਿੰਗ ਇੰਕ ਰੇਲਾਸਨ ਤੇ ਮਿਕਲੋਗਲਨ ਦਾ ਏਰੀਆ ਵਧੀਆ ਰੇਟ ਮਿਲਦੇ ਅੱਜ ਕੱਲ ਜੇਕਰ ਤੁਸੀਂ ਇੰਡੀਆ ਜਾਣਾ ਆਉਣ ਵਾਲੇ ਦਿਨਾਂ ਦੇ ਵਿਚ ਸੀਜ਼ਨ ਆ ਰਹੇ ਨੇ ਸਪਟੰਬਰ ਮਹੀਨਾ ਆਲਮੋਸਟ ਅੱਜ 15 ਅੱਧਾ ਲੰਘ ਗਿਆ ਤੇ ਫਿਰ ਅਕਤੂਬਰ ਨਵੰਬਰ ਤੋਂ ਬਾਅਦ ਸੀਜ਼ਨ ਸ਼ੁਰੂ ਹੋ ਜਾਣਾ। ਹਾਂਜੀ ਫੈਸਟੀਵਲ ਇੰਡੀਆ ਦੇ ਵਿਚ ਇੱਥੇ ਵਿਆਹਾਂ ਸ਼ਾਦੀਆਂ ਦੇ ਜਾਣਾ ਹੈ ਤਾਂ ਤੁਸੀਂ ਪੈਸੇ ਪਹਿਲਾਂ ਭੇਜਣਾ ਚਾਹੁੰਦੇ ਹੋ ਆਪਣੇ ਬੈਂਕ ਅਕਾਊਂਟ ਦੇ ਵਿਚ ਸਿੱਧਾ ਹੀ 24 ਘੰਟਿਆਂ ਦੇ ਅੰਦਰ ਅੰਦਰ ਤਾਂ ਤੁਸੀਂ ਪੈਸੇ ਮੰਗਾਉਣ ਸਮੇਂ ਜਾਂ ਭੇਜਣ ਸਮੇਂ ਲੁਧਿਆਣਾ ਟ੍ਰੇਡਿੰਗ ਇੰਕ ਰੇੜਾ ਕਸਨ ਤੇ ਮੇਕਲੋਗਲਨ ਦਾ ਏਰੀਆ 905-909-5400-905-909-5400-9500 ਤੇ ਬਾਈ ਕਾਲ ਕਰ ਸਕਦੇ ਹੋ। ਆਓ ਸੰਧੂ ਡੈਂਟੈਸਟੀ ਤੋਂ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਜਿਨ੍ਹਾਂ ਵੱਲੋਂ ਸਾਨੂੰ ਸੀਜਮਾਰ 1320 ਦੀ ਮੈਨੇਜਮੈਂਟ ਦੀਆਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਬਹੁਤ ਸਾਰੀ ਖੁਸ਼ੀ ਦੇ ਵਿਚ ਸ਼ਾਮਲ ਹੋਏ ਨੇ। ਸੰਧੂ ਸਾਹਿਬ 4550 ਈਬਨਸ ਰੋਡ ਬਰੈਂਪਟਨ 510 ਸਾਰਲਸ ਬੁਲੇਵਾਰ ਤੇ ਵਾਕਿਆ ਨੇ। ਕਿਸੇ ਵੀ ਤਰ੍ਹਾਂ ਦੀ ਦੰਦਾਂ ਦੀ ਦੇਖਭਾਲ ਲਈ, ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੋਡ ਕਨਾਲ, ਬ੍ਰਿਜ ਆਦਿ ਦੇ ਕੰਮਾਂ ਲਈ ਸੰਧੂ ਡੈਂਟੈਸਟੀ ਦੇ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਅਤੇ ਟੀਮ 905-7056-57। ਆਵਾਜ਼ ਰਾਹੀਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਸਵੀਟ ਮਹਿਲ ਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ। ਬੀਤੀ ਰਾਤ ਅਸੀਂ ਕੁਝ ਝਲਕੀਆਂ ਵੀ ਦਿਖਾਈਆਂ ਸੀ ਵੀਰ ਸੁੱਖਾ ਕੰਗ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ, ਉਨ੍ਹਾਂ ਦੀ ਟੀਮ ਵੱਲੋਂ, ਉਨ੍ਹਾਂ ਦੇ ਸਟਾਫ ਵੱਲੋਂ। ਹਰਮਿੰਦਰ ਸੰਧੂ ਜੋ ਬਹੁਤ ਹੀ ਪੰਜਾਬੀ ਦਾ ਗੁੱਡੀ ਦਾ ਪ੍ਰਾਹੁਣਾ ਆ ਗਿਆ, ਅਮਨ ਧਾਲੀਵਾਲ ਨੂੰ ਜਿਹੜਾ ਹੈ ਉਨ੍ਹਾਂ ਦੇ ਗੀਤਾਂ ਸਦਕਾ ਸਨਮਾਨਿਤ ਕੀਤਾ ਗਿਆ, ਜਿੱਥੇ ਸਾਡੇ ਵੀਰ ਪ੍ਰੀਤ ਸਿੱਧੂ, ਮਿਸਿਜ਼ ਸਿੱਧੂ, ਬਾਬੂ ਸਾਂਝ ਅਤੇ ਬਾਈ ਮੁੰਡੀ ਕੰਸਟਰਕਸ਼ਨ ਤੋਂ ਮੁੰਡੀ ਸਾਹਿਬ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਉਥੇ ਹਾਜ਼ਰ ਸਨ, ਜਿਨ੍ਹਾਂ ਦੀ ਹਾਜ਼ਰੀ ਦੇ ਵਿਚ ਉਨ੍ਹਾਂ ਨੂੰ ਸਨਮਾਨ ਕੀਤਾ ਗਿਆ। ਮੈਂ ਸਮਝਦਾ ਕਿ ਸਵੀਟ ਮਹਿਲ ਦੀ ਇਕ ਬਹੁਤ ਸ਼ਲਾਘਾਯੋਗ ਕਦਮ ਹੈ ਕਿ ਚੰਗੇ ਕਲਾਕਾਰਾਂ ਨੂੰ, ਚੰਗੇ ਵਿਚਾਰ ਰੱਖਣ ਵਾਲਿਆਂ, ਚੰਗੇ ਗੀਤਕਾਰਾਂ ਨੂੰ ਸਨਮਾਨ ਕਰਾਂਗੇ ਤਾਂ ਹੀ ਚੰਗਾ ਕੁਝ ਸਾਡੇ ਸਮਾਜ ਦੇ ਵਿਚ ਸਾਨੂੰ ਸੁਣਨ ਦੇਖਣ ਨੂੰ ਮਿਲੇਗਾ। ਸੋ ਮੈਂ ਇਸ ਲਈ ਸਵੀਟ ਮਹਿਲ ਮੇਰੇ ਛੋਟੇ ਵੀਰ ਨੇ ਸੁਖਰਾਜ ਕੰਗ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੀਈਓ, ਉਨ੍ਹਾਂ ਦੇ ਸਟਾਫ, ਉਨ੍ਹਾਂ ਦੇ ਪਰਿਵਾਰ ਨੂੰ ਇਸ ਉਪਰਾਲੇ ਦਾ ਬਹੁਤ ਸਾਰਾ ਪਈ ਮਾਣ ਭੇਜਦਾ। ਸੋ ਕਿਸੇ ਵੇਲੇ ਵੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਸਵੀਟ ਮਹਿਲ ਜਾਂ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੀ ਤਾਂ ਬਾਈ ਸੁੱਖਾ ਕੰਗ 416-6 ਕਨਵੇਂ ਸਾਡੇ ਇਸ ਹਿੱਸੇ ਦੇ ਸਪੌਂਸਰਾਂ ਦੇ ਸ਼ਾਮਲ ਨੇ। ਲੋਪੇਸ਼ ਨੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਅੱਜ ਦੀ ਇਸ ਮਹਿਫਲ ਦੇ ਵਿਚ ਹਨ। ਚੋਣਵੀਆਂ ਖ਼ਬਰਾਂ ਤੁਹਾਡੀ ਨਜ਼ਰ, ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿਚ ਕੁਝ ਇਸ ਪ੍ਰਕਾਰ।
1: Real news, real impact, showing you real world. CJMR 1320. CJMR 1320. The voice of the city.
0: The voice of city, Niagara Falls, Buffalo, St. Catherine, Burlington, Hamilton, Milton, Mississauga, Brampton, Scarborough, Markham, Barrie ਦੇ ਏਰੀਏ ਦੇ ਵਿਚ ਅਤੇ ਬਹੁਤ ਸਾਰੇ ਹੋਰ ਸ਼ਹਿਰਾਂ ਦੇ ਵਿਚ ਇਸ ਪ੍ਰੋਗਰਾਮ ਨੂੰ ਕ੍ਰਿਸਟਲ ਕਲੀਅਰ ਟੋਰਾਂਟੋ ਡਾਊਨਟਾਊਨ ਸੀਐਨ ਟਾਵਰ ਦੇ ਆਸ ਪਾਸ ਵੀ ਤੁਸੀਂ ਔਰ ਸਿਟੀ ਦੀਆਂ ਗਲੀਆਂ ਦੇ ਵਿਚ ਵੀ ਸੁਣ ਦੇਖ ਰਹੇ ਹੋ। ਜੇਕਰ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਉਥੇ ਕੋਈ ਸੁਣਨ ਦੇ ਵਿਚ ਕੋਈ ਮੁਸ਼ਕਲ ਆ ਰਹੀ ਹੈ, ਡਿਸਟਰਬੈਂਸ ਹੈ, ਤਾਂ ਪਲੀਜ਼ ਸਾਡੀ ਟੀਮ ਨਾਲ ਸੰਪਰਕ ਕਰੋ। ਨੰਬਰ 416-716-7794 ਜਾਂ ਅਰਸ਼ 416-303-1515। ਵਾਰ ਵਾਰ ਅਸੀਂ ਇਹ ਬੇਨਤੀਆਂ ਇਸ ਕਰਕੇ ਕਰ ਰਹੇ ਹਾਂ ਕਿ ਤੁਹਾਡੇ ਵੱਲੋਂ ਸਾਨੂੰ ਬੜਾ ਇਕ ਪੁੱਛਿਆ ਜਾ ਰਿਹਾ ਕਿ ਕਿਹੜੇ ਹੋਰ ਹੋਸਟ ਆ ਰਹੇ ਨੇ। ਅਸੀਂ 15 ਦਿਨ ਸਾਡਾ ਜਿਹੜਾ ਹੈ ਅਜੇ ਟ੍ਰਾਇਲ ਜਿਹੜਾ ਹੈ ਉਹ ਅਜੇ ਇਸੇ ਤਰ੍ਹਾਂ ਚੱਲਣਾ ਹੈ। ਕਾਰਨ ਇਹ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਜਿਵੇਂ ਕੱਲ ਸਾਨੂੰ ਥੋੜੀ ਜਿਹੀ ਮੁਸ਼ਕਲ ਆਈ ਸਵੇਰੇ ਅਤੇ ਸ਼ਾਮ, ਔਰ ਇਸ ਤਰ੍ਹਾਂ ਕਿਸੇ ਹੋਰ ਰੇਡੀਓ ਹੋਸਟ ਜੋ ਪੂਰੀ ਤਿਆਰੀ ਦੇ ਨਾਲ ਆਵੇ ਅਤੇ ਉਹਦਾ ਕੋਈ ਸਮਾਂ ਖਰਾਬ ਹੋਵੇ। ਇਸ ਕਰਕੇ ਇਹ ਜਿਹੜਾ ਹੈ ਟੈਸਟਿੰਗ ਪੀਰੀਅਡ ਦੇ ਵਿਚ ਅਸੀਂ ਭਾਈਚਾਰੇ ਨੂੰ ਵੀ ਸ਼ਾਮਲ ਕਰ ਰਹੇ ਹਾਂ ਤੇ ਤੁਸੀਂ ਸਾਨੂੰ ਦੱਸੋ ਕਿਸੇ ਤਰ੍ਹਾਂ ਦੀ ਕੋਈ ਦੁਬਿਧਾ, ਕੋਈ ਮੁਸ਼ਕਲ ਸੁਣਨ ਦੇ ਵਿਚ ਆ ਰਹੀ ਹੈ। ਰਾਤ ਨੂੰ ਛੱਡ ਕੇ 9 ਵਜੇ ਤੋਂ ਬਾਅਦ ਉਹਦੇ ਕੁਝ ਦਿਨ ਹੋਰ ਲੱਗਣਗੇ, ਉਹ ਬਿਲਕੁਲ ਹੈ, ਉਹ ਵੀ ਟੈਲੀਫੋਨ ਠੀਕ ਹੋ ਜਾਵੇਗਾ। ਕੁਝ ਇੱਕ ਜਿਹੜਾ ਹੈ ਟਾਵਰ ਦੀ ਜਦੋਂ ਲੋਕੇਸ਼ਨ ਚੇਂਜ ਹੁੰਦੀ ਹੈ ਤਾਂ ਸਾਨੂੰ ਬਾਏ ਰੂਲ ਐਂਡ ਰੈਗੂਲੇਸ਼ਨ ਸਾਰੇ ਸਟੈਪ ਫਾਲੋ ਕਰਨੇ ਪੈਂਦੇ ਨੇ, ਜਿਹੜੇ ਕਿ ਸਾਡੀ ਸਮੁੱਚੀ ਟੀਮ ਜਿਹੜੀ ਹੈ ਉਹ ਫਾਲੋ ਕਰ ਰਹੀ ਹੈ। ਸੋ ਸਾਡੇ ਨਾਲ ਸੰਪਰਕ ਕਰਨ ਲਈ 416-303-1515 ਤੇ ਅਰਸ਼ ਚਾਵਲਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: CNN ਟੋਰਾਂਟੋ ਦੀ ਸਵੇਰ ਦੀ ਮਹਿਫਲ ਦੇ ਵਿਚ ਸਵਾਗਤ। ਕੈਨੇਡਾ ਨੇ 7 ਸਾਲ ਪੁਰਾਣੀ ਇਮੀਗ੍ਰੇਸ਼ਨ ਨੀਤੀ ਕੀਤੀ ਖਤਮ। 10 ਸਤੰਬਰ ਤੋਂ 7 ਸਾਲ ਪੁਰਾਣੀ ਅਸਥਾਈ ਜਨਤਕ ਇਮੀਗ੍ਰੇਸ਼ਨ ਨੀਤੀ ਖਤਮ ਹੋ ਗਈ ਹੈ। ਇਸ ਦੇ ਨਾਲ ਹੀ ਪੱਕੇ ਨਿਵਾਸੀ ਭਾਵ PR ਬਣਨ ਤੋਂ ਬਾਅਦ ਅਰਜ਼ੀ ਵਿਚ ਅਣ ਐਲਾਨੇ ਜੀਵਨ ਸਾਥੀ, ਕਾਮਨ ਲਾਅ ਪਾਰਟਨਰ ਜਾਂ ਆਸ਼ਰਿਤ ਬੱਚਿਆਂ ਨੂੰ ਬਾਅਦ ਵਿਚ ਸਪਾਂਸਰ ਕਰਨ ਦੀ ਵਿਸ਼ੇਸ਼ ਸਹੂਲਤ ਵੀ ਬੰਦ ਹੋ ਗਈ ਹੈ। ਇਸ ਦਾ ਸਿੱਧਾ ਅਸਰ ਉਨ੍ਹਾਂ ਪ੍ਰਵਾਸੀ ਪਰਿਵਾਰਾਂ ਤੇ ਪਵੇਗਾ ਜੋ ਇਸ ਨੀਤੀ ਤਹਿਤ ਬਾਅਦ ਵਿਚ ਆਪਣੇ ਅਣ ਐਲਾਨੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਬੁਲਾਉਣ ਦੀ ਯੋਜਨਾ ਬਣਾ ਰਹੇ ਸਨ। ਪੰਜਾਬ ਲਈ ਇਹ ਬਦਲਾਅ ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨ ਇਕੱਲੇ ਕੈਨੇਡਾ ਜਾਂਦੇ ਹਨ ਤੇ PR ਮਿਲਣ ਤੋਂ ਬਾਅਦ ਪਰਿਵਾਰ ਨੂੰ ਆਪਣੇ ਨਾਲ ਜੋੜਨ ਦੀ ਯੋਜਨਾ ਬਣਾਉਂਦੇ ਹਨ। ਪੁਰਾਣੀ ਨੀਤੀ ਵਿਚ ਕੁਝ ਵਿਸ਼ੇਸ਼ ਸ਼੍ਰੇਣੀਆਂ ਦੇ PR ਧਾਰਕਾਂ ਨੂੰ ਬਾਅਦ ਵਿਚ ਅਣ ਐਲਾਨੇ ਪਰਿਵਾਰਕ ਮੈਂਬਰਾਂ ਨੂੰ ਸਪਾਂਸਰ ਕਰਨ ਦਾ ਮੌਕਾ ਦਿੰਦੀ ਸੀ। ਹੁਣ 10 ਸਤੰਬਰ 2026 ਤੋਂ ਬਾਅਦ ਆਉਣ ਵਾਲੇ ਨਵੇਂ ਮਾਮਲਿਆਂ ਵਿਚ ਇਹ ਵਿਸ਼ੇਸ਼ ਰਸਤਾ ਉਪਲਬਧ ਨਹੀਂ ਹੋਵੇਗਾ। ਇਹ ਸਹੂਲਤ ਸਾਰੇ PR ਧਾਰਕਾਂ ਲਈ ਨਹੀਂ ਸੀ। ਮੁੱਖ ਤੌਰ ਤੇ ਰਿਫਿਊਜੀ ਰੀਸੈਟਲਮੈਂਟ ਪ੍ਰੋਗਰਾਮ ਜਾਂ ਅਸਾਈਲਮ ਰਾਹੀਂ PR ਹਾਸਲ ਕਰਨ ਵਾਲੇ ਲੋਕ ਇਸ ਦੇ ਦਾਇਰੇ ਵਿਚ ਆਉਂਦੇ ਸਨ। ਫੈਮਿਲੀ ਕਲਾਸ ਤਹਿਤ ਕੈਨੇਡਾ ਪਹੁੰਚੇ ਲੋਕ ਵੀ ਯੋਗ ਹੋ ਸਕਦੇ ਹਨ। ਹਾਲਾਂਕਿ ਜੇਕਰ ਕਿਸੇ ਵਿਅਕਤੀ ਨੇ ਜਾਣ ਬੁੱਝ ਕੇ ਵਿਆਹ ਜਾਂ ਕਾਮਨ ਲਾਅ ਰਿਸ਼ਤਿਆਂ ਦੀ ਜਾਣਕਾਰੀ ਛੁਪਾਈ ਸੀ ਤਾਂ ਉਸ ਨੂੰ ਇਸ ਨੀਤੀ ਤਹਿਤ ਸਪੌਂਸਰਸ਼ਿਪ ਦੀ ਇਜਾਜ਼ਤ ਨਹੀਂ ਸੀ। ਵਿਸ਼ੇਸ਼ ਨੀਤੀ ਦੇ ਕਾਰਨ ਕੁਝ ਮਾਮਲਿਆਂ ਵਿਚ ਬਾਅਦ ਵਿਚ ਪਰਿਵਾਰ ਨੂੰ ਜੋੜਨ ਦਾ ਰਸਤਾ ਉਪਲਬਧ ਸੀ, ਪਰ ਹੁਣ ਇਹ ਰਾਹਤ ਖਤਮ ਹੋ ਗਈ ਹੈ। ਕੈਨੇਡਾ ਵਿਚ ਪੀ ਆਰ ਲਈ ਅਰਜ਼ੀ ਦੇਣ ਵਾਲੇ ਨੌਜਵਾਨਾਂ ਨੂੰ ਸ਼ੁਰੂਆਤ ਤੋਂ ਹੀ ਆਪਣੇ ਵਿਆਹ, ਕੌਮਨ ਲਾਅ ਰਿਸ਼ਤੇ ਅਤੇ ਬੱਚਿਆਂ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ। ਨੀਤੀ ਖਤਮ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਕੈਨੇਡਾ ਨੇ ਆਮ ਫੈਮਿਲੀ ਸਪੌਂਸਰਸ਼ਿਪ ਬੰਦ ਕਰ ਦਿੱਤੀ ਹੈ। ਆਮ ਫੈਮਿਲੀ ਕਲੌਸ ਤਹਿਤ ਸਪੌਂਸਰਸ਼ਿਪ ਦੇ ਨਾਂ ਦੇ ਨਿਯਮ ਅਤੇ ਯੋਗਤਾ ਸ਼ਰਤਾਂ ਵੱਖਰੀਆਂ ਹਨ ਅਤੇ ਲਾਗੂ ਹਨ। ਬਦਲਾਅ ਸਿਰਫ ਉਨ੍ਹਾਂ ਅਣਐਲਾਨੇ ਪਰਿਵਾਰਕ ਮੈਂਬਰਾਂ ਨੂੰ ਬਾਅਦ ਵਿਚ ਸਪਾਂਸਰ ਕਰਨ ਵਾਲੀ ਵਿਸ਼ੇਸ਼ ਜਨਤਕ ਨੀਤੀ ਨਾਲ ਸਬੰਧਤ ਹੈ। ਖਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਤੁਸੀਂ ਸੁਣ ਰਹੇ ਹੋ। ਉਧਰ ਮੈਨੀਟੋਬਾ ਦੇ ਪ੍ਰੀਮੀਅਮ ਵਾਬ ਕਨਿਊ ਨੇ ਚਰਚਿਲ ਜਿਹੜੀ ਹੈ ਬੰਦਰਗਾਹ ਨੂੰ ਮੁੜ ਆਰਥਿਕ ਸਰਗਰਮੀਆਂ ਦਾ ਕੇਂਦਰ ਬਣਾਉਣ ਲਈ ਨਿਵੇਸ਼ਕਾਂ ਨੂੰ ਵੱਡੀ ਟੈਕਸ ਰਾਹਤ ਦੀ ਪੇਸ਼ਕਸ਼ ਕੀਤੀ ਹੈ। ਟੋਰਾਂਟੋ ਵਿਚ ਚੱਲ ਰਹੇ ਫੈਡਰਲ ਸਰਕਾਰ ਦੇ ਪਹਿਲੇ ਕੌਮੀ ਨਿਵੇਸ਼ ਸੰਮੇਲਨ ਦੌਰਾਨ ਉਹਨੇ ਐਲਾਨ ਕੀਤਾ ਹੈ ਕਿ ਚਰਚਿਲ ਨਾਲ ਸਬੰਧਤ ਯੋਗ ਵੱਡੇ ਪੂੰਜੀ ਪ੍ਰੋਜੈਕਟਾਂ ਲਈ ਪ੍ਰੋਵਿੰਸ਼ੀਅਲ ਸੇਲਸ ਟੈਕਸ ਭਾਵ PST ਤੋਂ ਛੋਟ ਦਿੱਤੀ ਜਾਵੇਗੀ। ਮੈਨੀਟੋਬਾ ਸਰਕਾਰ ਵੱਲੋਂ ਚਰਚਿਲ ਬੰਦਰਗਾਹ ਅਤੇ ਇਸ ਦੇ ਨਾਲ ਜੁੜੇ ਵੱਡੇ ਪੂੰਜੀ ਪ੍ਰੋਜੈਕਟਾਂ ਲਈ ਪ੍ਰੋਵਿੰਸ਼ੀਅਲ ਸੇਲਸ ਟੈਕਸ ਤੋਂ ਰਾਹਤ ਦੇਣ ਦਾ ਐਲਾਨ ਉੱਤਰੀ ਮੈਨੀਟੋਬਾ ਦੇ ਆਰਥਿਕ ਤਨ ਨੂੰ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ। ਪ੍ਰੀਮੀਅਮ ਵਾਬ ਵੱਲੋਂ ਟੋਰਾਂਟੋ ਵਿਚ ਕੌਮੀ ਨਿਵੇਸ਼ ਸੰਮੇਲਨ ਦੌਰਾਨ ਕੀਤੀ ਗਈ ਇਸ ਪਹਿਲ ਦਾ ਉਦੇਸ਼ ਨਿੱਜੀ ਪੂੰਜੀ ਨੂੰ ਉੱਤਰ ਵੱਲ ਖਿੱਚਣਾ ਅਤੇ ਚਰਚ ਨੂੰ ਵਪਾਰ ਅਤੇ ਆਰਥਿਕ ਆਵਾਜਾਈ ਦੇ ਮਹੱਤਵਪੂਰਨ ਕੇਂਦਰ ਵਜੋਂ ਵਿਕਸਿਤ ਕਰਨਾ ਮੰਨਿਆ ਜਾ ਰਿਹਾ। ਉਧਰ ਕੈਨੇਡਾ ਹਵਾਈ ਅੱਡਿਆਂ ਦੇ ਨਿੱਜੀਕਰਨ ਬਾਰੇ ਲਿਬਰਲ ਸੰਸਦਾਂ ਦੀ ਗੁਪਤ ਮੀਟਿੰਗ ਚਰਚਾ ਬਟੋਰ ਰਹੀ ਹੈ। ਟੋਰਾਂਟੋ ਵਿਚ ਵਿਦੇਸ਼ੀ ਨਿਵੇਸ਼ਕਾਂ ਦੇ ਸਮਾਗਮ ਦੌਰਾਨ ਦੇਰ ਰਾਤ ਹੋਈ ਹੰਗਾਮੀ ਬੈਠਕ। ਟੋਰਾਂਟੋ ਵਿਚ ਚੱਲ ਰਹੇ ਵਿਦੇਸ਼ੀ ਨਿਵੇਸ਼ਕਾਂ ਦੇ ਸਮਾਗਮ ਦੌਰਾਨ ਕੱਲ ਦੇਰ ਰਾਤ ਕੈਨੇਡਾ ਦੀ ਸੱਤਾਧਾਰੀ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਦੀ ਵਿਸ਼ੇਸ਼ ਤੇ ਗੁਪਤ ਮੀਟਿੰਗ ਸੱਦੀ ਗਈ, ਜਿਸ ਦਾ ਏਜੰਡਾ ਕੈਨੇਡਾ ਦੇ ਹਵਾਈ ਅੱਡਿਆਂ ਦਾ ਭਵਿੱਖ ਤੈਅ ਕੀਤੇ ਜਾਣ ਲਈ ਅਤੇ ਉਨ੍ਹਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਤੇ ਵਿਚਾਰ ਕਰਨਾ। ਸੰਸਦਾਂ ਦੀ ਮੀਟਿੰਗ ਵਿਚ ਉਨ੍ਹਾਂ ਦਾ ਅਮਲਾ ਮੈਂਬਰ ਭਾਵ ਸਟਾਫ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਦੇਰ ਰਾਤ ਪ੍ਰਾਪਤ ਜਾਣਕਾਰੀ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਦੇ ਇਜਲਾਸ ਮੌਕੇ ਸੱਤਾਧਾਰੀ ਪਾਰਟੀ ਵੱਲੋਂ ਕਾਹਲੀ ਵਿਚ ਮੀਟਿੰਗ ਸਦਨ ਦਾ ਵਿਸ਼ੇਸ਼ ਮਹੱਤਵ ਹੈ। ਸਮਝਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਗੈਰ ਮੁਨਾਫਾ ਮਾਡਲ ਵਜੋਂ ਵਿਚਰ ਰਹੇ ਖਾਸ ਹਵਾਈ ਅੱਡਿਆਂ ਦੇ ਨਿੱਜੀਕਰਨ ਜਾਂ ਹੋਰ ਵਿਕਲਪਾਂ ਤੇ ਵਿਚਾਰ ਚਰਚਾ ਕਰਕੇ ਇਸ ਨੂੰ ਵੱਡੇ ਵਿਦੇਸ਼ੀ ਨਿਵੇਸ਼ਕਾਂ ਲਈ ਖਿੱਚ ਬਣਾਇਆ ਜਾ ਸਕਦਾ ਹੈ। ਪਿਛਲੇ ਸਾਲ ਦੇ ਬਜਟ ਅਤੇ ਇਸ ਸਾਲ ਦੀਆਂ ਵਿੱਤੀ ਯੋਜਨਾਵਾਂ ਵਿਚ ਸਰਕਾਰ ਕੁਝ ਵਿਸ਼ੇਸ਼ ਹਵਾਈ ਅੱਡਿਆਂ ਦੇ ਵਿਕਲਪ ਮਾਡਲ ਪੇਸ਼ ਕੀਤੇ ਜਾਣ ਦੇ ਸੰਕੇਤ ਦੇ ਚੁੱਕੀ ਹੈ। ਆਰਥਿਕ ਮਾਹਰਾਂ ਵੱਲੋਂ ਸਮਝਿਆ ਜਾ ਰਿਹਾ ਹੈ ਕਿ ਮਾਰਕ ਕਾਰਨੀ ਸਰਕਾਰ ਵੱਲੋਂ ਅਗਲੇ 5 ਸਾਲਾਂ ਵਿਚ 10 ਖਰਬ ਡਾਲਰ ਦੇ ਵਿਦੇਸ਼ੀ ਨਿਵੇਸ਼ ਦਾ ਟੀਚਾ ਪੂਰਾ ਕਰਨ ਲਈ ਵਿਸ਼ੇਸ਼ ਹਵਾਈ ਅੱਡੇ ਨਿੱਜੀ ਹੱਥਾਂ ਵਿਚ ਪੱਕੇ ਤੌਰ ਤੇ ਜਾਂ ਵਰਤੋਂ ਦੇ ਠੇਕੇ ਦਿੱਤੇ ਜਾ ਸਕਦੇ ਹਨ, ਜਿਸ ਨਾਲ ਕਈ ਅਰਬ ਡਾਲਰ ਦੇ ਵਿਦੇਸ਼ੀ ਨਿਵੇਸ਼ ਦੀ ਤਵੱਕੋ ਭਾਵ ਉਮੀਦ ਕੀਤੀ ਜਾ ਰਹੀ ਹੈ। ਸਮਝਿਆ ਇਹ ਵੀ ਜਾ ਰਿਹਾ ਹੈ ਕਿ ਕਾਲੀ ਵਿਚ ਸੱਦੀ ਮੀਟਿੰਗ ਵਿਚ ਇਸ ਮਾਮਲੇ ਤੇ ਚਰਚਾ ਤੋਂ ਬਾਅਦ ਪਾਸ ਹੋਇਆ ਵਿਕਲਪ ਨਿਵੇਸ਼ਕਾਂ ਮੁਰੇ ਅੱਜ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਦਿਲਚਸਪੀ ਆਂਕੀ ਜਾਵੇਗੀ। ਨਿਵੇਸ਼ਕ ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਲੇਬਰ ਕਾਂਗਰਸ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਸੀ, ਜਿਸ ਵਿਚ ਹਵਾਈ ਅੱਡਿਆਂ ਦੇ ਨਿੱਜੀਕਰਨ ਲੈ ਕੇ ਕਈ ਸ਼ੰਕੇ ਜਤਾਏ ਗਏ ਸਨ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਇੰਜ ਕੀਤੀਆਂ ਯਾਤਰੀਆਂ ਉਤੇ ਵੱਧ ਲਾਗਤ ਦਾ ਬੋਝ ਪਵੇਗਾ ਤੇ ਕਰਮਚਾਰੀਆਂ ਉਤੇ ਦਬਾਅ ਬਣਨ ਦੇ ਨਾਲ ਨਾਲ ਲੰਮੇ ਸਮੇਂ ਵਿਚ ਜਨਤਕ ਜਾਇਦਾਦਾਂ ਦਾ ਨੁਕਸਾਨ ਜ਼ਰੂਰ ਹੋਵੇਗਾ। ਪਰ ਸੰਮੇਲਨ ਦੀ ਡੀਲ ਬੁੱਕ ਵਿਚਲੀਆਂ 160 ਮੁੱਦਾਂ ਵਿਚ ਹਵਾਈ ਅੱਡਿਆਂ ਦਾ ਜੇਕਰ ਫਿਲਹਾਲ ਨਹੀਂ ਕੀਤਾ ਗਿਆ। ਸਰਕਾਰ ਦੇ ਇਸ ਇਰਾਦੇ ਤੇ ਟਿੱਪਣੀ ਕਰਦੇ ਹੋਏ ਯੂਨੀਫੋਰ ਏਵੀਏਸ਼ਨ ਕੌਂਸਲ ਨੇ ਕਿਹਾ ਹੈ ਕਿ ਆਊਟਸੋਰਸਿੰਗ ਅਤੇ ਠੇਕਾ ਪ੍ਰਣਾਲੀ ਨਾਲ ਤਨਖਾਹਾਂ ਲਾਭਾਂ ਤੇ ਕੰਮ ਕਰਨ ਵਾਲੇ ਹਾਲਾਤਾਂ ਵਿਚ ਆਮ ਆ ਰਹੀ ਗਿਰਾਵਟ ਕਰਮਚਾਰੀਆਂ ਲਈ ਹੋਰ ਵੀ ਬਦਤਰ ਹੋ ਸਕਦੀ ਹੈ। ਯੂਨੀਫੋਰ ਦੀ ਕੌਮੀ ਪ੍ਰਧਾਨ ਲਾਨਾ ਪੈਨੇ ਨੇ ਪ੍ਰੈਸ ਨੋਟ ਜਾਰੀ ਕਰਦੇ ਦਸਿਆ ਹੈ ਕਿ ਵਾਰ ਵਾਰ ਵੇਖਿਆ ਗਿਆ ਹੈ ਕਿ ਜਨਤਕ ਢਾਂਚੇ ਦੀ ਵਿਕਰੀ ਮੁਲਾਜ਼ਮਾਂ ਤੇ ਦੇਸ਼ ਦੀ ਆਰਥਿਕਤਾ ਨੂੰ ਹੋਰ ਕਮਜ਼ੋਰ ਕਰਦੀ ਹੈ। ਖਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਤੁਸੀਂ ਸੁਣ ਰਹੇ ਹੋ। ਉਧਰ ਟਰੰਪ ਨੂੰ ਅਮਰੀਕੀ ਸੁਪਰੀਮ ਕੋਰਟ ਤੋਂ ਕਰਾਰਾ ਝਟਕਾ, ਮਿਡ ਟਰਮ ਚੋਣਾਂ ਚੋਂ ਲਾਗੂ ਨਹੀਂ ਹੋਵੇਗੀ ਮੇਲ ਇਨ ਵੋਟਿੰਗ ਰੂਲ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੇਸ਼ ਭਰ ਦੇ ਵੋਟਰਾਂ ਨੂੰ ਮੇਲ ਬੈਲਟ ਭੇਜਣ ਦੇ ਤਰੀਕੇ ਚ ਬਦਲਾਅ ਕਰਨ ਦੀ ਗੱਲ ਕਹੀ ਸੀ, ਪਰ ਸੁਪਰੀਮ ਕੋਰਟ ਨੇ ਇਸ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਚੋਣ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਸ ਸਾਲ ਦੀ ਮਿਡ ਟਰਮ ਚੋਣਾਂ ਚੋਂ ਇਸ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਇਸ ਦੇ ਬਹੁਤ ਗੰਭੀਰ ਨਤੀਜੇ ਹੋ ਸਕਦੇ ਹਨ। ਉਧਰ ਆਸਟ੍ਰੇਲੀਆ ਏਅਰਲਾਈਨ ਕੁਆਂਟਸ ਸੁਪਰ ਜੰਬੋ A380 ਜਹਾਜ਼ਾਂ ਨੂੰ ਰਿਟਾਇਰ ਕਰੇਗੀ। ਆਰਡਰ ਨਾ ਮਿਲਣ ਤੇ 2021 ਚ ਰੋਕ ਦਿੱਤਾ ਸੀ ਪ੍ਰੋਡਕਸ਼ਨ। ਇਹ ਸਮਾਂ ਪਹਿਲਾਂ ਤੈਅ ਕੀਤੇ ਗਏ ਸਮੇਂ ਤੋਂ 4 ਸਾਲ ਪਹਿਲਾਂ ਹੈ। ਅਜਿਹਾ ਮੇਨਟੇਨੈਂਸ ਫਿਊਲ ਦੀ ਵਾਧੀ ਲਾਗਤ ਕਾਰਨ ਕੀਤਾ ਜਾ ਰਿਹਾ। ਇਹ ਚਿੰਤਾ ਦੂਜੀ ਏਅਰਲਾਈਨ ਵੀ ਜਤਾਉਂਦੀ ਰਹੀ ਹੈ ਜੋ ਹੁਣ ਇਨ੍ਹਾਂ ਵਿਸ਼ਾਲ ਜਹਾਜ਼ਾਂ ਦੀ ਵਰਤੋਂ ਕਰ ਰਹੀ ਹੈ। ਉਧਰ ਗੋਲਡੀ ਬਰਾੜ ਦੇ ਨਾਂ ਤੇ ਸਭ ਤੋਂ ਵੱਡੀ ਫਰੌਤੀ ਦੀ ਖ਼ਬਰ ਆਈ ਹੈ। ਔਰਤ ਤੋਂ ਮੰਗੇ 200 ਕਰੋੜ। ਦਿੱਲੀ ਵਿਚ ਇਕ ਔਰਤ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਕਰਕੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ਤੇ 200 ਕਰੋੜ ਰੁਪਏ ਦੀ ਫਰੌਤੀ ਮੰਗਣ ਦਾ ਮਾਮਲਾ ਚਰਚਾ ਵਿਚ ਹੈ। ਧਮਕੀ ਦੇਣ ਵਾਲੇ ਨੇ ਪੈਸੇ ਨਾ ਦੇਣ ਤੇ ਔਰਤ ਅਤੇ ਉਸ ਦੇ ਪਤੀ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਦਿੱਲੀ ਵਿਚ ਹੁਣ ਤੱਕ ਸਾਹਮਣੇ ਆਈ ਇਹ ਸਭ ਤੋਂ ਵੱਡੀ ਫਰੌਤੀ ਦੀ ਰਕਮ ਹੈ। ਉਧਰ ਕੈਨੇਡਾ ਚ ਜਬਰੀ ਵਸੂਲੀ ਦੇ ਮਾਮਲਿਆਂ ਤੇ ਵੱਡੀ ਕਾਰਵਾਈ, 4 ਪੰਜਾਬੀ ਰਿਪੋਰਟ ਖ਼ਬਰ ਰਾਤੀ ਵੀ ਸਮਝ ਕੀਤੀ ਗਈ ਸੀ। ਕੈਨੇਡਾ ਬਾਰਡਰ ਸਰਵਿਸ ਏਜੰਸੀ ਅਨੁਸਾਰ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ ਬਾਜਵਾ ਅਤੇ ਸਾਹਿਬਜੋਤ ਸਿੰਘ ਨੂੰ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਤਹਿਤ ਅਪਰਾਧਿਕ ਸੰਗਠਨਾਂ ਨਾਲ ਸਬੰਧ ਅਤੇ ਗੰਭੀਰ ਅਪਰਾਧਾਂ ਲਈ ਅਯੋਗ ਪਾਇਆ ਗਿਆ ਸੀ। ਇਨ੍ਹਾਂ ਚਾਰਾਂ ਵਿਰੁੱਧ ਜਬਰਦਸਤੀ, ਉਗਰਾਹੀ, ਗੋਲੀਬਾਰੀ ਅਤੇ ਹਿੰਸਕ ਵਾਰਦਾਤਾਂ ਦੇ ਮਾਮਲੇ ਦਰਜ ਸਨ। ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ਼ ਕੈਨੇਡਾ ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। CBSA ਨੇ ਅੱਜ ਦਸਿਆ ਹੈ ਕਿ ਉਨ੍ਹਾਂ ਵੱਲੋਂ ਇਸ ਸਾਲ ਦੇ ਪਿਛਲੇ ਮਹੀਨੇ ਵਿਚ ਫਿਰੌਤੀਆਂ ਅਤੇ ਗੋਲੀਬਾਰੀ ਦੇ ਮਾਮਲਿਆਂ ਵਿਚ ਸ਼ਾਮਲ 111 ਸ਼ੱਕੀਆਂ ਨੂੰ ਕੈਨੇਡਾ ਦਾ ਨਿਕਾਲਾ ਭਾਵ ਰਿਪੋਰਟ ਕੀਤਾ ਗਿਆ ਹੈ ਤੇ ਵੱਡੀ ਗਿਣਤੀ ਵਿਚ ਹੋਰਾਂ ਵਿਰੁੱਧ ਵੀ ਕਾਰਵਾਈ ਅਜੇ ਜਾਰੀ ਹੈ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 1320 AM ਤੇ ਤੁਸੀਂ ਸੁਣ ਰਹੇ ਹੋ। ਡਰੋਨ ਹਮਲੇ ਨਾਲ ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ ਹਫ਼ਤਿਆਂ ਤੱਕ ਬੰਦ। ਇਹ ਘਟਨਾਕ੍ਰਮ ਉਦੋਂ ਹੋਇਆ ਹੈ ਜਦੋਂ ਜਮਨ ਦੇ ਹੂਤੀ ਬਾਗੀਆਂ ਨੇ ਲਾਲ ਸਾਗਰ ਸ਼ਿਪਿੰਗ ਲੇਨਾਂ ਦੇ ਨੇੜੇ ਹੋਰ ਟਾਪੂਆਂ ਤੇ ਕਬਜ਼ਾ ਕਰ ਲਿਆ, ਜਿਸ ਨਾਲ ਸਾਊਦੀ ਅਰਬ ਦੇ ਤੇਲ ਨਿਰਯਾਤ ਨੂੰ ਇਕ ਵੱਡਾ ਝਟਕਾ ਲੱਗਿਆ ਹੈ। ਕੈਨੇਡਾ ਤੋਂ ਡਿਪੋਰਟ ਹੋਇਆ ਲਾਰੈਂਸ ਬਿਸ਼ਨੋਈ ਦਾ ਇਕ ਕਰੀਬੀ ਸਾਥੀ ਕਰਮਵੀਰ ਸਿੰਘ ਦਿੱਲੀ ਹਵਾਈ ਅੱਡੇ ਦੇ ਕਾਬੂ। ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਦਸਿਆ ਹੈ ਕਿ ਲੁਧਿਆਣਾ ਦੇ ਪਿੰਡ ਬਹਾਦਰਕੇ ਦੇ ਰਹਿਣ ਵਾਲਾ ਕਰਮਵੀਰ ਸਿੰਘ ਉਹੀ ਵਿਅਕਤੀ ਹੈ ਜਿਸ ਦੇ ਬੇਕਰਜ਼ਫੀਲ ਕੈਲੀਫੋਰਨੀਆ ਵਿਚ 2023 ਦੇ ਵਿਆਹ ਸਮਾਗਮ ਦੌਰਾਨ ਭਗੌੜੇ ਅਨਮੋਲ ਬਿਸ਼ਨੋਈ ਦਾ ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਲ ਨਾਲ ਨੱਚਣ ਦਾ ਵੀਡੀਓ ਵਾਇਰਲ ਹੋਇਆ ਸੀ। ਉਸ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣ ਤੇ ਗ੍ਰਿਫ਼ਤਾਰ ਕੀਤਾ ਗਿਆ। ਉਧਰ ਸਾਊਦੀ ਅਰਬ ਦੇ ਹੂਤੀਆਂ ਦਾ ਭਿਆਨਕ ਹਮਲਾ, ਮਿਜ਼ਾਇਲ ਤੇ ਡਰੋਨ ਹਮਲਿਆਂ ਨਾਲ ਸ਼ਹਿਰਾਂ ਨੂੰ ਬਣਾਇਆ ਨਿਸ਼ਾਨਾ, 13 ਜ਼ਖਮੀ। ਸਾਊਦੀ ਅਗਵਾਈ ਵਾਲੇ ਫੌਜੀ ਗੱਠਜੋੜ ਦੇ ਬੁਲਾਰੇ ਮੇਜਰ ਜਨਰਲ ਤੁਰਕੀ ਅਲ ਮਲਿਕੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਸਾਰਾ ਗੜੀ ਦੇ ਇਤਿਹਾਸਕ ਜੰਗ ਚੋਂ ਹਜ਼ਾਰਾਂ ਅਫਗਾਨ ਹਮਲਾਵਰਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ 21 ਸਿੱਖ ਸ਼ਹੀਦਾਂ ਨੂੰ ਸਮਰਪਿਤ ਸਿਡਨੀ ਦੇ ਵਿਚ ਇਕ ਵਿਸ਼ੇਸ਼ ਸ਼ਹੀਦੀ ਸਮਾਗਮ ਕੀਤਾ ਗਿਆ। ਸ਼ਹੀਦ ਸਿੱਖ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਤੇ ਸੈਂਕੜੇ ਲੋਕਾਂ ਨੇ ਇਕੱਤਰ ਹੋ ਕੇ ਇਨ੍ਹਾਂ ਮਹਾਨ ਸਿੱਖ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। 12 ਸਤੰਬਰ 1897 ਨੂੰ ਲੜੀ ਗਈ ਸਾਰਾਗੜੀ ਦੀ ਜੰਗ ਦੁਨੀਆਂ ਦੇ ਸੈਨਿਕਾਂ ਦੀ ਇਤਿਹਾਸ, ਬਹਾਦਰੀ, ਦ੍ਰਿੜਤਾ ਤੇ ਕੁਰਬਾਨੀ ਦੀ ਵਿਲੱਖਣ ਮਿਸਾਲ ਵਜੋਂ ਦਰਜ ਹੈ। ਉਧਰ ਨਿਊਯਾਰਕ ਦੇ ਸਾਬੇ ਤੇ ਪਰੜੀ ਦੇ ਬੈਠੇ 2 ਭਾਰਤੀ ਮੂਲ ਦੇ ਨੌਜਵਾਨ ਟ੍ਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ। ਇਕ ਲੜਕਾ, ਇਕ ਲੜਕੀ। ਹਾਦਸੇ ਤੋਂ ਠੀਕ ਪਹਿਲਾਂ ਦੋਵਾਂ ਨੂੰ ਪਰੜੀ ਤੇ ਬੈਠੇ ਦੇਖਿਆ ਗਿਆ ਸੀ। ਅਜੇ ਤੱਕ ਇਹਦੀ ਜਿਹੜੀ ਹੈ ਖੋਜ ਜਾਰੀ ਹੈ ਕਿ ਆਖਰ ਹੋਇਆ ਕੀ ਹੈ। ਪੁਲਿਸ ਸੂਤਰਾਂ ਨੇ ਦਸਿਆ ਹੈ ਕਿ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟਿਸ ਨਹੀਂ ਮਿਲਿਆ ਹੈ। ਹਾਲਾਂਕਿ ਜਾਂਚ ਅਧਿਕਾਰੀਆਂ ਨੇ ਖੁਦਕੁਸ਼ੀ ਦੀ ਸੰਭਾਵਨਾ ਤੋਂ ਵੀ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ ਤੇ ਇਸ ਨੂੰ ਇਕ ਸੰਭਾਵਿਤ ਕਾਰਨ ਵਜੋਂ ਦੇਖਿਆ ਜਾ ਰਿਹਾ। ਸਵੀਡਨ ਇਲੈਕਸ਼ਨ ਚਰਚਾ ਦੇ ਵਿਚ ਹੈ। ਸਵੀਡਨ ਦੇ ਇਲੈਕਸ਼ਨ ਦੇ ਨਤੀਜਿਆਂ ਚੋਂ ਖੱਬੇ ਪੱਖੀ ਅੱਗੇ, ਸਵੀਡਨ ਚੋਂ ਆਮ ਚੋਣਾਂ, ਜਿਵੇਂ ਜਿਵੇਂ ਆਖਰੀ ਨਤੀਜਿਆਂ ਨੇੜੇ ਪਹੁੰਚ ਰਹੀਆਂ ਹਨ, ਮੁਲਕ ਚੋਂ ਨਵੀਂ ਸਰਕਾਰ ਨੂੰ ਲੈ ਕੇ ਬੇਯਕੀਨੀ ਵੱਧ ਰਹੀ ਹੈ। ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਵਿਚ ਖੱਬੇ ਪੱਖੀ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਮਿਲਦੀ ਹੈ ਅਤੇ ਇਮੀਗ੍ਰੇਸ਼ਨ ਵਿਰੋਧੀ ਕੱਟੜ ਸਜੇ ਪੱਖੀ ਪਾਰਟੀਆਂ ਦਾ ਪ੍ਰਦਰਸ਼ਨ ਉਮੀਦ ਨਾਲੋਂ ਘੱਟ ਰਿਹਾ ਹੈ। ਸ਼ੁਰੂਆਤੀ ਨਤੀਜਿਆਂ ਵਿਚ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਤੇ ਸਾਬਕਾ ਪ੍ਰਧਾਨ ਮੰਤਰੀ ਦੇ ਖੱਬੇ ਪੱਖੀ ਗਠਜੋੜ ਦੀ ਅਗਵਾਈ ਹੇਠ ਸੱਤਾ ਚ ਵਾਪਸ ਆਉਣ ਦੀ ਕੋਸ਼ਿਸ਼ ਨੂੰ ਫਾਇਦਾ ਮਿਲ ਰਿਹਾ ਹੈ। ਟੈਕਸਸ ਚ ਫੁੱਟਬਾਲ ਮੈਚ ਦਾ ਜਸ਼ਨ ਮਨਾ ਰਹੇ ਦੱਖਣੀ ਏਸ਼ੀਆਈ ਵਿਦਿਆਰਥੀਆਂ ਬਾਰੇ ਇਕ ਸਟੇਟਮੈਂਟ ਕਾਰਨ ਵਿਵਾਦ ਪੂਰੇ ਸਿਖਰ ਤੇ ਹੈ। ਰਿਪਬਲਿਕਨ ਉਮੀਦਵਾਰ ਦੀ ਖੁਦ ਦੀ ਪਾਰਟੀ ਦੇ ਆਗੂਆਂ ਨੇ ਟਿੱਪਣੀ ਦੀ ਕੀਤੀ ਆਲੋਚਨਾ। ਉਸ ਦੀ ਪਾਰਟੀ ਦੇ ਕਈ ਸਾਥੀ ਤੇ ਡੈਮੋਕ੍ਰੇਟ ਨੇ ਇਨ੍ਹਾਂ ਟਿੱਪਣੀਆਂ ਨੂੰ ਨਸਲੀ ਕਰਾਰ ਦਿੱਤਾ। ਟੈਕਸਸ ਰੇਲ ਰੋਡ ਕਮਿਸ਼ਨ ਲਈ ਰਿਪਬਲਿਕਨ ਉਮੀਦਵਾਰ ਬੋ ਫ੍ਰੈਂਚ, ਜਿਸ ਨੇ 10 ਕਰੋੜ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਸੀ, ਨੇ ਲੌਂਗ ਹਾਰਨਸ ਦੀ ਜਿੱਤ ਦਾ ਜਸ਼ਨ ਮਨਾ ਰਹੇ ਦੱਖਣੀ ਏਸ਼ੀਆਈ ਮੂਲ ਦੇ ਵਿਦਿਆਰਥੀਆਂ ਦੀ ਇਕ ਫੋਟੋ ਸਾਂਝੀ ਕੀਤੀ ਅਤੇ ਕਿਹਾ ਕਿ ਇਸ ਦ੍ਰਿਸ਼ ਤੋਂ ਪਤਾ ਲੱਗਦਾ ਹੈ ਕਿ ਕਿੰਨੇ ਅਮਰੀਕਿਆਂ ਨੂੰ ਵਿਦੇਸ਼ੀਆਂ ਵੱਲੋਂ ਬੇਦਖਲ ਕਰ ਦਿੱਤਾ ਗਿਆ। ਇਸੇ ਤਸਵੀਰ ਨੂੰ ਸਾਂਝੀ ਕਰਦਿਆਂ ਇਕ ਹੋਰ ਪੋਸਟ ਵਿਚ ਉਸ ਨੇ ਫ੍ਰੈਂਚ ਲਿਖਿਆ ਕਿ ਮੈਂ ਸੁਣਿਆ ਹੈ ਕਿ ਇਸ ਸਾਲ ਯੂਟੀ ਦਾ ਗ੍ਰੈਜੂਏਸ਼ਨ ਸਮਾਰੋਹ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਸੀ। ਮੈਨੂੰ ਵਿਸ਼ਵਾਸ ਨਹੀਂ ਹੋਇਆ। ਇਸ ਸਮੱਸਿਆ ਨਾਲ ਹੁਣ ਸਪਸ਼ਟ ਤੌਰ ਤੇ ਕਿਸੇ ਵਿਅਕਤੀ ਦੀ ਕਲਪਨਾ ਨਾਲੋਂ ਬਹੁਤ ਜ਼ਿਆਦਾ ਮਾੜਾ ਹੈ। ਸਿੱਧੇ ਲਫ਼ਜ਼ਾਂ ਦੇ ਵਿਚ ਉਸ ਨੇ ਇਨ੍ਹਾਂ ਨੌਜਵਾਨਾਂ ਨੂੰ ਸਮੱਸਿਆ ਦੱਸਿਆ ਹੈ। ਬੰਗਲਾਦੇਸ਼ ਦੇ ਇੰਟਰਨੈਸ਼ਨਲ ਕ੍ਰਾਈਮਸ ਟ੍ਰਿਬਿਊਨਲ ਦਾ ਫੈਸਲਾ ਚਰਚਾ ਦੇ ਵਿਚ ਹੈ। ਸ਼ੇਖ ਹਸੀਨਾ ਦੀ ਪਾਰਟੀ ਦੇ 7 ਸੀਨੀਅਰ ਨੇਤਾਵਾਂ ਨੂੰ ਮਾਨਵਤਾ ਦੇ ਖਿਲਾਫ਼ ਅਪਰਾਧਾਂ ਦੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਧਰ ਅਮਰੀਕਾ ਚੋ 93 ਮਿਲੀਅਨ ਡਾਲਰ ਦੀ ਮੈਡੀਕੇਅਰ ਦੀ ਧੋਖਾਧੜੀ, ਭਾਰਤੀ ਮੂਲ ਦਾ ਮੁਲਜ਼ਮ ਭਗੌੜਾ ਐਲਾਨ। ਉਸ ਦੇ ਜੈਨੇਟਿਕ ਟੈਸਟਾਂ ਲਈ ਝੂਠੀ ਕਲੇਮ ਦਾਖਲ ਕਰਕੇ ਮੈਡੀਕੇਅਰ ਤੋਂ ਕਰੀਬ 93 ਮਿਲੀਅਨ ਅਮਰੀਕਨ ਡਾਲਰ ਦੀ ਧੋਖਾਧੜੀ ਦੇ ਦੋਸ਼ਾਂ ਨੂੰ ਅਮਰੀਕੀ ਸਿਹਤ ਵਿਭਾਗ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਮੁਲਜ਼ਮ ਖਦੀਰ ਖਾਨ ਮੁਹੰਮਦ ਇਸ ਸਮੇਂ ਭਾਰਤ ਦੇ ਹੈਦਰਾਬਾਦ ਵਿਚ ਹੋ ਸਕਦਾ ਹੈ। ਖਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CGMR 1320 ਰਾਹੀਂ ਤੁਸੀਂ ਸੁਣੀਆਂ ਨੇ ਖਬਰਾਂ ਦੇ ਇਸ ਬੁਲੇਟਿਨ ਨੂੰ। ਛੋਟਾ ਜਿਹਾ ਬ੍ਰੇਕ, ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਖਬਰਾਂ ਦਾ ਇਕ ਹੋਰ ਵਿਸ਼ੇਸ਼ ਬੁਲੇਟਿਨ। ਪੰਜਾਬ ਤੋਂ ਰੀਮਾ ਗੁਗਲਾਨੀ ਜੀ ਅਤੇ ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਹਿਬ ਦੀ ਜ਼ਬਾਨੀ ਤਬਸਰਾ ਲੈ ਕੇ ਹਾਜ਼ਰ ਹੋਵਾਂਗੇ। ਇਕ ਦੋ ਰਿਪੋਰਟਾਂ ਨੇ, 12 ਵਜੇ ਤੱਕ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ। ਜਿਸ ਮਾਧਿਅਮ ਦੇ ਨਾਲ ਤੁਸੀਂ ਜੁੜੇ ਹੋ, ਬਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਵਰਗੇ ਸੁਹਿਰਦ ਦੋਸਤਾਂ ਮਿੱਤਰਾਂ ਨੂੰ CGMR 1320 ਦੀ ਵਾਪਸੀ ਦੀ ਖ਼ਬਰ ਪਹੁੰਚਾ ਦਿਓ। ਤੈ ਦਿਲ ਤੋਂ ਧੰਨਵਾਦੀ ਹੋਵਾਂਗੇ। ਜੇ ਕਿਸੇ ਵੀਰ ਨੂੰ ਕਿਸੇ ਇੰਟਰਸੈਕਸ਼ਨ ਤੇ ਕਿਸੇ ਘਰ ਦੇ ਵਿਚ 1320 ਪ੍ਰੋਗਰਾਮ ਜਿੱਥੇ ਕਿਤੇ ਪਹਿਲਾਂ ਕਲੀਅਰ ਸੁਣਾਈ ਦਿੰਦਾ ਸੀ ਹੁਣ ਨਹੀਂ ਸੁਣਾਈ ਦਿੰਦਾ, ਜਾਂ ਕਿਸੇ ਅਜਿਹੇ ਜਗ੍ਹਾ ਤੇ ਜਿੱਥੇ ਪਹਿਲਾਂ ਸੁਣਾਈ ਦਿੰਦਾ ਹੀ ਨਹੀਂ ਸੀ ਹੁਣ ਸੁਣਾਈ ਦਿੰਦਾ, ਤੁਸੀਂ ਸਾਨੂੰ ਇਕ ਫੋਨ ਕਾਲ ਕਰਕੇ ਜ਼ਰੂਰ ਦੱਸੋ। ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਅਤੇ ਹਮੇਸ਼ਾ ਲਈ ਤੁਹਾਡਾ ਸਤਿਕਾਰ ਸਾਡੇ ਦਿਲ ਦੇ ਵਿਚ ਹੋਵੇਗਾ। ਸ਼ਿਕਾਇਤਾਂ ਜੰਮ ਜੰਮ ਕੇ ਕਰੋ, ਕੋਈ ਦੋ ਰਾਵਾਂ ਨਹੀਂ। ਸ਼ਿਕਾਇਤ ਕਰਨ ਵਾਲੇ ਦਾ ਪੂਰਾ ਬਾਇਓਡਾਟਾ ਇਸ ਵੈਬਸਾਈਟ ਤੇ ਪਿਆ ਰਹੇਗਾ, ਸਦਾ ਵਾਸਤੇ ਉਹ ਪਿਆ ਰਹੇਗਾ। ਝੂਠੀਆਂ ਸ਼ਿਕਾਇਤਾਂ ਦਾ ਵੀ, ਸੱਚੀਆਂ ਸ਼ਿਕਾਇਤਾਂ ਦਾ ਵੀ। ਸੋ ਝੂਠ ਝੂਠ ਹੀ ਹੁੰਦਾ, ਸੱਚ ਸੱਚ ਹੁੰਦਾ, ਕਿਉਂਕਿ ਜੇ ਤੁਸੀਂ ਸ਼ਿਕਾਇਤਾਂ ਕਰੋਗੇ, ਰੋੜੇ ਅਟਕਾਓਗੇ, ਇਹ ਸਭ ਹਵਾ ਦੇ ਬੁੱਲਿਆਂ ਨੇ ਡਹਿ ਜਾਣੇ ਨੇ, ਉੱਡ ਕੇ ਉਸਕੇ ਸੂਰਜ ਚੜ ਗਿਆ, ਇਹ ਕਾਲੀਆਂ ਪੀਲੀਆਂ ਨੀਲੀਆਂ ਚਿੱਟੀਆਂ ਪੱਲੀਆਂ ਅੱਗੇ ਦੇ ਅੱਗੇ ਕਰਨ ਦੇ ਨਾਲ ਉਹ ਸੜ ਕੇ ਸਵਾਹ ਹੋ ਜਾਣੀਆਂ ਨੇ। ਸੋ ਇਸ ਕਰਕੇ ਇਹ 70 ਸਾਲ ਤੋਂ ਚੱਲਦਾ ਆ ਰਿਹਾ ਰੇਡੀਓ ਪ੍ਰੋਗਰਾਮ ਜਿਹੜਾ ਹੈ ਉਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹਨ। ਇਹਦੀ ਮੈਨੇਜਮੈਂਟ ਨੇ ਪ੍ਰੋਪਰ ਪੂਰੇ ਜਿਹੜੇ ਨੇ ਡਾਕੂਮੈਂਟ, ਜੋ ਰੂਲ ਐਂਡ ਰੈਗੂਲੇਸ਼ਨ ਨੇ, ਉਸ ਨੂੰ ਫਾਲੋ ਕਰਕੇ ਚਲਾਇਆ। ਅਸੀਂ ਵੀ ਉਸੇ ਬੱਦੇ ਨਜ਼ਰ ਚਲਾ ਰਹੇ ਹਾਂ। ਸੋ ਅਸੀਂ ਖੁਦ ਵੀ ਬੇਨਤੀ ਕਰਦੇ ਹਾਂ ਕਿ ਜੇ ਕਿਤੇ ਕੋਈ ਹੈ ਡਿਸਟਰਬੈਂਸ ਤਾਂ ਸਾਨੂੰ ਦੱਸੋ, ਅਸੀਂ ਖੁਦ ਆਪਣੇ ਇੰਜੀਨੀਅਰਸ ਦੀ ਜਿਹੜੀ ਟੀਮ ਹੈ ਉਹਨਾਂ ਨੂੰ ਪੇ ਕੀਤੀ ਨੇ, ਉਸ ਤੇ ਵਰਕ ਕਰਨਗੇ। ਤੇ ਜੇ ਕੋਈ ਬਿਨਾਂ ਵਜ੍ਹਾ ਸ਼ਿਕਾਇਤਾਂ ਕਰੇਗਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਕਾਨੂੰਨੀ ਦਾਪੇ ਜਿਹੜੇ ਨੇ, ਜੇ ਉਹ ਜਾਣਦੇ ਨੇ ਤਾਂ ਫਿਰ ਸਟੇਸ਼ਨ ਵੀ ਜਾਂਦਾ। ਬਚਾਓ ਦੇ ਵਿਚ ਬਚਾਓ ਹੈ, ਆਪਣੀ ਆਜ਼ਾਦੀ ਦਾ ਨਿੱਘ ਮਾਨੋ, ਦੂਜੇ ਨੂੰ ਆਪਣੀ ਆਜ਼ਾਦੀ ਦਾ ਨਿੱਘ ਮਾਨਣ ਦਿਓ। ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਯੂ ਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 6
0: 7547 8188 ਲੋਟਸ ਫਿਊਨਰਲ ਹੋਮ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
4: You are involved in a motor vehicle accident, a slip and fall, or any kind of accident that results in personal injury, please let us know. We can help.
3: Sanu contact karo. Sada phone number hai 647-793-6889.
5: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
6: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ,
7: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ

0: ਅਤੇ ਐਕਸਯੂਵੀ ਦੇ ਸਟਾਰਟਰ ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਸਟਾਰਟਰ ਅਲਟਰਨੇਟਰ ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-740-5555। ਟਾਟਾ ਆਟੋ ਇਲੈਕਟ੍ਰਿਕ।
1: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ। ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ। ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, tailor transport and moving services.
3: For service with a smile, give us a call.
2: Call Mr. Harminder 416-524-6704.
3: 416-524-6704.
2: Visit 140 Advanced Boulevard, Unit Number 10, Brampton.
4: Long distance moving specialist,
2: HK Movers.
5: HK Movers.
6: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
7: Punjabi Dil, Angrezi Vibe, CJMR is back alive. CJMR 1320, aa gaya hoye, cha gaya hoye.
8: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ। ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ।
0: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੂ ਟੋਰਾਂਟੋ। ਤੁਸੀਂ ਇਸ ਵਕਤ ਸੁਣ ਰਹੇ ਹੋ ਸਰਦਾਰ ਜਸਵੀਰ ਸਿੰਘ ਜੀ ਭੱਟੀ ਸਾਹਿਬ ਨਾਲ। ਅਗਲਾ ਅੱਧਾ ਘੰਟਾ ਗੱਲਬਾਤ ਹੋਵੇਗੀ ਪੰਜਾਬ ਤੋਂ ਰੀਮਾ ਗੁਗਲਾਨੀ ਦੀ ਜ਼ਬਾਨੀ ਖਬਰਾਂ ਦਾ ਇੱਕ ਵਿਸ਼ੇਸ਼ ਬੁਲੇਟਿਨ। ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਣਾ ਚਾਹੋ, ਖੁਸ਼ੀ ਹੋਵੇਗੀ। 9058131320 ਤੇ ਕਾਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਦੇ ਵਿਚ ਪ੍ਰੋਗਰਾਮ ਦੇ ਬਾਬਤ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਰੱਖਣਾ ਚਾਹੋ ਸਾਨੂੰ ਕਾਲ ਕਰ ਸਕਦੇ ਹੋ 905-813-1320। ਅਗਰ ਤੁਸੀਂ ਕੋਈ ਰੇਡੀਓ ਸ਼ੋ ਸ਼ੁਰੂ ਕਰਨਾ ਹੈ ਉਸ ਲਈ ਅਰਸ਼ ਚਾਵਲਾ ਨੂੰ ਕਾਲ ਕਰ ਸਕਦੇ ਹੋ 416-303-1515 ਤੇ ਕਾਲ ਕੀਤੀ ਜਾ ਸਕਦੀ ਹੈ। ਪਰ ਸਾਹਿਬ ਗੁੱਡ ਮਾਰਨਿੰਗ, ਤੁਹਾਡੇ ਗੁੱਡ ਈਵਨਿੰਗ, ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ।
9: ਸ਼ੁਕਰੀਆ ਜੀ, ਗੁੱਡ ਮਾਰਨਿੰਗ, ਗੁੱਡ ਈਵਨਿੰਗ ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਜੀ ਅੱਜ ਸਰੋਤੇ ਆ ਜੀ, ਬਿਲਕੁਲ ਸਹੀ ਫੜਿਆ ਤੁਸੀਂ। 905-813-1320 ਤੇ ਕਾਲ ਕਰਕੇ ਅਗਰ ਤੁਸੀਂ ਸਵਾਲ ਕੋਈ ਕਰਨਾ ਚਾਹੋ ਤਾਂ ਸਰਦਾਰ ਜਸਵੀਰ ਸਿੰਘ ਜੀ ਭੱਟੀ ਇਸ ਵਕਤ ਸਾਡੇ ਨਾਲ ਹੌਟ ਲਾਈਨ ਤੇ ਨੇ, ਕਾਲ ਕਰ ਸਕਦੇ ਹੋ। ਸਚਿਨ ਪਾਇਲਟ ਦੀ ਪਹਿਲੀ ਪੰਜਾਬ ਫੇਰੀ ਕਿਵੇਂ ਰਹੀ?
9: ਸਚਿਨ ਪਾਇਲਟ ਦੀ ਪਹਿਲੀ ਪੰਜਾਬ ਫੇਰੀ ਬੜੀ ਕਾਮਯਾਬ ਰਹੀ ਜੀ। ਇਹਦਾ ਮਤਲਬ ਸਚਿਨ ਪਾਇਲਟ ਨੇ ਇੱਕ ਤੇ ਕਾਂਗਰਸ ਏਕਤਾ ਕਰਾਤੀ ਤੇ ਅੱਜ ਜਿਹੜਾ ਮੁਜ਼ਾਹਰਾ ਕੀਤਾ ਗਿਆ ਵਾ ਚੰਡੀਗੜ੍ਹ ਦੇ ਵਿੱਚ, ਉਹਦੇ ਚ ਬਕਾਇਦਾ ਤੌਰ ਤੇ ਮੰਗ ਕੀਤੀ ਵੀ ਜਿਹੜਾ ਚੀਮਾ ਸਾਹਿਬ ਨੇ ਉਹ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣ ਗੁਲਜ਼ਾਰ ਦੇ ਮਾਮਲੇ ਦੇ ਵਿੱਚ। ਜੇ ਅਸਤੀਫ਼ਾ ਨਹੀਂ ਦਿੱਤਾ ਤਾਂ ਉਹਨਾਂ ਨੂੰ ਸੈਕ ਕੀਤਾ ਜਾਵੇ। ਅੱਜ ਭਰਵੀਂ ਹਾਜ਼ਰੀ ਸੀ ਕਾਂਗਰਸੀਆਂ ਦੀ ਤੇ ਸਭ ਤੋਂ ਵੱਡੀ ਗੱਲ ਇਹ ਵੀ ਇੱਕ ਪਾਸੇ ਚੰਨੀ ਬੈਠਾ ਸੀ, ਦੂਜੇ ਪਾਸੇ ਰਾਜਾ ਵੜਿੰਗ ਬੈਠਾ ਸੀ, ਦੋਵੇਂ ਹੱਸ ਗੱਲਾਂ ਕਰ ਰਹੇ ਸੀ। ਇਹ ਵੱਡੀ ਪ੍ਰਾਪਤੀ ਸੀ ਇਹਨਾਂ ਦੀ। ਚੰਨੀ ਨੇ ਭਾਵੇਂ ਆਪਣੇ ਸੰਬੋਧਨ ਸ਼ੁਰੂ ਕਰਤਾ ਸਵਾਏ ਸਚਿਨ ਪਾਇਲਟ ਤੋਂ ਕਿਸੇ ਦਾ ਨਾਂ ਨਹੀਂ ਲਿਆ, ਲੇਕਿਨ ਸੁਖੀ ਰੰਧਾਵਾ ਨੇ ਚੰਨੀ ਦਾ ਵੀ ਨਾਂ ਲਿਆ ਤੇ ਰਾਜੇ ਵੜਿੰਗ ਦਾ ਵੀ ਲਿਆ। ਬਾਜਵੇ ਨੇ ਸਚਿਨ ਦਾ ਨਾਂ ਲਿਆ, ਬਾਕੀ ਥੋੜੇ ਜਿਹੇ ਲੀਡਰ ਨਾਂ ਲਿਆ, ਬਾਕੀ ਨਾਂ ਨਹੀਂ ਲਏ, ਲੇਕਿਨ ਉਹਨੇ ਵੀ ਆਪਣੇ ਤਰੀਕੇ ਨਾਲ ਆਪਣਾ ਜਿਹੜਾ ਸੀ ਹਾਜ਼ਰ

0: ਤ੍ਰਿਪੁਰੀ ਲਵਾਈ ਆ ਤੇ ਚੰਨੀ ਹੋਰਾਂ ਤੇ ਜਿਹੜੀ ਆ ਮੈਨੂੰ ਤਾਂ ਉੱਤੇ ਥੋੜਾ ਜਿਹਾ ਹਾਸਾ ਵੀ ਆਇਆ ਵੀ ਤੁਸੀਂ ਬੈਠੇ ਕੀ ਕਰਦੇ ਹੋ ਜਿਹੜੇ ਕਹਿੰਦੇ ਤੇਰੇ ਖੱਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ ਅੱਜ ਫਿਰ ਸਾਨੂੰ ਲਲਕਾਰਦੇ ਨੇ ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਭਗਵੰਤ ਵਰਗ ਭਗਵੰਤ ਮਾਨ ਵਰਗੇ ਤਿੱਤਰ ਉਡਾਰੀਏ ਮਾਰਦੇ ਤੁਸੀਂ ਕੀ ਕਰਦੇ ਫਿਰ ਗੁਰੂ ਨੇ ਤੁਹਾਨੂੰ ਸ਼ਕਤੀ ਦੇ ਦਿੱਤੀ ਸਵਾ ਲੱਖ ਸੇਕ ਲੜੋ ਵਾਲੀ ਇਸ ਕਰਕੇ ਉਹਨਾਂ ਨੇ ਇੱਕ ਨੂੰ ਹੋਰ ਵੀ ਏਦਾਂ ਦੀਆਂ ਗੱਲਾਂ ਕੀਤੀਆਂ ਲੇਕਿਨ ਵੱਧ ਤੋਂ ਵੱਧ ਮੇਰੇ ਖਿਆਲ 5 ਮਿੰਟ ਦਾ ਭਾਸ਼ਣ ਸੀ ਉਹਨਾਂ ਦਾ 5 ਮਿੰਟਾਂ ਚ ਆਪਣੀ ਗੱਲ ਨਿਬੇੜਤੀ ਉਹਨਾਂ ਨੇ ਉਸ ਤੋਂ ਬਾਅਦ ਇਹ ਸਚਿਨ ਪਾਇਲਟ ਦੀ ਅਗਵਾਈ ਹੇਠ ਜਦੋਂ ਹਰਪਾਲ ਚੀਮੇ ਤੇ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ ਅੱਗੇ ਬੈਰੀਕੇਡ ਲਾਏ ਸੀ ਪੁਲਿਸ ਦੇ ਬੜੇ ਉੱਚੇ ਉੱਚੇ ਤੇ ਨਾਲ ਵਾਟਰ ਕੈਨਨ ਖੜੀਆਂ ਕੀਤੀਆਂ ਸੀ ਵਾਟਰ ਕੈਨਨ ਨਾਲ ਫਿਰ ਅੱਜ ਸਚਿਨ ਪਾਇਲਟ ਨੂੰ ਪੂਰਾ ਨਵਾਇਆ ਗਿਆ
1: ਅੱਛਾ ਜੀ
0: ਹਾਂ ਸਾਰੇ ਪੂਰੇ ਨਵਾਏ ਗਏ ਨਵਾਉਣ ਤੋਂ ਬਾਅਦ ਉਹਨੇ ਇੰਨੀ ਗੱਲ ਕਹੀ ਵੀ ਇਹ ਗੁੰਡਾਗਰਦੀ ਕਰ ਰਹੇ ਨੇ ਇਹ ਡਿਕਟੇਟਰਸ਼ਿਪ ਆ ਪੰਜਾਬ ਦੇ ਹਾਲਾਤ ਖਰਾਬ ਨੇ ਇੱਥੇ ਨਸ਼ੇ ਵਿਕ ਰਹੇ ਨੇ ਗੈਂਗਸ ਧਮਕੀਆਂ ਦੇ ਰਹੇ ਨੇ ਤੇ ਲੋਕ ਇਹਨਾਂ ਤੰਗ ਆ ਕੇ ਸੁਸਾਈਡ ਕਰ ਰਹੇ ਨੇ ਹੁਣ ਉਹਨਾਂ ਤੇ ਇੰਨੀ ਗੱਲ ਕਹੀ ਤੇ ਮੁੜ ਕੇ ਜਿਹੜੇ ਪੁਲਿਸ ਵਾਲੇ ਸੀ ਇਹਨਾਂ ਸਾਰੇ ਵੱਡੇ ਲੀਡਰਾਂ ਨੂੰ ਬਿਠਾ ਕੇ ਗੱਡੀਆਂ ਚ ਥਾਣੇ ਲੈ ਗਏ ਤੇ ਸ਼ਾਮਾਂ ਨੂੰ ਛੱਡ ਜਾਓ ਘਰੋ ਕਰੀ ਜਾਓ ਕੋਈ ਗੱਲ ਨੀ ਤੁਹਾਡੀ ਹਾਜ਼ਰੀ ਬੜੀ ਸੋਹਣੀ ਲੱਗੀ ਹੈ ਜੀ ਮਤਲਬ ਮੈਂ ਉਹਨੂੰ ਪਖੰਡਬਾਜ਼ੀ ਕਹੂੰਗਾ ਰੂਟ ਲੈਵਲ ਤੇ ਕੋਈ ਵੀ ਪਾਰਟੀ ਕੁਝ ਵੀ ਨਹੀਂ ਕਰਦੀ ਪੰਜਾਬ ਦੇ ਹੱਕਾਂ ਬਾਰੇ ਨਹੀਂ ਕਰਦੀ ਤੁਹਾਡੇ ਸਾਹਮਣੇ ਇਹ ਪੰਜਾਬ ਯੂਨੀਵਰਸਿਟੀ ਵਾਲਾ ਜੇ ਪੰਜਾਬ ਯੂਨੀਵਰਸਿਟੀ ਚੋਂ ਸਿੱਖ ਇਤਿਹਾਸ ਗਾਇਬ ਹੋ ਗਿਆ ਤੇ ਪੰਜਾਬ ਯੂਨੀਵਰਸਿਟੀ ਕਦੀ ਰਹਿ ਗਈ
1: ਬਿਲਕੁਲ ਸਹੀ ਗੱਲ
0: ਲੇਕਿਨ ਉੱਥੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸਿੱਖਿਆ ਮੰਤਰੀ ਨੂੰ ਇੱਕ ਬੜਾ ਸਖ਼ਤ ਪੱਤਰ ਲਿਖਿਆ ਤੇ ਅੱਜ ਜਦੋਂ ਵਿਦਿਆਰਥੀ ਮੰਗ ਪੱਤਰ ਦੇਣ ਗਏ ਤੇ ਵਾਈਸ ਚਾਂਸਲਰ ਨੂੰ ਉਹਨਾਂ ਮੰਗ ਪੱਤਰ ਵੀ ਲਿਆ ਤੇ ਨਾਲੇ ਗੱਲ ਕਹੀ ਵੀ ਇਹਦੇ ਬਾਰੇ ਅਸੀਂ ਦੁਬਾਰਾ ਸੂਚਨ ਕਰ ਰਹੇ ਇਹਦਾ ਮਤਲਬ ਕਿਤਨੇ ਕਿਤੇ ਉਹਨਾਂ ਨੂੰ ਕਾਮਯਾਬੀ ਵਿਦਿਆਰਥੀਆਂ ਨੂੰ ਤੇ ਮਿਲੀ ਇਹਦੇ ਵਿੱਚ ਲੇਕਿਨ ਅਜੇ ਤਾਂ ਸੁਖਬੀਰ ਸਿੰਘ ਬਾਦਲ ਦਾ ਕੋਈ ਵੱਡਾ ਬਿਆਨ ਨਹੀਂ ਚਾਇਆ ਵੀ ਅਸੀਂ ਜੇ ਨਾ ਇਹਨਾਂ ਨੇ ਕੀਤਾ ਤੇ ਮੋਰਚਾ ਲਵਾਂਗੇ ਕੋਈ ਇਹੋ ਜਿਹਾ ਬਿਆਨ ਨਹੀਂ ਆਇਆ ਜਿਹੜੀ ਅਕਾਲੀ ਦਲ ਦੀ ਜ਼ਿੰਮੇਵਾਰੀ ਉਹਦੇ ਤੋਂ ਇਹ ਭੱਜ ਵੀ ਰਹੇ ਨੇ ਤੇ ਉੱਤੋਂ ਲੋਕਾਂ ਦੀਆਂ ਅੱਖਾਂ ਵੀ ਪੂੰਝ ਰਹੇ ਨੇ ਪੰਜਾਬੀ ਚ ਕਹਿੰਦੇ ਮਗਰਮੱਛ ਦੇ ਹੰਝੂ ਹੋਣੇ
1: ਬਿਲਕੁਲ
0: ਇਸ ਕਰਕੇ ਜਿਹੜੀ ਪੰਜਾਬੀ ਯੂਨੀਵਰਸਿਟੀ ਆ ਉਹ ਵੀ ਮਾਮਲਾ ਉਸੇ ਤਰ੍ਹਾਂ ਖੜਾ ਅਜੇ ਲੇਕਿਨ ਅੱਜ ਸੁਖਬੀਰ ਸਿੰਘ ਬਾਦਲ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਰੈਲੀ ਕੀਤੀ ਹੈ
1: ਜੀ
0: ਕੱਲ ਵਾਲੀ ਰੈਲੀ ਦਾ ਤੇ ਰਿਜ਼ਲਟ ਅੱਜ ਆ ਗਿਆ ਜੀ ਰਵਿੰਦਰ ਸਿੰਘ ਬ੍ਰਹਮਪੁਰੇ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ
1: ਜੀ
0: ਇਹ ਇੱਕ ਵੱਡੀ ਪ੍ਰਾਪਤੀ ਇਹਨਾਂ ਦੀ ਬ੍ਰਹਮਪੁਰੇ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਔਰ ਉਹਨੇ ਆਪਣੇ ਤਰੀਕੇ ਨੇ ਕਿਹਾ ਨਸ਼ਾ ਤਸਕਰੀ ਢਾਲ ਬਣੀ ਅਕਾਲੀ ਲੀਡਰਸ਼ਿਪ ਨੇ ਆਪਣੇ ਪੰਥਕ ਖਾਤਮੇ ਦੇ ਖੁਦ ਮੋਹਰ ਲਾਈ ਹੈ
1: ਬਿਲਕੁਲ
0: ਜਦੋਂ ਸਿਆਸਤ ਮਾਵਾਂ ਦੇ ਕਾਤਲਾਂ ਅੱਗੇ ਗੋਡੇ ਟੋਕ ਦੇਵੇ ਤਾਂ ਬਗਾਵਤ ਸਿਰਫ ਹੱਕ ਨਹੀਂ ਸਗੋਂ ਧਰਮ ਬਣ ਜਾਂਦੀ ਹੈ ਜੜਾਂ ਨੂੰ ਵੱਢ ਕੇ ਪੱਤਿਆਂ ਨੂੰ ਸਿੰਜਣਾ ਸਿਆਸੀ ਅੰਨੇਪਣ ਦੀ ਨਿਸ਼ਾਨੀ ਅਨੁਸ਼ਾਸਨ ਦੀ ਆੜ ਹੇਠ ਮਾਫ਼ੀ ਅੱਗੇ ਆਤਮ ਸਮਰਪਣ ਕਰ ਚੁੱਕੀ ਹੈ ਬਾਦਲੀ ਲੀਡਰਸ਼ਿਪ ਉਹਨਾਂ ਨੇ ਆਪਣੇ ਤਰੀਕੇ ਨਾਲ ਆਪਣੀ ਗੱਲ ਕੀਤੀ ਹੈ ਲੇਕਿਨ ਉਹਨਾਂ ਨੂੰ ਕੱਢ ਦਿੱਤਾ ਗਿਆ ਤੇ ਪਹਿਲਾਂ ਪਤਾ ਕੱਢਣੇ ਕੱਢਣਾ ਉਹਨਾਂ ਨੇ
1: ਬਿਲਕੁਲ
0: ਜਿਹੜੀ ਉਹਨਾਂ ਇੱਕ ਪੋਸਟ ਪਾਈ ਸੀਗੀ ਫਿਰ ਚਾਵਲਾ ਸਾਹਿਬ ਸਭ ਤੋਂ ਵੱਡੀ ਗੱਲ ਕੀ ਹੈ ਕੱਲਾ ਰਵਿੰਦਰ ਸਿੰਘ ਬ੍ਰਹਮਪੁਰਾ ਨਹੀਂ ਜਿਹੜੀ ਖਡੂਰ ਸਾਹਿਬ ਚ ਰੈਲੀ ਕੀਤੀ ਉਹਦੇ ਚ ਬਿਕਰਮ ਸਿੰਘ ਮਜੀਠੀਆ ਤੋਂ ਉਹਦੀ ਪੂਰੀ ਦੀ ਪੂਰੀ ਟੀਮ ਵੀ ਗੈਰ ਹਜ਼ਰ ਰਹੀ ਹੈ ਬਲਜੀਤ ਸਿੰਘ ਦਲਾਲ ਉਸ ਵਾਂ ਵੀ ਗੈਰ ਹਜ਼ਰ ਰਿਹਾ ਉਹਦੇ ਵਿੱਚੋਂ ਇਹਦਾ ਮਤਲਬ ਅੰਦਰ ਖਾਤੇ ਖਿਚੜੀ ਕਿ ਹੋਰ ਵੀ ਪੱਕਰੀ ਲੱਗਦੀ ਵੇਖਣ ਉਹ ਖਿਚੜੀ ਕਿਹੜੀ ਪੱਕਰੀ ਇਹ ਨਹੀਂ ਪਤਾ ਤੇ ਅੱਜ ਫਤਿਹਗੜ੍ਹ ਸਾਹਿਬ ਇੱਥੇ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਉਹ ਕਹਿੰਦੇ ਜੀ ਅਕਾਲੀ ਦਲ ਨੂੰ ਮਾਰਨਾ ਚਾਹੁੰਦੇ ਨੇ ਅਸੀਂ ਤੇ ਕੁਰਬਾਨੀਆਂ ਦੇ ਕੇ ਵੀ ਮਰਨ ਵਾਲੇ ਨਹੀਂ ਅਸੀਂ ਮਰਦੇ ਨਹੀਂ ਨਾ ਅਕਾਲੀ ਦਲ ਕਦੀ ਮਰਿਆ ਵਾ ਤੇ ਨਾ ਮਰੇਗਾ ਅਸੀਂ ਆਪਣੀ ਹੋਣ ਦਾ ਪ੍ਰਗਟਾਵਾ ਵੀ ਕਰਾਂਗੇ ਇਲੈਕਸ਼ਨ ਵੀ ਦਿੱਤਾ ਤੇ ਸਰਕਾਰ ਵੀ ਬਣਾਵਾਂਗੇ ਅਸੀਂ ਆਪਣੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਅਸੀਂ ਨਤਮਸਤਕ ਹੋਏ ਹਾਂ ਇੱਥੋਂ ਸਾਨੂੰ ਉਮੀਦ ਹੈ ਵੀ ਛੋਟੇ ਸਾਹਿਬਜ਼ਾਦਿਆਂ ਤੋਂ ਜਿਹੜੀ ਸਾਨੂੰ ਤਾਕਤ ਮਿਲੇਗੀ ਤੇ ਅਸੀਂ ਆਪਣੀ ਸਰਕਾਰ ਬਣਾਵਾਂਗੇ
1: ਜਿਹੜਾ
0: ਸਵਾਲ ਪਹਿਲਾਂ
1: ਜਿਹੜਾ ਯੂਨੀਵਰਸਿਟੀ ਦਾ ਤੁਸੀਂ ਮੁੱਦਾ ਉਠਾ ਰਹੇ ਹੋ ਚੱਕ ਰਹੇ ਹੋ, ਬੜਾ ਇੱਕ ਡੇਂਜਰਸ ਮੋੜ ਹੈ ਜੇ ਇੱਥੇ ਵੀ ਆ ਕੇ ਪੰਜਾਬੀ ਨਾ ਸਮਝੇ ਤੇ ਫਿਰ ਬਸ ਗੱਲਾਂ ਹੀ ਰਹਿ ਜਾਣੀਆਂ। ਕਿਉਂਕਿ ਜਦੋਂ ਤੁਸੀਂ ਪੰਜਾਬ ਦੇ ਵਿੱਚੋਂ ਸਿੱਖ ਇਤਿਹਾਸ ਮਨਫੀ ਕਰ ਦਵੋਗੇ ਤਾਂ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਹੈ ਨਾ, ਉਹ ਆ ਜਿਹੜੀਆਂ ਸਾਡੀਆਂ ਯੋਧਿਆਂ ਬਹਾਦਰਾਂ ਸੂਰਬੀਰਾਂ ਦੀਆਂ ਕੁਰਬਾਨੀਆਂ, ਜਿਵੇਂ ਬਾਹਰੋਂ ਮੁਗਲ ਆਉਂਦੇ ਸਨ, ਧਾੜਵੀ ਆਉਂਦੇ ਸਨ, ਉਨ੍ਹਾਂ ਜਰਵਾਣਿਆਂ ਦੇ ਨਾਲ ਟੱਕਰ ਲੈਣ ਵਾਲੀ ਇਸ ਮਾਰਸ਼ਲ ਕੌਮ ਨੂੰ ਜਦੋਂ ਤੁਸੀਂ ਪੜਾਉਣਾ ਬੰਦ ਕਰ ਦਵੋਗੇ ਤਾਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੇ ਵਿੱਚ ਹੌਲੀ ਹੌਲੀ ਜੋਸ਼ ਹੀ ਖਤਮ ਹੋ ਜਾਣਾ। ਤੁਸੀਂ ਇਤਿਹਾਸ ਨੂੰ ਪੜ੍ਹ ਕੇ ਵੇਖੋ, ਇਤਿਹਾਸ ਦੇ ਪੰਨਿਆਂ ਨੂੰ ਜਦੋਂ ਆਪਾਂ ਕਰਦੇ ਹਾਂ, ਕਈ ਵਾਰੀ ਗੱਲ ਕਰਦੇ ਹਾਂ, ਕਈ ਵਾਰੀ ਜ਼ਿਕਰ ਕੀਤਾ, ਖੈਰ ਇਹ ਜਿਨ੍ਹਾਂ ਦੀ ਸਮਝ ਦੇ ਵਿੱਚ ਹੈ ਐਜ ਏ ਪੰਜਾਬੀ ਜਾਂ ਪ੍ਰਾਊਡ ਵੀ ਪੰਜਾਬੀ ਜਾਂ ਐਜ ਏ ਇੰਡੀਅਨ ਪ੍ਰਾਊਡ ਟੂ ਬੀ ਇੰਡੀਅਨ ਵੀ ਕਹਿ ਲਈਏ ਕਿ ਇੱਕ ਜਜ਼ਬਾ ਸੀ, ਇੱਕ ਦੇਸ਼ ਪ੍ਰਤੀ ਸੇਵਾ ਸੀ, ਮੁਹੱਬਤ ਸੀ। ਜਦੋਂ ਬਾਹਰੋਂ ਜੁਰਮਾਨੇ ਆਉਂਦੇ ਸਨ ਤਾਂ ਇਹ ਫੌਜਾਂ ਜਿਹੜੀਆਂ ਸਨ ਉਹਨਾਂ ਨੂੰ ਭਜਾ ਕੇ ਦਮ ਲੈਂਦੀਆਂ ਸਨ। ਚਲੋ ਦੇਸ਼ ਦਾ ਸਰਮਾਇਆ, ਦੇਸ਼ ਦੀਆਂ ਧੀਆਂ ਭੈਣਾਂ, ਮਾਸੂਮ ਬੱਚੇ ਲੁੱਟ ਕੇ ਲੈ ਕੇ ਜਾਂਦੇ ਸੀ, ਉਹਨਾਂ ਨੂੰ ਛਡਵਾਉਣਾ ਆਪਣਾ ਧਰਮ ਸਮਝਦੇ ਸੀ, ਆਪਣਾ ਫਰਜ਼ ਸਮਝਦੇ ਸੀ, ਆਪਣਾ ਕਰਮ ਸਮਝਦੇ ਸੀ, ਉਹ ਕਰਦੇ ਤੇ ਉਹਨਾਂ ਧਾੜਵੀਆਂ ਦੇ ਕੋਲੋਂ ਉਹਨਾਂ ਨੂੰ ਛਡਾਉਂਦੇ ਤੇ ਘਰੋਂ ਘਰੀ ਪਹੁੰਚਾਉਂਦੇ। ਦੂਜੇ ਪਾਸੇ ਜਦੋਂ ਇਹ ਇਤਿਹਾਸ ਹੀ ਮਨਫੀ ਹੋ ਜਾਵੇਗਾ, ਜਦੋਂ ਇਤਿਹਾਸ ਹੀ ਪੜਾਉਣਾ ਬੰਦ ਕਰ ਦਿੱਤਾ ਜਾਵੇਗਾ ਤੇ ਜੇ ਕੋਈ ਸਾਡਾ ਲੀਡਰ ਕੁਸਕੇਗਾ ਹੀ ਨਹੀਂ, ਬੋਲੇਗਾ ਹੀ ਨਹੀਂ, ਤਾਂ ਫਿਰ ਇਹੋ ਜਿਹੇ ਲੀਡਰਾਂ ਨੂੰ ਅਸੀਂ ਕਰਨਾ ਕੀ ਆ? ਤੁਸੀਂ ਦੇਖੋ ਕਿ ਇਸੇ ਹੀ ਬੀਜੇਪੀ ਨੇ ਜੰਮੂ ਕਸ਼ਮੀਰ ਦੇ ਵਿੱਚ, ਤੁਹਾਡੇ ਕਿੰਨੇ ਪਿੰਡ ਨੇ ਪੰਜਾਬੀ ਬੋਲਦੇ, 52 ਪਿੰਡ, ਉਹਨਾਂ ਦੀ ਪੰਜਾਬੀ ਖੋ ਲਈ, ਉਹਨਾਂ ਦੇ ਬੱਚਿਆਂ ਦੇ ਕੋਲੋਂ ਪੰਜਾਬੀ ਉਹਨਾਂ ਦੀ ਖੋ ਲਈ ਗਈ ਤੇ ਉਹਨਾਂ ਨੂੰ ਪੰਜਾਬੀ ਤੋਂ ਵਾਂਝਿਆਂ ਕਰ ਦਿੱਤਾ ਗਿਆ, ਗੁਰਮੁਖੀ ਤੋਂ ਵਾਂਝਾ ਕਰ ਦਿੱਤਾ ਗਿਆ ਕਿ ਆਪਣੇ ਧਾਰਮਿਕ ਗ੍ਰੰਥਾਂ ਨੂੰ ਨਾ ਪੜ੍ਹ ਸਕਣ, ਧਾਰਮਿਕ ਹਿਸਟਰੀ ਨਾ ਪੜ੍ਹ ਸਕਣ। ਉਹਨਾਂ ਨੂੰ ਇੱਕ ਕਿਸਮ ਦਾ ਜਿਹੜਾ ਹੈ ਉਹ ਕਹਿ ਲਓ ਕਿ ਬੇਵੱਸ ਕਰ ਦਿੱਤਾ ਗਿਆ। ਹੁਣ ਤੁਸੀਂ ਜਿਹੜਾ ਵਾ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਵੀ ਸਿੱਖ ਇਤਿਹਾਸ ਨੂੰ ਮਨਫੀ ਕਰ, ਇੰਨਾ ਵਿਰੋਧ ਕਾਹਦਾ, ਇੰਨਾ ਇੰਨੀ ਨਫ਼ਰਤ ਕਾਹਦੀ ਪੰਜਾਬੀ ਦੇ ਨਾਲ, ਕਿਉਂ ਸਿੱਖ ਇਤਿਹਾਸ ਦੇ ਨਾਲ ਕਿਉਂ? ਕਿ ਇਹਨਾਂ ਨੇ ਕੋਈ ਮਾੜਾ ਕਰਮ ਕੀਤਾ? ਦੇਸ਼ ਦੀ ਆਜ਼ਾਦੀ ਦੇ ਸਭ ਤੋਂ ਵੱਡੀ ਕੁਰਬਾਨੀ ਕਰਨ ਵਾਲੀ ਕੌਮ, ਦੇਸ਼ ਦੀ ਰੱਖਿਆ ਕਰਨ ਵਾਲੀ, ਆਪਣਾ ਆਪ ਵਾਰਨ ਵਾਲੀ ਸਭ ਤੋਂ ਵੱਡੀ ਕੌਮ, ਹਾਂਜੀ, ਦਿੱਲੀ ਦਾ ਇਤਿਹਾਸ ਤੁਸੀਂ ਪੜ੍ਹ ਲਓ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉੱਥੇ ਸ਼ਹਾਦਤ ਦਾ ਜਿਹੜਾ ਇਤਿਹਾਸ ਹੈ, ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕਹਿ ਦੇਣਗੇ ਕਿ ਨਹੀਂ ਜੀ, ਜੇ ਇਹ ਹੈ ਹੀ ਨਹੀਂ ਤੇ ਉਹ ਵੀ ਨਹੀਂ ਹੈਗਾ, ਹਨਾ। ਮਤਲਬ ਕਿੱਧਰ ਨੂੰ ਸਾਡੇ ਕੌਮ ਦੇ ਲੀਡਰਾਂ ਨੂੰ, ਮੈਂ ਤੇ ਸੁਣ, ਤੁਸੀਂ ਕਹਿੰਦੇ ਨਾ ਬੋਲਿਆ ਕਰੋ, ਪਰ ਵਾਕਈ ਧੂਤੇ ਹੀ ਹੈ ਨਾ ਫਿਰ,
0: ਹਾਂਜੀ,
1: ਸਿਰਫ ਕੁਰਸੀ ਭੁੱਖੀ ਪਿਆਰੀ ਹੈ ਨਾ, ਕੁਰਸੀ ਦੀ ਭੁੱਖੀ ਹੈ ਨਾ, ਕੁਰਸੀ ਦੀ ਭੁੱਖੀ ਰਹਿ ਗਈ, ਹੋਰ ਤਮਾ ਤੇ ਇਹਨਾਂ ਦੀ ਖਤਮ ਹੋਣੀ ਨੀ, ਕੁਰਸੀ ਦੀ ਤਮਾ ਨਾ। ਕੌਮ ਧਰੋਹੀ ਹਲਕੇ ਕੁੱਤੇ, ਦਿਸਣ ਭੋਲੇ ਭਾਲੇ ਅੰਦਰੋਂ ਕਾਲੇ, ਖੱਚਰ ਖਸਲਤ ਮਾਰ ਦਮੂਹੇ ਮਾਰਨ ਡੱਸਣ ਪਾਲੇ ਜੋ ਦੁੱਧ ਪਿਆਲੇ, ਹੁੱਬਲ ਵਤਨੀ ਪਰਦੇ ਅੰਦਰ ਰੱਖਣ ਕਪਟੀ ਚਾਲੇ, ਖੁਫੀਆਂ ਵਾਲੇ ਜਿੱਥੇ ਜਾਵਣ ਕਾਂਜੀ ਪਾਵਣ ਵੈਰੀ ਸਦਾ ਸੰਭਾਲੇ, ਰਹਿਣ ਸੁਖਾਲੇ ਗੈਰਤ ਇੱਜਤ ਵੇਜ ਆਬਰੂ ਵੇਚਣ ਦੇਸ਼ ਪਿਆਰੇ, ਕਰਨ ਗੁਜਾਰੇ ਮਿੱਤਰ ਮਾਰਨ ਦੋਸਤ ਪਾੜਨ ਧੰਦੇ, ਕਰਨ ਨਕਾਰੇ ਕਰਮਾਂ ਮਾਰੇ, ਖੂਨ ਭਰੀ ਹੱਡੀ ਖਾਤਰ ਸੱਗ ਜੀਭਾਂ ਲਟਕਣ ਭਟਕਣ ਕੂੰਟਾਂ ਚਾਰੇ, ਦਰਦਹੀਨ ਪੱਥਰ ਦਿਲ ਸੀਨੇ ਕਿਰਤ ਘਣੀ ਹਥਿਆਰੇ, ਭੌਂ ਤੋਂ ਭਾਰੇ ਚਾਰ ਘੜੀ ਪਲ ਜੀਵਨ ਥੋੜਾ, ਜਮਨ ਕੀੜੇ ਕਾਲੇ ਖੰਭਾਂ ਵਾਲੇ ਦਿਲੋਂ ਕਮੀਨੇ ਮੱਤੋਂ ਹੀਣੇ, ਖੋਟੀ ਸੰਗਤ ਵਾਲੇ ਪੈਣ ਕੁਚਾਲੇ, ਭੇਦ ਚੁਰਾ ਕੇ ਕੌਮ ਪ੍ਰਸਤਾ ਦੇਣ ਦੁਸ਼ਮਣਾ ਹਾਲੇ ਮਿਲਦੇ ਡਾਲੇ, ਆਖਰ ਮਰਦੇ ਮੌਤ ਕੁੱਤੇ ਦੀ ਜਾਂ ਨਾ ਗੈਰਤ ਵਾਲੇ ਅਰਥੀ ਨਾਲੇ ਅਰਥੀ ਨਾਲੇ। ਕਹਿੰਦਾ ਜਦੋਂ ਮਰਦੇ ਆ ਨਾ ਕੁੱਤੇ ਦੀ, ਫਿਰ ਜਿਨ੍ਹਾਂ ਦੀਆਂ ਗੈਰਤਾਂ ਜਿਉਂਦੀਆਂ ਨੇ, ਫਿਰ ਇਹਨਾਂ ਅਰਥੀਆਂ ਦੇ ਨਾਲ ਵੀ ਨਹੀਂ ਜਾਂਦੇ ਜਿਹੜੇ ਕੌਮ ਧਰੋਹੀ ਹੁੰਦੇ ਨੇ। ਇਹ ਉਹਨਾਂ ਵਾਸਤੇ ਆ ਜਿਹੜੇ ਕੌਮ ਧਰੋਹੀ ਨੇ, ਦੂਜੇ ਆਪਣੇ ਉੱਤੇ ਨਾ ਲਾਉਣ, ਜੇ ਉਹ ਹਨ ਕੌਮ ਧਰੋਹੀ, ਹਾਂਜੀ, ਇਹ ਉਹਨਾਂ ਉੱਤੇ ਨੇ ਜਿਹੜੇ ਕੌਮ ਦੇ ਸਿਪਾ ਸਲਾਰ ਨੇ, ਇਹ ਸਤਰਾਂ ਉਹਨਾਂ ਵਾਸਤੇ ਨਹੀਂ ਹਨ। ਹੁਣ ਜਿਹੜਾ ਐਕਸੈਪਟ ਕਰਦਾ ਕਿ ਮੈਂ ਕੌਮ ਧਰੋਹੀ ਆ, ਭਈ ਇਹ ਤੁਹਾਡੇ ਵਾਸਤੇ ਹੀ ਨੇ। ਤੁਸੀਂ ਗੱਲ ਕਰ ਰਹੇ ਸੀ, ਆਪਣੀ ਪੂਰੀ ਕਰ ਸਕਦੇ ਹੋ।
0: ਚਾਵਲਾ ਸਾਹਿਬ ਤੁਸੀਂ ਜਿਹੜੀ ਗੱਲ ਕੀਤੀ ਬੜੀ ਵੱਡੀ ਗੱਲ ਕੀਤੀ ਹੈ, ਸੁੱਕਾ ਸਿੰਘ ਤੇ ਮਹਿਤਾਬ ਸਿੰਘ ਨੇ ਆਪਣੀ ਮੱਸੇ ਰੰਗਣ ਦਾ ਸਿਰ ਵੱਢਣ ਦੀ ਬਕਾਇਦਾ ਤੌਰ ਤੇ ਸੇਵਾ ਮੰਗ ਕੇ ਲਈ ਸੀ
1: ਜੀ
0: ਕਿ ਅਸੀਂ ਕਰਕੇ ਆਵਾਂਗੇ। ਫਿਰ ਠੀਕੀਆਂ ਮਿੱਟੀ ਦੀਆਂ ਠੀਕੀਆਂ ਪਕਾਈਆਂ ਸੀ,
1: ਬਿਲਕੁਲ
0: ਉਹਨਾਂ ਨੂੰ ਰੰਗ ਵੀ ਉਹੋ ਜਿਹਾ ਕੀਤਾ ਸੀਗਾ ਸੋਨੇ ਰੰਗਾ ਵੀ ਇਹ ਸੋਨੇ ਰੰਗ ਆਪਣੇ, ਉਹ ਬੜੇ ਤਰੀਕੇ ਤੇ ਸਲੀਕੇ ਨਾਲ ਆਪਣਾ ਕੰਮ ਕਰਕੇ ਆਇਆ ਜੀ। ਤੇ ਮੈਂ ਜਾਰੀ ਦੀ ਕਹਿੰਦਾ ਕਹਿੰਦਾ ਐਰਾ ਗਹਿਰਾ ਨੱਥੂ ਖੈਰਾ, ਇਹ ਛੋਟੀ ਗੱਲ ਨਹੀਂ ਹੈਗੀ। ਮਹਿਤਾਬ ਸਿੰਘ ਦਾ ਬੇਟਾ ਰਾਏ ਸਿੰਘ 7 ਸਾਲ ਦਾ ਸੀਗਾ ਜਦੋਂ ਬਕਾਇਦਾ ਤੌਰ ਤੇ ਇਹ ਜਿਹੜਾ ਭਾਈ ਮਹਿਤਾਬ ਸਿੰਘ ਨੇ ਕੰਮ ਕੀਤਾ ਤੇ ਉੱਤੋਂ ਹੁਕਮ ਹੋ ਗਿਆ ਜਕਰੀਆ ਖਾਨ ਦਾ ਵੀ ਸਾਨੂੰ ਨੀ ਪਤਾ ਬੰਦੀ ਸਮਰਜੀ ਦਾ ਬਕਲਿਓ, ਉਹਨਾਂ ਨੇ ਅਟੈਕ ਕੀਤਾ। 7 ਸਾਲ ਦਾ ਬੱਚਾ ਜਿਹੜਾ ਸੀ ਉਹ ਨੱਥੂ ਖਰਾ ਦਿੱਤਾ ਸੀਗਾ ਆਪਣੇ, ਨੱਥੂ ਖਰਾ ਦਿੱਤਾ ਸੀ ਭਾਈ ਮਹਿਤਾਬ ਸਿੰਘ ਨੇ ਵੀ ਤੂਸ ਵੱਲ ਰਹੇ
1: ਸਾਥੀ ਸੀ ਉਹਦਾ,
0: ਉਹਦੀ ਦੋਸਤੀ ਵੇਖੋ। ਜਿਹੜਾ ਇੱਕ ਮਲਾਹ ਸੀ ਉੱਥੇ ਮਲਾਹ ਦਰਖਤ ਛੁੱਟਿਆ ਜਾ ਇੱਕ, ਤੇ ਉਹ ਦਰਖਤ ਦੇ ਨਾਲ ਘਰ ਸੀ ਉਹਦਾ, ਤੇ ਇਹਨਾਂ ਨੇ ਉਹ ਦਰਖਤ ਵੀ ਵਟੋੜ ਦਿੱਤਾ ਸਭ ਕੁਛ ਕਰਤਾ, ਤੇ ਉਹਨੇ ਆਪਣਾ ਬੇਟਾ ਆਪ ਤੇ ਆਪਣਾ ਭਰਾ ਜਿਹੜਾ ਸੀ ਉਹ ਕੁਰਬਾਨੀ ਤੇ ਲਾ ਤੇ, ਲੇਕਿਨ ਭਾਈ ਮਹਿਤਾਬ ਸਿੰਘ ਦੀ ਨਿਸ਼ਾਨੀ ਨੀ ਮਿਟਣ ਦਿੱਤੀ।
1: ਜ਼ਬਾਨ ਸੀ
0: ਸਾਡਾ ਇਹ ਇਤਿਹਾਸ ਆ, ਤੇ ਅੱਜ ਅਸੀਂ ਸਟੇਜਾਂ ਤੇ ਖਲੋ ਕੇ ਗੱਲ ਕਿੰਨੇ ਅਸੀਂ ਸਤਿਕਾਰ ਲਾਉਣੀ, ਬਸ ਤੁਸੀਂ ਗੱਲ ਹੀ ਨੀ ਕਰਦੇ
1: ਬਸ।
0: ਇਸ ਕਰਕੇ ਸਾਨੂੰ ਸਰਕਾਰ ਦੀ ਲੋੜ ਨੀ, ਸਾਨੂੰ ਸਾਡੇ ਸਿੱਖ ਸਮਾਜ ਦੀ ਜ਼ਿਆਦਾ ਲੋੜ ਆ, ਜਿਹੜਾ ਸਾਨੂੰ ਗੁਰੂ ਸਾਹਿਬ ਨੇ ਇੱਕ ਸਿਰਜ ਕੇ ਦਿੱਤਾ ਵਾ, ਖਾਲਸਾ ਸਿਰਜਿਆ ਵਾ, ਉਸ ਪਾਸੇ ਧਿਆਨ ਹੀ ਕਿਸੇ ਦਾ ਨਹੀਂ ਹੈਗਾ
1: ਬਸ,
0: ਕੋਈ ਨੀ।
1: ਜਿਹੜਾ ਉਧਰ ਦੀ ਗੱਲ ਕਰੂਗਾ ਨਾ ਤਾਂ ਉਹਦਾ ਕਿਸੇ ਨੇ ਸਾਥ ਦੇਣਾ ਤੇ ਨਾ ਉਹਦੀ ਸਪੋਰਟ ਕਰਨੀ ਹੈ, ਵਿਰੋਧ ਉਹਦਾ ਰੱਜ ਕੇ ਹੋਊਗਾ। ਖੈਰ ਐਨੀਵੇ 9058131320 ਤੇ ਦੋਸਤੋ ਤੁਹਾਡਾ ਕੋਈ ਕੁਸ਼ਚਨ ਹੈ ਕਾਲ ਕਰ ਸਕਦੇ ਹੋ। ਲਾਲਜੀਤ ਭੁੱਲਰ ਦੇ ਪਿਤਾ ਤੇ ਪੀਏ ਦੀ ਜ਼ਮਾਨ ਦਾ ਫੈਸਲਾ ਹਾਈਕੋਰਟ ਨੇ ਰਾਖਵਾਂ ਰੱਖ ਲਿਆ, ਕੀ ਕਹਿਣਾ ਚਾਹੋਗੇ?
0: ਵੇਖੋ ਜੀ, ਲਾਲਜੀਤ ਭੁੱਲਰ ਦੇ ਪੀਏ ਤੇ ਜਿਹੜੇ ਅਜੇ ਤੱਕ ਭਗੌੜੇ ਨੇ ਸਰਕਾਰ ਉਹਨਾਂ ਨੂੰ ਫੜ ਨਹੀਂ ਸਕੀ। ਗਗਨਦੀਪ ਰੰਧਾਵਾ ਜਿਹੜਾ ਡੀਐਮ ਉਹਦੀ ਪਤਨੀ ਜਿਹੜੀ ਹਾਈਕੋਰਟ ਚ ਪਟੀਸ਼ਨ ਪਾਈ ਸੀ ਵੀ ਤੁਸੀਂ ਇਹਦੀ ਜਿਹੜੀ ਜਾਂਚ ਸੀਬੀ ਤੇ ਕਰਾਓ, ਇਧਰ ਇਹ ਫੜੇ ਨੀ ਗਏ। ਇਹਨਾਂ ਨੇ ਆਪਣੀ ਹਾਈਕੋਰਟ ਚ ਬੇਲ ਲਾਈ ਸੀ ਅਗਾਊ ਜਮਾਤ, ਜਿਹਨੂੰ ਐਂਟੀਸਪਿਟਰੀ ਬੇਲ ਕਹਿੰਦੇ ਸੀ, ਜਿਹਨੂੰ ਕੱਚੀ ਜਮਾਨਤ ਵੀ ਕਹਿ ਦਿੰਦੇ ਆ। ਉਹ ਜਮਾਨਤ ਤੇ ਸੁਣਵਾਈ ਤੋਂ ਚੁੱਕੀ ਹੈ, ਲੇਕਿਨ ਹਾਲ ਦੀ ਘੜੀ ਹਾਈਕੋਰਟ ਨੇ ਫੈਸਲਾ ਰਾਖਵਾਂ ਲੱਗ ਲਿਆ ਤੇ ਲੱਗਦਾ ਵੀ ਸ਼ਾਇਦ ਇਹਨਾਂ ਨੂੰ ਜਮਾਨਤ ਨਾ ਮਿਲੇ, ਇਹਨਾਂ ਨੂੰ ਸੁਪਰੀਮ ਕੋਰਟ ਜਾਣਾ ਪਵੇ, ਤੇ ਸੁਪਰੀਮ ਕੋਰਟ ਵੀ ਇਹੋ ਜਿਹੇ ਮਾਮਲਿਆਂ ਚ ਘੱਟ ਹੀ ਦਖਲਦਾਰੀ ਕਰਦੀ, ਹਾਈਕੋਰਟ ਦੇ ਫੈਸਲੇ ਬਰਕਰਾਰ ਰਹਿੰਦੇ ਆ। ਪਰ ਸਭ ਤੋਂ ਵੱਡੀ ਗੱਲ ਤੇ ਵੀ ਸਰਕਾਰ ਨੇ ਇਹ ਦੋ ਬੰਦੇ ਗ੍ਰਿਫ਼ਤਾਰ ਕਿਉਂ ਨਹੀਂ ਕੀਤੇ, ਚੀਮੇ ਦੇ ਕਰਕੇ ਬਕਾਇਦਾ ਤੌਰ ਤੇ ਗੁਲਜ਼ਾਰ ਦੀ ਜਿਹੜੀ ਆ ਡੈਥ ਹੋਈ ਆ, ਚੀਮੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ। ਘੱਟੋ ਘੱਟ ਉਹ ਅਸਤੀਫਾ ਤਾਂ ਲੈ ਲੈਂਦੇ ਨਾ, ਸਿੱਧੂ ਮੰਤਰੀ ਸਭ ਤੋਂ ਅਸਤੀਫਾ ਦੇ ਦੇ ਬਈ, ਉਹ ਵੀ ਨੀ ਕੀਤਾ। ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਫੈਸਲਾ ਹੀ ਕਰ ਲਿਆ ਵੀ ਆਪਾਂ ਗਾਂ ਸਰਕਾਰ ਬਣਾਉਣੀ ਨੀ। ਇਸ ਕਰਕੇ ਜਿਹੜੀ ਆ ਇਹ ਇਹਨਾਂ ਨੂੰ ਬੇਲ ਨਹੀਂ ਮਿਲੀ। ਇਹਦੇ ਨਾਲ ਹੀ ਤੁਸੀਂ ਚਰਨ ਸਿੰਘ ਭੁੱਲਰ DIG ਸਾਬਕਾ 16 ਅਕਤੂਬਰ 2025 ਨੂੰ ਫੜੇ ਗਏ, ਸਾਧ ਚੱਲੇ ਉਹਨੂੰ ਅੰਦਰ, ਕਿੰਨੀਆਂ ਉਹਨੇ ਬੇਲਾਂ ਦੀਆਂ ਐਪਲੀਕੇਸ਼ਨ ਲਾਈਆਂ ਪਰ ਨਹੀਂ ਗੱਲ ਬਣੀ। ਸੁਪਰੀਮ ਕੋਰਟ ਨੇ ਅਜੇ ਵੀ ਕਹਿ ਦਿੱਤਾ ਵੀ ਇਹੋ ਜਿਹੇ ਕੇਸ ਚ ਬੇਲ ਨਹੀਂ ਦਿੱਤੀ ਜਾ ਸਕਦੀ, ਲੇਕਿਨ ਫੇਰ ਵੀ ਇਹਨਾਂ ਨੂੰ ਸਮਾਂ ਦਿੱਤਾ ਵੀ 4 ਹਫ਼ਤੇ ਜਿਹੜੇ ਗੁਆਹ ਰਹਿ ਗਏ ਨੇ 2-3 ਉਹ ਪੇਸ਼ ਕਰਾਓ, ਉਦੋਂ ਬਾਅਦ ਅੱਗੇ ਚੱਲੋ
1: ਜੀ। ਅੱਛਾ ਪਰ ਸਾਹਿਬ, ਜਿਹੜਾ ਮੁੱਖ ਚੋਣ ਕਮਿਸ਼ਨਰ ਆ ਗਿਆਨੇਸ਼ ਦੀ IASI ਬੇਟੀ ਜਿਹੜੀ ਹੈ ਉਹਦੀ ਰੂਪ ਜੁਰਮਾਨਾ ਮਾਫ਼ ਕਰਾਉਣ ਲਈ ਜਿਹੜਾ ਸੁਪਰੀਮ ਕੋਰਟ ਪੁੱਜੀ ਹੈ, ਪਰ ਦੂਜੇ ਪਾਸੇ ਇਹ ਕਾਫ਼ੀ ਪੇਚੀਦਾ ਮਸਲਾ, CJP ਨੇ ਮੰਗ ਕੀਤੀ ਹੈ ਕਿ ਕਾਂਗਰਸ ਪਾਰਟੀ ਨੇ ਕਿ ਜੁਰਮਾਨਾ 5 ਤੋਂ ਵਧਾ ਕੇ 20 ਲੱਖ ਕੀਤਾ ਜਾਵੇ, ਉਹ ਮਾਫ਼ ਕਰਾਉਣ ਲਈ ਪਹੁੰਚੀ ਹੈ, ਉਹਨਾਂ ਨੇ 20 ਲੱਖ ਕਹਿਤਾ ਕਰ ਦਿੱਤਾ ਜਾਵੇ।
0: ਇੱਕ ਸ੍ਰੀ ਧਰਨ ਹੈਗੇ ਨੇ, ਜੱਜ ਹੈਗੇ ਨੇ ਜੀ ਇਲਾਹਾਬਾਦ ਹਾਈਕੋਰਟ ਦੇ ਵਿੱਚ, ਉਹਨਾਂ ਨੇ ਇੱਕ ਜੱਜ ਹੋਰ 2 ਡਬਲ ਬੈਂਚ ਸੀਗਾ। ਸ੍ਰੀ ਧਰਨ ਨੇ ਜਿਹੜੀ ਝਾੜ ਪਾਈ ਉੱਥੇ ਪੁਲਿਸ ਨੂੰ, ਐਡਵੋਕੇਟ ਜਨਰਲ ਤੇ ਸਰਕਾਰ ਨੂੰ, ਵੀ ਜਿਹਨੂੰ ਤੁਸੀਂ ਫੜਦੇ ਚੁੱਪ ਕਰਕੇ ਲਾ ਦਿੰਦੇ ਯਾਰ, ਇਹ ਕਸੂਰ ਕੀ ਕੁੜੀ ਦਾ ਇਹਦਾ? ਦਿੱਲੀ ਯੂਨੀਵਰਸਿਟੀ ਦੀ ਉਹ ਇਤਿਹਾਸ ਦੀ ਸਟੂਡੈਂਟ ਆ, ਜੇ ਮਜ਼ਦੂਰਾਂ ਦੇ ਇੱਕ ਮਜ਼ਾਰੇ ਚ ਆ ਕੇ ਉਹਨੇ ਆਪਣੀ ਗੱਲ ਕੀਤੀ ਤੇ ਨੁਕਸਾਨ ਕੀ ਕੀਤਾ ਤੁਹਾਡਾ? ਇਹ ਡੈਮੋਕਰੇਸੀ ਆ। ਚਾਵਲਾ ਸਾਹਿਬ ਪੰਡਿਤ ਜਵਾਹਰ ਲਾਲ ਨਹਿਰੂ ਸੀਗਾ, ਤੇ ਪੰਡਿਤ ਜਵਾਹਰ ਲਾਲ ਨਹਿਰੂ ਜਦੋਂ ਪ੍ਰਧਾਨ ਮੰਤਰੀ ਬਣਦੇ ਤੇ ਇੱਕ ਲੇਡੀ ਆਉਂਦੀ ਹੈ ਬਜ਼ੁਰਗ, ਉਹਨੂੰ ਕਾਲਰੋਂ ਫੜ ਲੈਂਦੀ ਹੈ, ਕਾਲਰੋਂ ਫੜ ਕੇ ਕਹਿੰਦੀ ਮੈਨੂੰ ਇਹ ਦੱਸ ਤੂੰ ਤੇ ਬਣ ਗਿਆ ਪ੍ਰਧਾਨ ਮੰਤਰੀ, ਮੈਨੂੰ ਕੀ ਮਿਲਿਆ ਇਥੋਂ? ਉਹ ਕਹਿੰਦਾ ਮਾਤਾ ਤੈਨੂੰ ਇਹ ਮਿਲਿਆ ਵੀ ਤੂੰ ਪ੍ਰਧਾਨ ਮੰਤਰੀ ਦੇ ਕਾਲਰੋਂ ਹੀ ਫੜ ਸਕਦੀ, ਤੈਨੂੰ ਡੈਮੋਕਰੇਸੀ ਤੇ ਅਧਿਕਾਰ ਮਿਲ ਗਿਆ। ਸਾਡਾ ਪ੍ਰਧਾਨ ਮੰਤਰੀ ਇਹ ਕਹਿੰਦਾ ਵਾ ਤੇ ਉਹ ਬੀਬੀ ਨੇ ਜਾ ਕੇ ਸਿਰ ਮਜ਼ਦੂਰਾਂ ਦੇ ਹੱਕ ਚ ਹਾਲਾ ਨਾਰਾ ਮਾਰਿਆ, ਤੁਸੀਂ ਐਨ ਐਸ ਏ ਲਾਤੀ ਉੱਤੇ 25 ਸਾਲ ਦੀ ਕੁੜੀ ਹੈ, 5 ਮਹੀਨੇ ਤੁਸੀਂ ਜੇਲ ਚ ਰੱਖਿਆ ਉਹਨੂੰ। ਹਾਈਕੋਰਟ ਨੇ ਝਾੜ ਪਾਈ ਕੋ ਨੂੰ ਰਿਹਾ ਵੀ ਕੀਤਾ, ਨਾਲ ਕਹਿਤਾ ਵੀ ਜਿਹਨੇ ਇਹਦੇ ਤੇ ਬਕਾਇਦਾ ਤੌਰ ਤੇ ਐਨ ਐਸ ਏ ਲਾਈ ਆ ਉਸ ਅਧਿਕਾਰੀ ਦੇ 5 ਲੱਖ ਦਾ ਜੁਰਮਾਨਾ ਕੀਤਾ ਜਾਂਦਾ, ਇਹਦੀ ਕਿਰਦਾਰ ਕੁਸ਼ੀ ਕੀਤੀ ਕਿ ਉਹਨੂੰ ਪੈਸੇ ਦਿਓ। ਹੁਣ ਬੀਬੀ ਭੱਜੀ ਫਿਰਦੀ ਹੈ ਵੀ ਮੇਰੇ ਪੈਸੇ ਵਾਪਸ ਹੋ ਜਾਣ। ਸੌਰਵ ਦਾਸ ਜਿਹੜਾ ਕਾਂਗਰਸ ਪਾਰਟੀ ਦਾ ਆਗੂ ਆ ਉਹਨੇ ਕਿਹਾ ਨਾ, ਇਹਨੂੰ 20 ਲੱਖ ਜੁਰਮਾਨਾ ਕਰੋ, 5 ਲੱਖ ਬਹੁਤ ਥੋੜਾ ਹੈਗਾ। ਤੇ ਦੇਸ਼ ਦੇ ਜਿਹੜੇ ਭਾਰਤੀ ਚੋਣ ਕਮਿਸ਼ਨ ਜਿਹੜਾ ਕਹਿੰਦਾ ਸੀ ਉਹ ਚਲੋ ਯਾਰ ਤੁਸੀਂ ਅਗਲੀ ਵਾਰੀ ਵੋਟਾਂ ਪਾ ਲਿਓ, ਬੰਗਾਲ ਚ ਕਿਹਾ ਸੀ ਨਾ ਅਗਲੀ ਵੋਟ ਪਾ ਲਿਓ।
1: ਕਿੱਡਾ ਹਾਸੋਹੀਣਾ ਬਿਆਨ ਆ, ਵੇਖੋ ਪੜ੍ਹੇ ਲਿਖੇ ਬੰਦੇ ਦਾ, ਇੱਕ ਉੱਚੇ ਅਹੁਦੇ ਤੇ ਬੈਠੇ ਦਾ ਵੀ ਹੁਣ ਤੁਸੀਂ ਇਹਨਾਂ ਨੂੰ ਜਿੱਤ ਲੈਂਦੇ ਹੋ, ਅਗਲੀ ਵਾਰੀ ਫੇਰ ਵੇਖ ਲਿਆਉਂਗੇ, ਹੁਣ ਤੁਸੀਂ ਕਰ ਦੋ ਕੋਈ ਨੀ। ਹੈ ਇਹ ਤਾਂ ਹੋ ਗਿਆ, ਕੋਈ ਨੀ ਅੱਜ ਨੀ ਆਧਾਰ ਮਿਲਣਾ, ਕੱਲ ਮਿਲ ਜੂਗਾ ਤੁਹਾਨੂੰ। 9058131320 ਹਾਂਜੀ 9058131320। ਸਾਡੇ ਕੈਨੇਡਾ ਦੇ ਵਿੱਚ ਆਫਟਰ ਕੋਵਿਡ-19 ਜੇ ਮੈਂ ਵੇਖਾਂ ਤਾਂ ਸਾਡੀ ਕੈਨੇਡਾ ਦੀ ਜਿਹੜੀ ਸਥਿਤੀ ਹੈ ਨਾ ਜੀ, ਚਲੋ ਇਕਨੋਮਿਕ ਤੌਰ ਤੇ ਸਾਰੇ ਦੇਸ਼ਾਂ ਦੀ ਸਥਿਤੀ ਕੋਈ ਡੀ ਓ ਡੀ ਨਹੀਂ ਗੱਲ ਹੈਗੀ, ਪਰ ਇੱਥੇ ਅਸੀਂ ਮੈਂ ਕੱਲ ਪਰਸੋਂ ਹੀ ਗੱਲ ਕਰ ਰਿਹਾ ਸੀਗਾ, ਮੇਰੇ ਕੁੜਮ ਆਏ ਹੋਏ ਨੇ ਕਿ ਕਹਿੰਦੇ ਜੀ ਕੀ ਬਦਲਾਅ ਵੇਖਿਆ, ਮੈਂ ਕਿਹਾ ਬਦਲਾਅ 92 ਚ ਆਏ ਸਾਂ ਤਾਂ ਬਹੁਤ ਸਾਫ਼ ਸੁਥਰਾ ਵਧੀਆ, ਮਤਲਬ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਨ ਵਾਲੇ ਲੋਕ, ਨਿਯਮਾਂ ਨੂੰ ਫਾਲੋ ਕਰਨ ਵਾਲੇ ਲੋਕ, ਇੱਕ ਦੂਜੇ ਨੂੰ ਹੱਸ ਹੱਸ ਕੇ ਮਿਲਣ ਵਾਲੇ ਲੋਕ, ਔਰ ਖੁੱਲੇ ਦਰਵਾਜ਼ੇ ਰਹਿ ਜਾਣੇ ਕੋਈ ਪਰਵਾਹ ਨਹੀਂ, ਗੱਡੀਆਂ ਖੁੱਲੀਆਂ ਰਹਿਣੀਆਂ ਕੋਈ ਪਰਵਾਹ ਨਹੀਂ, ਵਿੱਚ ਬਟੂਆ ਪਿਆ ਤਾਂ ਵੀ ਕੋਈ ਪਰਵਾਹ ਨਹੀਂ। ਮੈਂ ਕਈ ਵਾਰੀ ਗੱਲ ਦੱਸੀ, ਇੰਨੇ ਚੰਗੇ ਮੁਲਕ ਦੇ ਲੋਕ ਨੇ, ਵੈਸੇ ਤਾਂ ਅਜੇ ਵੀ ਜਿੰਦੀ ਹੈ ਮਤਲਬ ਥੋੜੀ ਬਹੁਤੀ ਇਨਸਾਨੀਅਤ। ਮੇਰਾ ਬਟੂਆ ਡਿੱਗ ਪਿਆ ਪਾਟੀ ਸਾਹਿਬ, ਇੱਕ ਵਾਰੀ ਬੱਸ ਦੇ ਵਿੱਚ ਆ ਰਹੇ ਸੀ, ਉਹਦੇ ਵਿੱਚ ਉਦੋਂ 1992-93 ਦੇ ਵਿੱਚ $20 ਵੀ ਜਿਹੜੇ ਹੁੰਦੇ ਸੀ ਨਾ ਬੋਡੀ ਵੇਟ ਦੇ ਵਿੱਚ, ਜਿੱਦਾਂ ਕਿ ਉਹ ਆਪਣੇ ਆਪ ਫੰਨੇ ਖਾ ਸਕਦਾ, ਤੇ ਉਹ $20 ਹੋਣੇ ਆ, $2 ਦਾ ਵੀ ਨੋਟ ਆਉਂਦਾ ਸੀ ਉਦੋਂ। ਉਹ ਜੀ ਮੇਰਾ ਡਿੱਗ ਪਿਆ ਬਟੂਆ, ਉਹਦੇ ਵਿੱਚ ਸਾਡੇ ਕੋਲ ਕੀ ਹੁੰਦਾ ਸੀ, ਇੱਕ ਹੈਲਥ ਕਾਰਡ ਹੁੰਦਾ ਸੀ ਜਿਹੜਾ ਕੈਰੀ ਕਰੀਦਾ ਸੀਗਾ, ਇੱਕ ਸੋਸ਼ਲ ਇੰਸ਼ੋਰੈਂਸ ਕਾਰਡ ਤੇ ਇੱਕ ਡਰਾਈਵਿੰਗ ਲਾਇਸੈਂਸ ਆ ਜੀ।
2: This is CJMR, the voice of the city, part of White Oaks Communications Group, your trusted local radio provider for more than 70 years.
1: ਮੈਂ ਜਾ ਕੇ ਹੈਲਥ ਕਾਰਡ, ਸੋਸ਼ਲ ਇੰਸ਼ੋਰੈਂਸ ਕਾਰਡ, 10-15 ਮਿੰਟ ਲੱਗਦੇ ਸੀ, ਸਾਡੇ ਲਾਗੇ ਹੀ ਮਾਲ ਸੀ, ਉਹਦੀ ਜਾ ਕੇ ਅਪਲਾਈ ਕਰ ਆਇਆ। 7-8 ਦਿਨਾਂ ਬਾਅਦ ਬਟੂਆ ਵਿਦ ਮਾਈ ਕਰੰਸੀ ਜਿਹੜੀ $20-22 ਸੀ ਉਹ ਮੇਰੇ ਘਰੇ ਵਾਪਸ ਆ ਗਿਆ, ਕਿਸੇ ਨੇ ਭੱਦਰ ਕੁਛ ਨੇ ਚੱਕ ਕੇ ਮੇਲ ਕਰ ਦਿੱਤਾ। ਬਿਲਕੁਲ, ਮੈਂ ਫੋਟੋ ਦਿਖਾਵਾਂਗਾ ਆਉਣ ਵਾਲੇ ਦਿਨਾਂ ਦੇ ਵਿੱਚ। ਮੈਂ ਵੈਕੇਸ਼ਨ ਤੇ ਗਿਆ ਸੀ ਅਮਰੀਕਾ ਦੇ ਵਿੱਚ, ਟੈਕਸੀ ਦੇ ਵਿੱਚ ਮੇਰਾ ਬਟੂਆ ਫੇਰ ਡਿੱਗ ਪਿਆ, ਸਮ ਹੋ ਡਿੱਗ ਪਿਆ। ਉਹ ਟੈਕਸੀ ਵਾਲੇ ਨੇ ਜਿਸ ਸਟੇਸ਼ਨ ਤੋਂ ਟੈਕਸੀ ਲਈ ਸੀ, ਇਹਨਾਂ ਦਾ ਇੱਕ ਬੜਾ ਪਵਿੱਤਰ ਧੰਦਾ ਜੀ ਕੀਤਾ ਹਨਾ, ਕਿਉਂਕਿ ਉਹ ਟੈਕਸੀ ਦਾ ਨੰਬਰ ਨੋਟ ਹੁੰਦਾ, ਉਸੇ ਤਰ੍ਹਾਂ ਇਨ ਬਿਨ ਬਟੂਆ ਜਿਹੜਾ ਸੀਗਾ ਉਹ ਵਾਪਸ ਮਿਲ ਗਿਆ, ਇਨਸਾਨ ਹੀ ਜਿੰਦਾ। ਪਰ ਸਾਡੇ ਇੱਥੇ ਕੈਨੇਡਾ ਦੀ ਮੈਂ ਗੱਲ ਕਰਨ ਲੱਗਾ, ਆਫਟਰ ਕੋਵਿਡ-19 ਸਾਡੀ ਇੰਨੀ ਮੰਦੀ ਹਾਲ ਕਰ ਦਿੱਤੀ ਹੈ, ਫਰੌਤੀਆਂ ਮੰਗਣ ਵਾਲਿਆਂ ਨੇ ਛੋਟਾ ਛੋਟਾ ਦੁਕਾਨਦਾਰ ਵੀ ਜਿਹੜਾ ਨਾ ਉਹ ਪਤਾ ਨੀ ਕਿਹੜੇ ਵੇਲੇ ਡਰਦਾ ਕਿ ਧਮਕੀ ਆ ਜਾਣੀ ਹੈ। ਉਹ ਮਾਫ ਕਰਨਾ ਬਹੁਤਾਤ ਦੇ ਵਿੱਚ ਸਾਡਾ ਭਾਰਤੀ ਭਾਈਚਾਰਾ ਪਿੱਸਿਆ ਪਿਆ, ਦੁਨੀਆਂ ਇਹੋ ਜਿਹੀ ਹੈਗੀ ਆ ਸਾਡੇ ਕੰਟਰੀ ਦੇ ਵਿੱਚ, ਜਿਨ੍ਹਾਂ ਕੋਲ ਕਿੰਨਾ ਕੁ ਧਨ ਦੌਲਤ ਆ, ਕਿੰਨੀ ਉਹਨਾਂ ਦੀ ਕਮਾਈ ਹੈ ਪਤਾ ਹੀ ਕੋਈ ਨੀ। ਪਰ ਜਿਹੜਾ ਸਾਡਾ ਕਿਤੇ ਕੋਈ ਪੀਜ਼ਾ ਸਟੋਰ ਹੈ, ਜਾਂ ਕੋਈ ਸਬਜ਼ੀ ਵੇਚਣ ਵਾਲਾ, ਜਾਂ ਕੋਈ ਗਰੋਸਰੀ ਵੇਚਣ ਵਾਲਾ, ਜਾਂ ਕੋਈ ਮਾੜਾ ਮੋਟਾ ਸੁਨਿਆਰਾ ਭਾਈਚਾਰੇ ਵਾਲੇ ਵੀਰ ਨੇ, ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਵੀ ਉੱਥੇ ਰੱਖ ਕੇ ਕੋਲ, ਛੋਟੇ ਛੋਟੇ ਬੱਚਿਆਂ ਨੂੰ ਪਤੀ ਨੇ ਕੰਮ ਕਰਨਾ, ਪਤੀ ਨੇ ਬੱਚਣੇ ਸਾਹਮਣੇ, ਅਸੀਂ ਤੇ ਆਪ ਵੇਖਿਆ ਕਿਉਂਕਿ 30 ਸਾਲ ਹੋ ਗਏ ਸਾਨੂੰ ਰੇਡੀਓ ਕਰਦਿਆਂ ਨੂੰ, ਜਿਹੜੇ ਦੁਕਾਨਦਾਰ ਨੇ ਇਹਨਾਂ ਨੂੰ ਕਾਮਯਾਬ ਹੁੰਦਿਆਂ ਵੀ ਵੇਖਿਆ, ਤਰੱਕੀਆਂ ਕਰਦਿਆਂ ਵੀ ਵੇਖਿਆ, ਦੁਕਾਨਦਾਰਾਂ ਦੇ ਚਿਹਰੇ ਦੀਆਂ ਖੁਸ਼ੀਆਂ ਵੀ ਵੇਖੀਆਂ ਨੇ, ਉਦਾਸੀਆਂ ਵੀ ਵੇਖੀਆਂ ਨੇ, ਉਹਨਾਂ ਨੂੰ ਧਮਕੀਆਂ, ਮਤਲਬ ਜੇ ਕਿਸੇ ਨੇ ਪੈਸੇ 4 ਜੋੜ ਕੇ ਘਰ ਲੈ ਲਿਆ, ਯਾਰ ਕੀ ਗੁਨਾਹ ਕਰ ਲਿਆ,
0: ਬਿਲਕੁਲ
1: ਬੜਾ ਈਜ਼ੀ ਮਨੀ ਹੈ ਕਿਸੇ ਨੂੰ ਫੋਨ ਕਰਕੇ ਫਰੌਤੀ ਮੰਗਣਾ। ਫਰੌਤੀਆਂ ਮੰਗਣ ਵਾਲਿਆਂ ਨੂੰ ਹੁਣ ਸਰਕਾਰ ਜਿਹੜੀ ਲਗਾਤਾਰ, ਮੈਂ ਖ਼ਬਰ ਵੀ ਸੁਣਾ ਕੇ ਹਟਿਆ, ਅਜੇ ਤਾਂ ਬਹੁਤ ਵੱਡੀ ਲਿਸਟ ਆ, ਹੁਣ ਤਾਂ ਕਹਿੰਦੇ ਵੀ ਬਸ ਮਿੰਟੋ ਮਿੰਟ ਹੀ ਇਮੀਗ੍ਰੇਸ਼ਨ ਡਿਪਾਰਟਮੈਂਟ ਵੀ ਸਖ਼ਤ ਹੋਇਆ ਕਿ ਕੋਈ ਗੱਲ ਨੀ, ਚਾੜੋ ਇਹਨਾਂ ਨੂੰ। ਕੈਨੇਡਾ ਤੋਂ ਫਰੌਤੀਆਂ ਮੰਗਣ ਵਾਲੇ ਨੌਜਵਾਨਾਂ ਦਾ ਇੱਕ ਕਾਫਲਾ ਕੈਨੇਡਾ ਸਰਕਾਰ ਨੇ ਡਿਪੋਰਟ ਕੀਤਾ ਹੈ। ਹੋ ਰਹੀ ਆ ਫਿਰ ਪਿੰਡਾਂ ਦੇ ਵਿਚ ਆਓ ਭਗਤ ਇਹਨਾਂ ਦੇ ਹਾਰ ਹੂਰ ਪਾਏ ਜਾ ਰਹੇ ਨੇ?
0: ਨਹੀਂ, ਹਾਰ ਆਉਂਦੀ ਨੀ ਜੀ, ਦਿਖਾਈ ਦਿੰਦੇ ਕਿੱਥੇ ਕਿੱਥੇ ਜੀ ਹੈਗੇ। 111 ਬੰਦੇ ਨੇ ਜਿਹਦੇ ਵਿਚੋਂ ਮੈਕਸੀਮਮ ਜਿਹੜੇ ਬੰਦੇ ਉਹ ਪੰਜਾਬ ਦੇ ਨੇ
1: ਜੀ,
0: 7 ਬੰਦੇ ਜਿਹੜੇ ਕਿਸੇ ਹੋਰ ਕੰਟਰੀ ਦੇ ਨੇ, ਬਾਕੀ ਲਗਭਗ ਸਾਡੇ ਕੰਟਰੀ ਦੇ ਨੇ। ਇਹ ਹਾਲਤ
1: ਹੁਣ ਫਿਰ ਅਲੜ ਉਮਰ ਦੇ ਨੇ ਸਾਰੇ,
0: ਅਲੜ ਮੁੰਡੇ ਨੇ। ਫਿਰ ਗੋਲਡੀ ਬਰਾੜ ਨੇ ਇੱਕ ਦਿੱਲੀ ਦੀ ਲੇਡੀ ਨੂੰ 200 ਕਰੋੜ ਦੀ ਧਮਕੀ ਦਿੱਤੀ।
1: ਹੁਣ ਗੱਲ ਇਹ ਵੀ ਆ ਪੱਟੀ ਸਾਹਿਬ ਕਿ ਉਹਦੇ ਨਾਂ ਹੇਠ ਧਮਕੀ ਕਿਸੇ ਨੇ ਦਿੱਤੀ ਆ, ਪਤਾ ਨੀ ਉਹ ਇਹਦੇ ਵਿਚ ਇਨਵੋਲਵ ਹੈ ਜਾਂ ਨਹੀਂ ਹੈ, ਉਹਨੂੰ ਕੰਡੈਮ ਕਰਨਾ ਚਾਹੀਦਾ ਜਿੱਥੇ ਵੀ ਹੈਗਾ ਉਹ, ਜਾਂ ਨਹੀਂ ਹੈ
0: ਨਹੀਂ ਕਰਕੇ ਕਰੂਗਾ ਕੀ? ਉਹ ਤਾਂ ਤੁਹਾਨੂੰ ਪਤਾ $50,000 ਨਾਮ ਰੱਖਿਆ ਉਹਦਾ FIA ਨੇ, ਜਿੱਦਣ ਟੇਟੇ ਚੜੇ ਨਿਕਲ ਥੋੜੇ ਮੁੜ ਕੇ ਦੇਣਾ ਉਹਨਾਂ ਨੇ, ਮੁੜ ਕੇ ਜੇਲ੍ਹ ਸਾਰੀ ਉਮਰ ਬਤਾਊਗਾ। ਮਾੜੇ ਕੰਮ ਦਾ ਹਮੇਸ਼ਾ ਮਾੜਾ ਨਤੀਜਾ ਹੁੰਦਾ ਜੀ, ਭਲਮਾਨ ਸੀ ਸਾਰੀ ਦੀ ਹੈ, ਬਦਮਾਸ਼ੀ ਥੋੜਾ ਸਮਾਂ ਰਹਿੰਦੀ।
1: ਬਿਲਕੁਲ ਬਿਲਕੁਲ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਹੈ ਕਿ 15,000 ਕਰੋੜ ਦਾ ਕਰਜ਼ਾ ਭਾਈ ਕਿਉਂ ਲਿਆ?
0: ਵੇਖੋ ਜੀ, ਉਹਨਾਂ ਨੇ ਕਰਜ਼ਾ ਲੈਣ ਵਾਸਤੇ ਅਪਲਾਈ ਕੀਤਾ ਸੀਗਾ, ਤੇ ਇਹਦੇ ਕਰਜ਼ੇ ਦੇ ਵਿੱਚੋਂ ਏਜੰਟ ਨੂੰ ਵਿੱਚੋਂ 191 ਕਰੋੜ ਰੁਪਇਆ ਕਮਿਸ਼ਨ ਦੇਣਾ ਵਾ।
1: ਵਾਹਿਗੁਰੂ ਵਾਹਿਗੁਰੂ।
0: ਜਿਹਨੇ ਸਰਕਾਰ ਨੂੰ ਕਰਜ਼ਾ ਲੈ ਕੇ ਦੇਣਾ
1: ਕਮਿਸ਼ਨ,
0: ਸਰਕਾਰ ਕੋਲ ਕੰਟੈਕਟਰ ਵਾਲੇ। ਅੱਜ ਦੀ ਡੇਟ ਦੇ ਵਿੱਚ ਵੇਖੋ, ਪੁਰਾਣੇ ਸਮੇਂ ਚ ਜਿਹੜੇ SD ਬਿਜਲੀ ਬੋਰਡ ਦੇ ਹੁੰਦੇ ਸੀ ਜਾਂ ਇਰੀਗੇਸ਼ਨ ਹੁੰਦਾ ਸੀ, ਕਿੱਲੇ ਕਿੱਲੇ ਚ ਕੋਠੀ ਹੁੰਦੀ ਸੀ ਉਹਨਾਂ ਦੀ। ਅੱਜ ਉਹ ਕੋਠੀਆਂ ਵੇਚੀਆਂ ਗਈਆਂ ਤੇ ਉਹ ਜ਼ਮੀਨਾਂ ਵੇਚੀਆਂ ਜਾ ਰਹੀਆਂ। ਇੰਨੀ ਹਾਲਤ ਪਤਲੀ ਹੋ ਗਈ ਆ, ਪਹਿਲਾਂ ਹੀ ਤੁਸੀਂ ਇੰਨਾ ਕਰਜ਼ਾ ਲੈ ਚੁੱਕੇ ਤੇ 15,000 ਕਰੋੜ ਰੁਪਏ ਦਾ ਕਰਜ਼ਾ ਲੈਣਾ ਸੀ। ਜਸਕੀਰਤ ਸਿੰਘ ਇੱਕ ਨੇ ਲੁਧਿਆਣੇ ਦਾ, ਉਹਨੇ ਇੱਕ PL ਪਾਈ ਸੀ, ਉਹਨੇ ਕਿਹਾ ਦੱਸੋ ਕਿੱਥੇ ਕਰਜ਼ ਕਰਨਾ। ਹਾਈਕੋਰਟ ਨੇ ਕਿਹਾ ਤਿੰਨਾਂ ਨੂੰ ਵੀ ਸਰਕਾਰ ਸਾਨੂੰ ਆ ਕੇ ਇਮੀਡੀਏਟਲੀ ਦੱਸੇ ਵੀ ਖਰਚ ਕਿੱਥੇ ਕਰ ਰਹੇ ਹੋ, ਕਿ ਐਵੇਂ ਖਾਬ ਖਾ ਤੁਸੀਂ ਪੰਜਾਬ ਦੇ ਉੱਤੇ ਖਜ਼ਾਨੇ ਦੇ ਬੋਝ ਪਾ ਰਹੇ ਹੋ, ਤੁਸੀਂ ਲੋਕਾਂ ਦੇ ਬੋਝ ਪਾ ਦੇ ਹੋ।
1: ਜੀ ਬਿਲਕੁਲ। ਸੰਨਾ ਲਾਵਣ ਪਹਿਰੇਦਾਰ ਤੇ ਕੀ ਕਰੀਏ, ਮੁਨਸਫ ਹੋਵਣ ਡੰਡੀ ਮਾਰ ਤਾਂ ਕੀ ਕਰੀਏ, ਬੋਲਣ ਦਾ ਵੱਲ ਯਾਰੋ ਕੱਲ ਜਿਨ੍ਹਾਂ ਨੂੰ ਦੱਸਿਆ ਸੀ ਉਹ ਵੀ ਕਰਨ ਜੇ ਅੱਜ ਤਕਰਾਰ, ਕਰੀਏ ਤੇ ਕੀ ਕਰੀਏ ਜਿਨ੍ਹਾਂ ਤੇ ਸੀ ਗਮਖਾਰੀ ਦਾ ਮਾਨ, ਜੇ ਔਰ ਹਾਰ ਹੀ ਬਣ ਜਾਵਣ ਦੀਵਾਰ ਤੇ ਕੀ ਕਰੀਏ, ਔਖੇ ਵੇਲੇ ਭਾਰ ਵੰਡਾਵਣ ਦੀ ਥਾਂ ਜੇਕਰ ਛੱਡ ਜਾਵਣ ਸਾਨੂੰ ਦਿਲਦਾਰ, ਤੇ ਕਰੀਏ ਤੇ ਕੀ ਕਰੀਏ ਜਿਨ੍ਹਾਂ ਦੇ ਨਾਂ ਆਪਣਾ ਜੀਵਨ ਲਾਇਆ ਸੀ, ਪੁੱਛਣ ਨਾ ਜੇ ਉਹ ਵੀ ਸਾਰ, ਕਰੀਏ ਤੇ ਕੀ ਕਰੀਏ ਰਿਸ਼ਵਤ ਬਾਜੋਂ ਮਜ਼ਦੂਰੀ ਵੀ ਲੱਭਦੀ ਨਹੀਂ। ਸਰਕਾਰ ਕਮਿਸ਼ਨ ਦੇ ਰਹੀ ਹੈ, ਰਿਸ਼ਵਤ ਬਾਜੋਂ ਮਜ਼ਦੂਰੀ ਵੀ ਲੱਭਦੀ ਨਹੀਂ, ਫਿਰੀਏ ਨਾ ਜੇ ਇੰਜ ਬੇਕਾਰ, ਤੇ ਕਰੀਏ ਤੇ ਕੀ ਕਰੀਏ ਉਹ ਦਿਨ ਰਾਤੀ ਆਵਣ TV ਤੇ, ਅਨਵਰ ਜੀ ਉਹ ਦਿਨ ਰਾਤੀ ਆਵਣ TV ਤੇ, ਅਨਵਰ ਜੀ ਸਾਨੂੰ ਛਾਪਣ ਨਾ ਅਖਬਾਰ, ਕਰੀਏ ਤੇ ਕੀ ਕਰੀਏ। ਅਨਵਰ ਉਦਾਸ ਸਾਹਿਬ ਦੀ 17 ਦੇ ਨਾਲ ਅੱਗੇ ਲੈਣੇ ਪਟੇ ਸਾਹਿਬ, ਕੱਲ ਮਿਲਦੇ ਹਾਂ, ਥੈਂਕ ਯੂ ਵੈਰੀ ਮਚ।
0: ਚਲੋ ਸਰ, ਵੇਖਿਓ ਜਿਹੜਾ ਆਪਣਾ ਹੈ ਨਾ, ਤੁਸੀਂ ਸਾਡੀ ਖੋਲਦੇ YouTube ਦੇ ਉੱਤੇ, ਜਿਹੜਾ ਮੇਰਾ ਪ੍ਰੋਗਰਾਮ ਦਾ ਉਹ ਇੰਗਲਿਸ਼ ਚ ਹੁੰਦਾ।
1: ਅੱਛਾ ਜੀ, ਕੋਈ ਗੱਲ ਨਹੀਂ ਜੀ, ਉਹਨੂੰ ਟ੍ਰਾਂਸਲੇਟ ਕਰ ਲੈਂਦੇ ਹਾਂ। ਥੈਂਕ ਯੂ ਲਓ ਜੀ, ਜ਼ਰੂਰ ਜ਼ਰੂਰ ਜ਼ਰੂਰ। ਇਹ ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੁਸੀਂ ਇਸ ਵਕਤ ਸੁਣ ਦੇਖ ਰਹੇ ਹੋ ਪ੍ਰੋਗਰਾਮ ਦੇ ਵਿਚ ਕੁਝ ਨਵੇਂ ਸਾਫਟਵੇਅਰ, ਕੁਝ ਨਵੀਆਂ ਤਕਨੀਕਸ ਜਿਹੜੀਆਂ ਨੇ, ਸਾਡੀ ਟੀਮ ਜਿਹੜੀ ਆ ਉਹ ਲੱਗੀ ਹੋਈ ਹੈ ਤਾਂ ਕਿ ਹਰ ਭਾਸ਼ਾ ਨੂੰ ਜਿਹੜਾ ਹੈ ਨਾਲ ਦੀ ਨਾਲ ਕਵਰ ਕੀਤਾ ਜਾਵੇ। ਇਸ ਰੇਡੀਓ ਤੇ ਸੀ ਜਮਾਰ 1320 AM ਤੇ ਬਿਲਕੁਲ ਜਿਵੇਂ 70 ਸਾਲ ਪਹਿਲਾਂ ਰੂਪਰੇਖਾ ਸੀ ਉਹੀ ਰੂਪਰੇਖਾ ਨੂੰ ਅਸੀਂ ਅਗਾਂਹ ਤੋਰਾਂਗੇ। ਜਿਸ ਵੀ ਵੀਰ ਭਰਾ ਨੇ ਕੋਈ ਟਾਈਮ ਉਨ੍ਹਾਂ ਨੂੰ ਚਾਹੀਦਾ ਕਿਸੇ ਵੀ ਲੈਂਗੁਏਜ ਦੇ ਵਿਚ ਕੋਈ ਵੀ ਭਾਸ਼ਾ ਦੇ ਵਿਚ, ਖਾਸ ਤੌਰ ਤੇ ਭਾਰਤੀ ਭਾਸ਼ਾ ਬਹੁਤ ਸਾਰੀਆਂ ਨੇ, ਉਨ੍ਹਾਂ ਦੇ ਵਿਚ ਵੀ ਗੁੱਡ ਅਪਰਚੁਨਿਟੀ ਹੈ, ਟਾਈਮ ਤੁਸੀਂ ਲੈ ਸਕਦੇ ਹੋ। ਨੰਬਰ ਟੂ ਕਾਲ 416-3031515 ਪ੍ਰੋਗਰਾਮ ਦਾ ਇਹ ਹਿੱਸਾ ਤੁਸੀਂ ਸੁਣਿਆ ਜਿਸ ਨੂੰ ਸਪਾਂਸਰ ਕਰ ਰਹੇ ਸਨ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ, ਇੰਜਨ ਟਰਾਂਸਮਿਸ਼ਨ ਰੀਬਿਲਡ ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ, ਏ ਟੂ ਜੈਡ ਸਰਵਿਸ ਕਿਸੇ ਤਰ੍ਹਾਂ ਦੀ ਤੁਸੀਂ ਲੈਣੀ ਹੈ। ਵਨ ਗੁੱਡ ਮਾਰਕ ਪਲੇਸ ਸੀ ਟੂ ਬੀਕੋ ਦੇ ਵਿਚ ਲਗਭਗ 14 ਵਰਿਆਂ ਦਾ ਐਕਸਪੀਰੀਅੰਸ ਲੈ ਕੇ ਵੀ ਸੁਖਾਟੇ ਸੀ ਹੈਪੀ ਬੜਿਆਲ ਜੀ। ਤੁਹਾਡੀ ਸੇਵਾ 647-9057-7067-9257। ਮਾਲਟਨ ਦੇ ਵਿਚ ਪ੍ਰਾਊਡ ਸਪਾਂਸਰ ਅੰਗਲਾ ਪੰਜਾਬ ਦੇ ਅਸ਼ੋਕ ਜਿਲਰ, ਕੰਗਨ ਕੜੇ ਝੁਮਕੇ ਵਾਲੀਆਂ ਜਿਹੜਾ ਸੈੱਟ, ਰੈਡੋ ਰੋਲਸ ਦੀਆਂ ਘੜੀਆਂ, ਡਾਇਮੰਡ ਦੀ ਬੇਸ਼ੁਮਾਰ ਜੂਰੀ, ਡਾਇਮੰਡ ਰਿੰਗ, ਡਾਇਮੰਡ ਬੈਂਗਲ ਬ੍ਰੈਸਲੈਟ, ਡਾਇਮੰਡ ਨੈਕਲੈਸ, ਡਾਇਮੰਡ ਦੇ ਏਅਰਿੰਗ, ਵੈਡਿੰਗ ਬੈਂਡਸ, ਮੈਨ ਵੈਡਿੰਗ ਬੈਂਡਸ, ਬੇਸ਼ੁਮਾਰ ਵਰਾਇਟੀ ਡਾਇਮੰਡ ਦੀ ਤੇ ਸੋਨੇ ਦੀ ਤੁਸੀਂ ਕਹਿ ਕੇ ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ। 7198 ਇਰਪੁਰ ਰੋਡ, ਨੰਬਰ 905-672-4290। ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ, ਪੋਰਸ਼ਲੇਨ ਟਾਇਲ, ਸਰਾਮਿਕ ਟਾਇਲ, ਫਾਊਸਰਸ ਐਂਡ ਆਲ ਪਲੰਬਿੰਗ ਐਕਸੈਸਰੀ, ਇਕ ਨੀ ਅਨੇਕਾਂ ਵਰਾਇਟੀ ਦੇ ਵਿਚ ਤੁਹਾਨੂੰ ਮਿਲੇਗੀ। ਘਰ ਦੀਆਂ ਨੀਹਾਂ ਪੱਟਣ ਤੋਂ ਲੈ ਕੇ ਘਰ ਦੀ ਕੰਪਲੀਟ ਤਿਆਰੀ ਤੱਕ ਤੁਹਾਡਾ ਸਾਥੀ ਹੈ ਹੋਮ ਫਿਕਸ, 2657 ਡੰਡਾ ਸਟਰੀਟ ਵੈਸਟ, ਮਿਸੀਸਾਗਾ 20 ਡੈਲਟਾ ਪਾਰਕ ਕੋਲੇਵਾਰ, ਬਰੈਂਪਟਨ, ਨੰਬਰ 905-796-2555। ਆਪਣੇ ਆਪਣੇ ਪਰਿਵਾਰ ਦੇ ਕਿਸੇ ਜੀ ਦੋਸਤ ਮਿੱਤਰ ਸਨੇਹੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ, ਹਰ ਮਜ਼ਹਬ, ਹਰ ਧਰਮ, ਹਰ ਸੂਬੇ, ਹਰ ਸ਼ਹਿਰ, ਹਰ ਗਲੀ ਦੇ ਵਿਚ ਰਿਸ਼ਤਿਆਂ ਦੀ ਢੇਰਸ਼ਾਰੀ ਜਾਣਕਾਰੀ ਲਈ ਐਨਆਰਆਈ ਮੈਰਿਜ ਬਿਊਰੋ ਨੂੰ ਕਾਲ ਕਰੋ, 647-888-6000-647-888-6000। ਰਿਡਸ ਫਰਨੀਚਰ ਤੇ ਚਲਦੇ ਹਾਂ, 5200 ਡਿਕਸੀ ਮੈਥਿਸਨ ਤੇ, ਜਿੱਥੇ ਯੈਸ ਮੈਨ ਰੋਹਿਤ ਆਪ ਜੀ ਦੀ ਸੇਵਾ ਦੇ ਵਿਚ ਹਾਜ਼ਰ ਨੇ। ਰਿਡਸ, ਜਿੱਥੋਂ ਕੁਆਲਿਟੀ ਦਾ ਫਰਨੀਚਰ, ਵਾਜਬ ਰੇਟ, ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ ਲੈਣ ਲਈ 9052324-89905-2374-9999। ਆਲਿੰਕ ਟਰੈਵਲ, ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ। ਜੀ ਹਾਂ, ਆਲਿੰਕ ਟਰੈਵਲ ਔਰ ਸਪੈਸ਼ਲ ਸਮਰ ਵਕੇਸ਼ਨ ਫੇਅਰ ਜਿਹੜਾ ਹੈ ਤੁਸੀਂ ਸਪਟੰਬਰ ਦੇ ਮਹੀਨੇ ਦਾ ਉਨ੍ਹਾਂ ਦੇ ਕੋਲੋਂ ਲੈ ਸਕਦੇ ਹੋ। ਟੋਰਾਂਟੋ ਟੂ ਦਿੱਲੀ ਰਿਟਰਨ ਟਿਕਟ $1825 ਦੀ ਤੁਹਾਨੂੰ ਮਿਲ ਸਕਦੀ ਹੈ। ਇਸ ਲਈ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਈ ਵੀਜ਼ਾ ਸਰਵਿਸ ਵੀ ਲੈਣੀ ਹੈ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਦੇ ਨੇ, 7 ਡਰਾਈਵ ਤੇ ਵਾਕਿਆ ਨੇ। ਵਧੇਰੇ ਜਾਣਕਾਰੀ ਲਈ 905-457-1100-905-457-1100 ਤੇ ਕਾਲ ਕਰੋ। ਟ੍ਰੈਫਿਕ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਤੁਸੀਂ ਟ੍ਰੈਫਿਕ ਕੋਰਟ ਐਡਵੋਕੇਟ ਜੇ ਕਲੋਟੀ ਸਾਹਿਬ ਨੂੰ ਕਾਲ ਕਰ ਲੈਣਾ। ਲਗਭਗ 30-32 ਵਰਿਆਂ ਦਾ ਐਕਸਪੀਰੀਅੰਸ ਹੈ। ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇਨਸ਼ੋਰੈਂਸ, ਲੀਗਲ ਲਾਇਸੈਂਸ ਐਕਟ, MTU ਅਫੈਂਸ, ਸੀਵੀਅਰ ਅਫੈਂਸ, ਬਿਲਡਿੰਗ ਕੋਡ ਮੈਟਰ ਆਦਿ ਲਈ 7920 ਹੋਰੰਟੇਰੀਓ ਸਟਰੀਟ, ਯੂਨੋ ਨੰਬਰ 43। ਨੰਬਰ ਟੂ ਕਾਲ 416-716-34-4416-7163-461। ਫਾਰਮਰ ਵਰਕਰ ਚਾਹੀਦੇ ਨੇ ਜੀ, ਅਜੈਬ ਸਿੰਘ ਸਹੋਤਾ ਬੜੇ ਲੰਬੇ ਸਮੇਂ ਤੋਂ ਇਹ ਸੇਵਾਵਾਂ ਦਿੰਦੇ ਨੇ। ਅਗਰ ਤੁਸੀਂ ਖੇਤਾਂ ਵਿਚ ਕੰਮ ਕਰਕੇ ਢੇਰ ਸਾਰੇ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਿਲਟਨ, ਕੈਲਡਨ, ਬਰੈਂਪਟਨ, ਮਾਲਟਨ, ਮਿਸੀਸਾਗਾ ਦੇ ਵਿਚ ਘਰੋਂ ਪਿਕ ਕੀਤਾ ਜਾਂਦਾ, ਘਰੇ ਡਰਾਪ ਕੀਤਾ ਜਾਂਦਾ, ਵਾਪਸੀ ਤੇ ਤੁਹਾਡੇ ਖੀਸੇ ਡਾਲਰਾਂ ਨਾਲ ਭਰੇ ਹੋਣਗੇ। ਫਾਰਮ ਵਰਕਰ ਚਾਹੀਦੇ ਨੇ, ਵਧੇਰੇ ਜਾਣਕਾਰੀ ਲਈ 416-565-4182-416-565-4168-82 ਤੇ ਕਾਲ ਕਰੋ। ਹੋਮਿਓਪੈਥੀ ਰਾਹੀਂ ਆਪਣਾ ਇਲਾਜ ਚਾਹੁੰਦੇ ਹੋ ਤਾਂ ਕਾਵਿਆ ਹੋਮੋਕੇ, ਟੈਨ ਕੌਟਲ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜ਼ਾ ਜੀ। ਜਿਵੇਂ ਡਾਇਗਨੋਜ਼ ਕਰਕੇ ਤੁਹਾਨੂੰ ਉਹ ਮੈਡੀਸਨ ਦੇਣਗੇ, ਉਸ ਨੂੰ ਲਗਾਤਾਰ ਸੇਵਨ ਕਰਨ ਦੇ ਨਾਲ ਬਿਮਾਰੀ ਕੁਝ ਹੀ ਦਿਨਾਂ ਦੇ ਵਿਚ ਖਤਮ ਹੋ ਜਾਵੇਗੀ। ਬਵਾਸੀਰ ਦੇ ਇਲਾਜ ਦੇ ਨਾਲ ਅਥੋਰਾਈਟਿਸ, ਸਕਿਨ ਇਸ਼ੂ, ਕੋਈ ਥਾਇਰੋਇਡ ਦੀ ਪ੍ਰੋਬਲਮ ਹੈ, ਵਾਲ ਝੜਦੇ ਨੇ, ਕਮਜ਼ੋਰੀ ਹੈ, ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਹਰ ਬਿਮਾਰੀ ਦੇ ਹੱਲ ਲਈ ਟੈਨ ਕੌਟਲ ਬੁਲੇਵਾਰ ਏਅਰਪੋਰਟ ਰੋਡ ਨੰਬਰ 104 ਤੇ ਖਾਵਿਆ ਹੋਮਕੇਅਰ ਦੇ ਮੀਤਾ ਓਜ਼ਾ ਜੀ ਨੂੰ ਕਾਲ ਕਰੋ। ਗੋਲਡ ਮੈਡਲਿਸਟ ਨੇ 647-760-2779-647-760-2779-76। ਐਚ ਕੇ ਮੂਵਰਜ਼, ਕੈਨੇਡਾ ਵਾਈਡ ਕੋਈ ਵੀ ਕਿਸੇ ਤਰ੍ਹਾਂ ਦਾ ਸਮਾਨ ਤੁਸੀਂ ਆਪਣਾ ਜਿਹੜਾ ਹੈ ਫੁੱਲਾਂ ਵਾਂਗੂ ਇੱਕ ਤੋਂ ਦੂਜੀ ਥਾਂ ਤੇ ਪਹੁੰਚਾਉਣਾ ਹੈ ਤਾਂ ਰੈਜੀਡੈਂਸ਼ੀਅਲ ਕਮਰਸ਼ੀਅਲ ਮੂਵਸ ਦੇ ਨਾਲ ਲੌਂਗ ਡਿਸਟੈਂਸ ਮੂਵ ਲੇਬਰ ਸਰਵਿਸ ਕੱਲੀ ਚਾਹੀਦੀ ਹੈ, ਜੰਕ ਰਿਮੂਵ ਕਰਾਉਣਾ, ਸਪੈਸ਼ਲ ਮੂਵਿੰਗ ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ। ਕਿਸੇ ਵੇਲੇ ਮੈਂ ਅਕਸਰ ਕਹਿੰਦਾ ਕਿ ਅਸੀਂ ਕਲੋਜਿੰਗ ਸਾਡੀ ਨਹੀਂ ਹੁੰਦੀ ਜਾਂ ਅੱਗੋਂ ਚਾਬੀਆਂ ਨਹੀਂ ਮਿਲਦੀਆਂ, ਸਮਾਨ ਪੈਕ ਹੋ ਗਿਆ, ਹੁਣ ਰੱਖੀਏ ਕਿੱਥੇ, ਇਧਰੋਂ ਜਗ੍ਹਾ ਖਾਲੀ ਕਰਨੀ ਹੈ। ਐਚ ਕੇ ਮੂਵਜ਼ ਕੋਲ ਇਹ ਵੀ ਸਰਵਿਸ ਹੈ, ਸਟੋਰੇਜ ਸਰਵਿਸ ਵੀ। 140 ਐਡਵਾਂਸ ਬੁਲੇਵਾਰਡ ਯੂਨਿਟ ਨੰਬਰ 10 ਬਰੈਂਪਟਨ, ਵੀਰ ਹਰਮਿੰਦਰ ਹੈਰੀ ਜੀ ਨੂੰ 416-524-6604 ਤੇ ਕਾਲ ਕਰੋ, 416-524-6704। ਟਾਪ ਚੋਇਸ ਇਲੈਕਟ੍ਰੋਨਿਕਸ ਪ੍ਰਾਊਡਲੀ ਸਪੋਂਸਰ ਰੰਗਲਾ ਪੰਜਾਬ। ਜੀ ਹਾਂ, 16 ਇੰਟਵਲ ਡਰਾਈਵ ਬਰੈਂਪਟਨ, 5461 ਹਾਈਵੇ 6 ਨਾਰਥ ਗੋਲਫ ਦੇ ਵਿਚ ਵਾਕਿਆ ਨੇ। ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ਼, ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦਾ ਕੋਈ ਕਿਸੇ ਕੰਪਨੀ ਦਾ ਟੈਲੀਵਿਜ਼ਨ ਲੈਣਾ, ਉਹਦੇ ਬਾਰੇ ਜਾਣਕਾਰੀ ਲੈਣੀ ਹੈ, ਤੁਹਾਨੂੰ ਤੁਹਾਡੀ ਭਾਸ਼ਾ ਦੇ ਵਿਚ ਗਿਆਨ ਦਿੱਤਾ ਜਾਂਦਾ। ਟਾਪ ਚੋਇਸ ਤੇ ਕੁਆਲਿਟੀ ਦਾ ਫਰਨੀਚਰ ਜੋ ਕਿ ਤੋਂ ਹੋਰ ਨਹੀਂ ਮਿਲਣਾ, ਉਹ ਤੁਹਾਨੂੰ ਇੱਥੋਂ ਮਿਲੇਗਾ, ਕੁਆਲਿਟੀ ਦਾ ਫਰਨੀਚਰ, ਹਾਈ ਐਂਡ ਦਾ। ਇਸ ਕਰਕੇ ਹੀ ਨਾਮ ਹੈ ਟਾਪ ਚੋਇਸ ਇਲੈਕਟ੍ਰੋਨਿਕਸ। ਵਧੇਰੇ ਜਾਣਕਾਰੀ ਲਈ 9057990045 ਤੇ ਕਾਲ ਕੀਤੀ ਜਾ ਸਕਦੀ ਹੈ। ਤੁਸੀਂ ਕੰਮ ਦੀ ਤਲਾਸ਼ ਦੇ ਵਿਚ ਹੋ, ਡਰਾਈਵਰ ਹੋ, ਓਨਰ ਓਪਰੇਟਰ ਟੀਮ, ਕੰਪਨੀ ਡਰਾਈਵਰ ਟੀਮ, ਕੰਪਨੀ ਡਰਾਈਵਰ ਸੋਲੋ, ਪੱਕਾ ਰਨ ਹੈ ਲੇਰੈਡੋ ਦਾ, ਟੈਕਸਸ ਰਨ ਨੇ, ਸਟੱਡੀ ਮਾਈਲਸ, ਰਿਲਾਇਬਲ ਵਰਕ, ਗੁੱਡ ਪੇ। ਵਧੇਰੇ ਜਾਣਕਾਰੀ ਲਈ ਸੰਦੀਪ ਜੀ ਨੂੰ ਕਾਲ ਕਰੋ, 4169038390, 416-903-8390। ਗਿੱਲ ਹਾਊਸ ਪੇਨਿੰਗ, ਜਿਨ੍ਹਾਂ ਨੇ ਸਾਡੇ ਜੋ ਸਟੇਟ ਆਫ ਦੀ ਆਰਟ ਸਾਡਾ ਆਫਿਸ ਸਟੂਡੀਓ ਤਿਆਰ ਹੈ, ਉਹਦੇ ਵਿਚ ਆਪਣੇ ਬਰੱਸ਼ ਦੇ ਜਲਵੇ ਦਿਖਾਏ ਨੇ। ਗਿੱਲ ਹਾਊਸ ਪੇਨਿੰਗ 30 ਸਾਲ ਤੋਂ ਉੱਤੇ ਐਕਸਪੀਰੀਅੰਸ ਹੈ। ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟਿੰਗ, ਬੇਸਮੈਂਟ ਆਫਿਸ ਪੇਂਟਿੰਗ, ਸਪਰੇ ਪੇਂਟਿੰਗ, ਕ੍ਰੀਏਟਿਵ ਪੇਂਟਿੰਗ ਦੇ ਵੀ ਮਾਸਟਰ ਨੇ ਤੇ ਸਟੱਕੋ ਰਿਮੂਵ ਕਰਦੇ ਨੇ, ਪਤਾ ਨਹੀਂ ਲੱਗਦਾ ਕਿ ਸਟੱਕੋ ਹੋਈ ਹੋਵੇਗੀ। ਵਧੇਰੇ ਜਾਣਕਾਰੀ ਲਈ ਬਾਈ ਕਮਲ ਗਿੱਲ ਨੂੰ ਕਾਲ ਕਰ ਲਓ, 6475960 ਤੇ ਕਾਲ ਕੀਤੀ ਜਾ ਸਕਦੀ ਹੈ। ਮੈਂ ਤੁਹਾਡਾ ਦੋਸਤ ਹੋਸ ਦਲਬਾਗ ਸਿੰਘ ਚਾਵਲਾ। ਅਗਰ ਤੁਹਾਡਾ ਕੋਈ ਵਪਾਰ ਤੁਸੀਂ ਸਾਡੇ ਇਸ ਚੈਨਲ ਦੇ ਰਾਹੀਂ ਉਸਨੂੰ ਪ੍ਰਮੋਟ ਕਰਨਾ ਚਾਹੋ, ਦਿਲੋਂ ਖੁਸ਼ੀ ਹੋਵੇਗੀ। ਨੰਬਰ ਟੂ ਕਾਲ 4167167794। ਲਓ ਗੱਲਾਂ ਬਾਤਾਂ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ ਕੀਤੀਆਂ ਤੇ ਓਲਡ ਇਜ਼ ਗੋਲਡ ਸੈਗਮੈਂਟ ਦੇ ਅਧੀਨ। ਵੈਸੇ ਤਾਂ ਜਦੋਂ ਅਸੀਂ ਦੇਖਦੇ ਹਾਂ ਸਾਡੇ ਚੈਨਲ ਦੇ ਉੱਤੇ CJMR 1320 ਦੀ ਵਾਪਸੀ ਤੇ ਟੈਸਟਿੰਗ ਪੀਰੀਅਡ ਦੇ ਦਰਮਿਆਨ ਢੇਰ ਸਾਰੇ ਗਾਣੇ ਚੱਲ ਰਹੇ ਨੇ, ਉਹਦੇ ਬਾਵਜੂਦ ਵੀ ਜਦੋਂ ਤੁਸੀਂ ਗੀਤ ਸੰਗੀਤ ਚੱਲਦੇ ਪ੍ਰੋਗਰਾਮ ਦੇ ਵਿਚ ਆਪਣੀ ਫਰਮੈਸ਼ ਕਰਕੇ ਸੁਣਦੇ ਹੋ ਨਾ, ਤਾਂ ਤੁਹਾਡੀਆਂ ਜਿਹੜੀਆਂ ਨੇ ਉਹ ਖੁਆਇਸ਼ਾਂ ਜਦੋਂ ਅਸੀਂ ਪੂਰੀਆਂ ਕਰਦੇ ਹਾਂ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਵਾਪਸੀ ਤੇ ਫੋਨ ਕਾਲ ਵੀ ਕਰਦੇ ਹੋ ਵੀ ਅੱਛਾ ਲੱਗਾ ਯਾਰ ਤੁਸੀਂ ਸਾਡੀ ਫਰਮੈਸ਼ ਪੂਰੀ ਕੀਤੀ। ਗੀਤ ਤੁਹਾਡੀ ਨਜ਼ਰ ਓਲਡ ਇਜ਼ ਗੋਲਡ ਸੈਗਮੈਂਟ ਦੇ ਅਧੀਨ ਤੁਹਾਡੀ ਨਜ਼ਰ ਕਰਨ ਲੱਗੇ ਹਾਂ। ਉਮੀਦ ਕਰਦੇ ਹਾਂ ਆਪ ਜੀ ਨੂੰ ਪਸੰਦ ਆਵੇਗਾ। ਸੁਣਦੇ ਰਹਿਣਾ, ਦੇਖਦੇ ਰਹਿਣਾ। ਚਾਵਲਾ ਨਿਊਜ਼ ਨੈਟਵਰਕ, ਟੋਰਾਂਟੋ।

0: ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ।
1: ਪੰਜਾਬੀ ਦਿਲ ਅੰਗਰੇਜ਼ੀ ਵਾਈਬ CJMR ਇਜ਼ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ ਗਿਆ ਹੋਏ
2: ਜੋ ਆਇਆ
3: ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
4: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
5: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌਣਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰ ਅੰਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5556. ਦੈਟਸ 905-790-5656. ਜੇ ਕਲੋਟੀ, ਟ੍ਰਾਈਡ, ਟ੍ਰਸਟਿਡ, ਮੋਸਟ ਇਫੈਕਟਿਵ।
6: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
7: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
8: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
7: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: अगर तुसी खेतां विच कम करके ढेर सारे डेली डालर कमाना चाहुंदे हो तां इह सूचना तुहाडे लई है। संपर्क करो अजैब सिंह सहोता जो मिल्टन कैलडन ब्रैम्पटन माल्टन मिसिसागा विचों घरों पिकअप करदे हन ते वापसी ते पेमेंट डेली भी तुसी लै सकदे हो। 7 डेज कम। वधेरे जानकारी लई कॉल करो अजैब सिंह सहोता 416-561-8882 416-561-8882।
3: ओ हेलो यार, मेरा भी लोड ले जी, ट्रक फेर खड़ गया यार।
4: ओ भरावा, हैप्पी बडियाल ते सुखा टीसी कोल जा ते ट्रक दी एक नंबर रिपेयर करा।
3: सच्ची?
4: ओ मुच्ची,
3: फेर प्राइस ट्रक रिपेयर सेंटर दे हैप्पी बडियाल ते सुखा टीसी, जो के इंजन रीबिल्ड, ट्रांसमिशन रीबिल्ड, रिपेयर, डीपीएफ क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस ए टू जेड सर्विस करके देंगे।
4: इना कोला सालना दा तजुर्बा।
3: हुन एड्रेस भी लिखा।
4: ले लिख ला, 1 गुड मार्क प्लेस, एटोबिकोक, यूनिट 5।
3: कॉल 647-706-9257
5: Real news, real impact, showing you real world. CJMR 1320, the voice of the city.
2: Diamond and Diamonds personal injury lawyers. ਜੇਕਰ ਤੁਹਾਡਾ ਕਾਰ ਵੈਨ ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ। ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ। ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT 4878 ਔਰ ਡਾਇਰੈਕਟ ਨੰਬਰ 416-557-5010 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ।
6: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੀ ਲੌਸਨ ਬੁਲੇਵਾਰਡ ਬ੍ਰੈਮਟਨ। ਕਾਲ 905-450-6464
7: Lali Sweet and a Restaurant, Lali Sweet and a Restaurant।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿਚ ਖੂਬਸੂਰਤ ਨਗਮਾ ਤੁਸੀਂ ਸੁਣਿਆ ਆਪਣਾ ਫਰਮੈਸ਼ੀ ਗੀਤ। ਉਮੀਦ ਕਰਦੇ ਹਾਂ ਆਪ ਜੀ ਨੂੰ ਵੀ ਪਸੰਦ ਆਇਆ ਹੋਵੇਗਾ। ਆਓ ਚਲਦੇ ਹਾਂ ਪੰਜਾਬ ਖਬਰਾਂ ਦਾ ਅਗਲਾ ਵਿਸ਼ੇਸ਼ ਬੁਲੇਟਿਨ ਲੈ ਕੇ ਰੀਮਾ ਗੋਗਲਾਨੀ ਜੀ ਹਾਜ਼ਰ ਨੇ ਤੇ ਉਸ ਤੋਂ ਬਾਅਦ ਰਣਬੀਰ ਰਾਣਾ ਜੀ ਜਗਰਾਓ ਤੋਂ ਸਾਡੇ ਨਾਲ ਜੁੜਨਗੇ। ਕੁਐਸਚਨ ਕਰਨ ਲਈ ਨੰਬਰ ਰਹਿਣਗੇ 905-800-1313-1320। ਖਬਰਾਂ ਦੇ ਹਿੱਸੇ ਨੂੰ ਸਪਾਂਸਰ ਕਰਨਗੇ ਕੈਲੇਡਨ ਸਬਜ਼ੀ ਫਾਰਮ, ਜਿੱਥੇ ਤੁਸੀਂ ਤਾਜ਼ੀਆਂ ਸਬਜ਼ੀਆਂ ਜੋ ਆਪਣੇ ਖੇਤਾਂ ਦੇ ਵਿਚ ਉਹ ਸਾਰੀਆਂ ਤਕਰੀਬਨ ਸਬਜ਼ੀਆਂ ਇੱਥੇ ਮਿਲਦੀਆਂ ਨੇ। ਖਾਸ ਤੌਰ ਤੇ ਮੂਲੀਆਂ, ਕੱਦੂ, ਘੀਆ, ਤੌਰੀ, ਲੋਕੀ, ਤਿੱਖੀਆਂ ਹਰੀਆਂ ਮਿਰਚਾਂ, ਬਤਾਊ, ਤਾਜ਼ੇ ਤਾਜ਼ੇ ਸਰੋਂ ਦਾ ਸਾਗ ਖੁਦ ਬਣਾਉਂਦੇ ਨੇ ਮੱਕੀ ਦੀ ਰੋਟੀ ਦੇ ਨਾਲ ਤੇ ਬਣਿਆ ਬਣਾਇਆ ਲੈਣਾ ਜਾਂ ਘਰ ਲਿਆ ਕੇ ਤੁਸੀਂ ਖੁਦ ਤੜਕਾ ਲਾਉਣਾ ਉਹ ਵੀ ਗੰਦਲਾਂ ਦਾ ਸਾਗ ਲੈ ਕੇ ਆ ਸਕਦੇ ਹੋ। ਤੰਦੂਰ, ਫੋਲਡਿੰਗ ਬੈੱਡ, ਨਵਾਰੀ ਪਲੰਗ, ਸਾਈਕਲ, ਪਿੱਤਲ, ਸਟੀਲ, ਸਰਬਲੋ, ਮਿੱਟੀ, ਕੱਚ ਦੇ, ਹਰ ਸਾਈਜ਼ ਦੇ, ਹਰ ਤਰ੍ਹਾਂ ਦੇ ਬਰਤਨ ਕੈਲੇਡਨ ਸਬਜ਼ੀ ਫਾਰਮ। ਗਰੋਸਰੀ ਤੇ ਭਾਰੀ ਬਚਤ ਲਈ 12-0 ਬਾਜ਼ਾਰ ਏਅਰਪੋਰਟ ਰੋਡ ਐਟ ਏਅਰਪੋਰਟ ਮੇਫੀਲਡ 905-840-9000 ਤੇ ਕਾਲ ਕਰ ਸਕਦੇ ਹੋ। ਕੈਲੇਡਨ ਪੇਵਿੰਗ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਡਰਾਈਵੇ, ਪਾਰਕਿੰਗ ਲਾਟ, ਟਰੱਕ ਟਰਮੀਨਲ, ਫਾਰਮ ਡਰਾਈਵੇ ਪੇਵਿੰਗ ਦੀਆਂ ਸੇਵਾਵਾਂ ਲਈ ਕੈਲੇਡਨ ਪੇਵਿੰਗ। ਜਸਪਾਲ ਜੀ ਨੂੰ 416-818-9900। ਮੇਪਰਵਾਨ ਕਿਚਨ, ਬਾਥ, ਇੰਕ, ਕਿਚਨ ਜਾਂ ਆਫਿਸ ਵਰਕ ਕਰਾਉਣ ਵਾਸਤੇ 5-star ਰੇਟਿੰਗ ਕੰਪਨੀ ਗੁਗਲ ਤੇ 173 ਐਡਵਾਂਸ ਬੁਲੇਵਾਰਡ ਜੂਨ 34 905-458-0075। ਹਾਈ ਪੁਆਇੰਟ ਫਰਨੀਚਰ ਵੱਲੋਂ ਇਸ ਸੈਸ਼ਨ ਸਪਾਂਸਰ ਕੀਤਾ ਜਾ ਰਿਹਾ। 7550 ਕਿੰਬਰ ਸਟਰੀਟ ਤੇ ਵਾਕਿਆ ਨੇ। ਨੰਬਰ 647-382-5500। ਵਧੀਆ ਮਜ਼ਬੂਤ ਕੁਆਲਿਟੀ ਦਾ ਫਰਨੀਚਰ ਖਰੀਦਣ ਲਈ ਹਾਈ ਪੁਆਇੰਟ ਫਰਨੀਚਰ ਤੇ ਕਾਲ ਕੀਤੀ ਜਾ ਸਕਦੀ ਹੈ। ਦਿਸ ਪ੍ਰੋਗਰਾਮ ਪ੍ਰਾਊਡ ਸਪਾਂਸਰ ਬਾਏ ਮਠਾਰੂ ਵੈਲਡਿੰਗ। ਤੁਸੀਂ ਟਰੱਕ, ਟ੍ਰੇਲਰ ਦੀ ਕੋਈ ਵੀ ਵੈਲਡਿੰਗ ਦੀਆਂ ਸੇਵਾਵਾਂ ਲਈ 98 ਯੂਨਿਟ ਨੰਬਰ 1 ਤੇ ਸਨੀ ਮਠਾਰੂ ਜੀ ਨੂੰ 647-460-6353 ਤੇ ਕਾਲ ਕਰ ਸਕਦੇ ਹੋ। ਇਸ ਦੇ ਨਾਲ ਪ੍ਰੋਗਰਾਮ ਅਗਲਾ ਪੰਜਾਬ ਨੂੰ ਤੁਸੀਂ ਸਪਾਂਸਰ ਕਰਨਾ ਚਾਹੋ, ਮੇਰਾ ਨੰਬਰ ਹੈ 4167167794 ਤੇ ਲਓ। ਖਬਰਾਂ ਤੋਂ ਬਾਅਦ ਪੰਜਾਬ ਫਿਰ ਚੱਲਾਂਗੇ, ਰਣਬੀਰ ਰਾਣਾ ਜੀ ਹਾਜ਼ਰ ਹੋਣਗੇ, ਗੱਲਾਂਬਾਤਾਂ ਦਾ ਸਿਲਸਿਲਾ। ਪੰਜਾਬ ਤੋਂ ਖਬਰਾਂ ਲੈ ਕੇ ਜਨਾਬ ਰੀਮਾ ਗੁਗਲਾਨੀ ਜੀ।
1: ਤੁਸੀਂ ਸੁਣ ਰਹੇ ਸੀ ਜੇ ਅਮਰ 1320 ਤੇ ਰੰਗਦਾ ਪੰਜਾਬ, ਮੈਂ ਹਰੀਮਾ। ਪਹਿਲਾ ਪੇਸ਼ ਨੇ ਖਾਸ ਖਾਸ ਖਬਰਾਂ। ਸਚਿਨ ਪਾਇਲਟ ਨੂੰ ਚੰਡੀਗੜ੍ਹ ਪੁਲਿਸ ਨੇ ਲਿਆ ਹਿਰਾਸਤ ਵਿਚ। ਪੰਜਾਬ ਕਾਂਗਰਸ ਦੇ ਰੋਸ ਮਾਰਚ ਚ ਮੰਤਰੀ ਚੀਮਾ ਦੇ ਘਰ ਦਾ ਘਿਰਾਵ ਕਰਨ ਜਾ ਰਹੇ ਸਨ। ਲੁਧਿਆਣਾ ਚ ਆਮ ਆਦਮੀ ਪਾਰਟੀ ਵਿਧਾਇਕਾਂ ਨੇ ਟਰੱਕ ਡਰਾਈਵਰ ਨੂੰ ਮਾਰਿਆ ਥੱਪੜ, ਵੀਡੀਓ ਹੋਇਆ ਵਾਇਰਲ। ਕੈਨੇਡਾ ਚ ਜਬਰੀ ਵਸੂਲੀ ਦੇ ਮਾਮਲੇ ਤੇ ਵੱਡੀ ਕਾਰਵਾਈ, 4 ਪੰਜਾਬੀ ਹੋਏ ਡਿਪੋਰਟ। ਮੀਰੀ ਪੀਰੀ ਖਾਲਸਾ ਯਾਤਰਾ ਦਾ ਤੀਜਾ ਪੜਾਅ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੋਵੇਗਾ ਸ਼ੁਰੂ। ਸਸਪੈਂਡਡ ਡੀਆਈਜੀ ਭੁੱਲਰ ਦੀ ਜ਼ਮਾਨਤ ਅਰਜ਼ੀ

ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ, ਓਰਕਲ ਕੰਸਟਰਕਸ਼ਨ, ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਰਮੇਸ਼ਨ ਤੱਕ, ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ, ਅੱਜ ਹੀ ਕਾਲ ਕਰੋ 1-888-8956 ਜਾਂ 416-474-6836, ਓਰਕਲ ਕੰਸਟਰਕਸ਼ਨ, ਲਾਸਟਿੰਗ ਰਿਜ਼ਲਟਸ।

0: समोसा एंड स्वीट फैक्टरी दी तक गाली कुजोरे तुम्हा पैया जे चारे पासे तुसी भी आओ 1850 Albion Road in Rexdale 4162131165
1: पंजाबी दिल अंग्रेजी वाइब CJMR इज बैक अलाइव CJMR 1320 आ गया ओए छा गया ओए
2: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਸੁਖ ਸੁਣ ਰਹੇ ਹੋ ਸਾਡੇ ਨਾਲ ਹੁਣ ਹਾਜ਼ਰ ਹੋਣਗੇ ਕੁਝ ਮਿੰਟਾਂ ਵਾਸਤੇ ਸਾਡੇ ਪੱਤਰਕਾਰ ਫਰੋਮ ਜਗਰਾਓਂ ਰਾਣਾ ਰਣਜੀਤ ਨਾਲ ਗੱਲਬਾਤ ਕਰਾਂਗੇ ਪ੍ਰੋਗਰਾਮ ਦੀ ਆਈ ਜੀ ਇਸ ਮਹਿਫਲ ਦੇ ਵਿਚ ਰਾਣਾ ਰਣਜੀਤ ਹੋਣਾ ਦੇ ਨਾਲ ਮੇਰੇ ਖਿਆਲ ਚ ਦੂਜੀ ਇਕ ਵਾਰ ਮੈਂ ਗੱਲਬਾਤ ਕਰਨ ਵਾਲਾ ਵੈਸੇ ਬੇਸਿਕਲੀ ਅਰਸ਼ ਦੀ ਟੀਮ ਦੇ ਮੈਂਬਰ ਨੇ ਤੇ ਅਰਸ਼ ਏਸ਼ੀਅਨ ਵਿਜ਼ਨ ਦੇ ਰਾਹੀਂ ਰੇਡੀਓ ਟੈਲੀਵਿਜ਼ਨ ਦੇ ਨਾਲ ਗੱਲਬਾਤ ਕਰਦੇ ਨੇ ਰਾਣਾ ਸਾਹਿਬ ਮੇਰੇ ਨਾਲ ਲਾਈਨ ਤੇ ਨੇ ਪਰੰਤੂ 15 ਮਿੰਟ ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਵੋਗੇ 905-813-1320 ਸਾਡੇ ਵੀਰ ਬੌਬੀ ਸਿੱਧੂ ਹੁਣਾਂ ਵੱਲੋਂ ਸੂਚਨਾ ਹੈ ਕਿ ਸਰਦਾਰਨੀ ਜੋਗਿੰਦਰ ਕੌਰ ਜੀ ਅਕਾਲ ਚਲਾਣਾ ਕਰ ਗਏ ਨੇ ਬੀਤੀ ਰਾਤ ਵੀ ਖ਼ਬਰ ਸਾਂਝੀ ਕੀਤੀ ਸੀ ਦੁਖਦਾਈ ਖ਼ਬਰ ਹੈ ਕੱਲ 16 ਸਪਤੰਬਰ ਹੈ 1 ਵਜੇ ਤੋਂ ਲੈ ਕੇ 3 ਵਜੇ ਤੱਕ ਬ੍ਰੈਮਟਨ ਕ੍ਰਮੀਟੇਸ਼ਨ ਜੋ 30 ਬ੍ਰਹਿਮਿਨ ਤੇ ਉਨ੍ਹਾਂ ਦੇ ਅੰਤਮ ਦਾਹ ਸੰਸਕਾਰ ਕੀਤੇ ਜਾਣਗੇ ਤੇ ਅੰਤਮ ਅਰਦਾਸ 99 ਗਿਲਡ ਰੋਡ ਗੁਰਦੁਆਰਾ ਸਾਹਿਬ ਜੋ ਸਿੱਖ ਜਿਹੜਾ ਹੈ ਸੈਂਟਰ ਬ੍ਰੈਮਟਨ ਹੈ ਉਥੇ ਹੋਵੇਗੀ ਔਰ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਬੌਬੀ ਸਿੱਧੂ ਹੁਣਾਂ ਨੂੰ 647-539-3020 ਤੇ ਕਾਲ ਕਰ ਸਕਦੇ ਹੋ ਅਸੀਂ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਮੋਰਗੇਜ ਦੀ ਮਾਰਕੀਟ ਦੇ ਵਿਚ ਵਿਕਸ ਦਾ ਦੌਪ ਤੇ ਕੁਈਨ ਕਿੰਗ ਨੂੰ ਕੌਣ ਨਹੀਂ ਜਾਣਦਾ ਕੁਈਨ ਨੀਲਮ ਜੀ ਹਾਂ ਮੋਰਗੇਜ ਫਸਟ ਸੈਕੰਡ ਥਰਡ ਹੋਵੇ ਏ ਲੈਂਡਰ ਬੀ ਲੈਂਡਰ ਚੁਟਕੀਆਂ ਮਾਰ ਕੇ ਕੰਮ ਕਰਾਉਣ ਵਾਲਾ ਪ੍ਰਾਈਵੇਟ ਫੰਡ ਰੀਫਾਈਨੈਂਸਿੰਗ ਲਈ ਤੁਸੀਂ ਕਾਲ ਕਰੋ 24 ਘੰਟੇ ਕਹਿੰਦੇ ਬਹੁਤ ਦੂਰ ਦੀ ਗੱਲ ਆ 4-5 ਘੰਟੇ ਬੜੇ ਆ ਵਧੇਰੇ ਜਾਣਕਾਰੀ ਵਾਸਤੇ 647-968-8272 ਤੇ ਕਾਲ ਕੀਤੀ ਜਾ ਸਕਦੀ ਹੈ ਇਨਫਿਨਿਟੀ ਟੈਂਟ ਐਂਡ ਡੈਕੋਰ ਟੈਂਟ ਟੇਬਲ ਚੇਅਰ ਐਲ ਡੀ ਡਾਂਸਿੰਗ ਫਲੋਰ 360 ਕੈਮਰਾ ਫਲੋਵਰਸ ਡੈਕੋਰੇਸ਼ਨ ਜੰਪਿੰਗ ਬਲੂਡ ਸਲਾਈਡ ਮੱਚ ਮੱਚ ਮੋਰ ਸਾਨੂੰ ਬੜਾ ਵਧੀਆ ਐਕਸਪੀਰੀਅੰਸ ਮਿਲਿਆ ਜੀ ਬਹੁਤ ਬਾਰਿਸ਼ ਹੋਈ ਪਰੰਤੂ ਸਾਡੇ ਮਹਿਮਾਨਾਂ ਤੇ ਬੂੰਦ ਵੀ ਬਾਰਿਸ਼ ਨਹੀਂ ਪਈ ਔਰ ਤੁਸੀਂ ਵੀ ਆਪਣੇ ਘਰ ਨੂੰ ਫਰੰਟ ਯਾਰਡ ਨੂੰ ਬੈਕ ਯਾਰਡ ਨੂੰ ਟੈਂਟ ਟੇਬਲ ਚੇਅਰ ਬੈਂਕਟ ਹਾਲ ਵਰਗਾ ਹੀ ਬਣਾ ਕੇ ਦਿੰਦੇ ਨੇ ਦਿਲਪ੍ਰੀਤ ਬਾਲ 647-7089 ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ 499 ਰੇੜਾਸਨ ਤੇ ਮੇਕਲੌਕ ਦੰਦੈਰੀ ਹੈ ਬੈਠ ਕੇ ਖਾਣਾ ਖਾਣ ਟੇਕ ਆਊਟ ਕੇਟਿੰਗ ਲਾਈਵ ਔਨ ਲੋਕੇਸ਼ਨ ਜੀ ਟੀ ਏ ਦੇ ਵਿਚ ਕਿਸੇ ਵੀ ਤਰ੍ਹਾਂ ਦੇ ਪ੍ਰਬੰਧਾਂ ਲਈ ਟਿਫਨ ਲਗਾਉਣ ਲਈ ਨਾਨਕਸਰ ਗੁਰਦੁਆਰਾ ਸਾਹਿਬ ਦੀ ਸਾਈਟ ਤੇ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਅੰਮ੍ਰਿਤਸਰੀ ਫਿਸ਼ ਦੇ ਮਾਸਟਰ ਨੇ 905-450-5454 ਦਿਸ ਪ੍ਰੋਗਰਾਮ ਸਪਾਂਸਰ ਬਾਏ ਰਵੀ ਗੁਲਾਟੀ ਲਾਅ ਆਫਿਸ ਦੇ ਸਰਦਾਰ ਰਵਿੰਦਰਪਾਲ ਸਿੰਘ ਜੀ ਗੁਲਾਟੀ ਜਾਣਕਾਰੀ ਵਾਸਤੇ 905-232-8700 ਹਰ ਤਰ੍ਹਾਂ ਦੇ ਕਾਨੂੰਨੀ ਸਲਾਹ ਮਸ਼ਵਰਿਆਂ ਲਈ ਰਵਿੰਦਰਪਾਲ ਸਿੰਘ ਗੁਲਾਟੀ ਨੂੰ ਕਾਲ ਕੀਤੀ ਜਾ ਸਕਦੀ ਹੈ ਜੀ ਟੀ ਏ ਫਲੋਰਿੰਗ ਇਨ੍ਹਾਂ ਦੀ ਵੱਖ ਵੱਖ ਲੋਕੇਸ਼ਨ ਨੇ ਨਾ ਬਰਾੜ ਹੋਣਾ ਵੱਲੋਂ ਸਪਾਂਸਰ ਕੀਤਾ ਜਾਂਦਾ ਹਾਰਡਵੇਅਰ ਲੈਮੀਨੇਟ ਪੋਸਟਲਿਨ ਟਾਇਲ ਸੈਰਾਮਿਕ ਟਾਇਲ ਵਾਸ਼ਰੂਮ ਵੈਂਟੀ ਏਰੀਆ ਵੈਂਟ ਕਸਟਮ ਡਿਜ਼ਾਇਨ ਡੋਰ ਸਪੈਸ਼ਲ ਕੋਈ ਚੀਜ਼ ਖਰੀਦਣੀ ਹੈ ਹਟ ਕੇ ਕੁਝ ਡਿਜ਼ਾਇਨ ਤਾਂ ਜੀ ਟੀ ਏ ਫਲੋਰਿੰਗ ਤੋਂ ਮਿਲੇਗਾ 4490 ਸਟੀਲਸ ਐਵਨਿਊ ਵੈਸਟ ਵੁੱਡਬ੍ਰਿਜ 46 ਪੁਆਇੰਟ ਲੈਂਸ ਐਵਨਿਊ ਸਟੋਨੀ ਕ੍ਰੀਕ ਵੱਖ ਵੱਖ ਲੋਕੇਸ਼ਨਾਂ ਦੇ ਨਾਲ 905-605-4005 ਬ੍ਰੈਮਟਨ ਦੇ ਵਿਚ ਵੀ ਕਹਿੰਦੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਹੋ ਰਹੀਆਂ ਨੇ ਬੱਚੇ ਵੱਖ ਵੱਖ ਤਰ੍ਹਾਂ ਦੀਆਂ ਪਾਰਟੀਆਂ ਕਰਦੇ ਨੇ ਵਿਆਹਾਂ ਤੇ ਅੱਜ ਕੱਲ ਗੋਡ ਪਾਰਟੀ ਵੀ ਚੱਲਦੀ ਹੈ ਸਪੈਸ਼ਲ ਗੋਡ ਪਾਰਟੀ ਵਾਸਤੇ ਹਾਇਰ ਕਰਨਾ ਤਾਂ ਵੱਟ ਕੱਢਵਾਂ ਕੰਮ ਕਰਦੇ ਨੇ ਜਗੀਰ ਬਾਈ ਜਗੀਰ ਦਾ ਢਾਬਾ ਵੈਸੇ ਤਾਂ ਸਾਰੇ ਤਰ੍ਹਾਂ ਦੇ ਫੰਕਸ਼ਨਾਂ ਲਈ ਸਾਡੀ ਕਮਿਊਨਿਟੀ ਦੇ ਵਿਚ ਵੈਲ ਨੋਨ ਨੇ ਜਗੀਰ ਦਾ ਢਾਬਾ ਬਾਈ ਜਗੀਰ ਨੂੰ 1 ਸੀਟ ਗਰੋ ਰੋਡ ਔਰੰਜਵੈਲ ਦੇ ਵਿਚ ਮਿਲ ਸਕਦੇ ਹੋ ਕੋਈ ਕਿਸੇ ਤਰ੍ਹਾਂ ਦਾ ਫੰਕਸ਼ਨ ਕਰਨਾ ਕੋਈ ਬਹੁਤ ਖੁੱਲਾ ਫਾਰਮ ਹਾਊਸ ਹੈ ਤੁਸੀਂ ਕਾਲ ਕਰ ਸਕਦੇ ਹੋ 647-432-2929 ਰਾਣਾ ਜੀ ਨੂੰ ਵਾਜਿਆਂ ਗਾਜਿਆਂ ਦੇ ਨਾਲ ਕਰਦੇ ਹਾਂ ਸਵਾਗਤ ਰਾਣਾ ਜੀ ਵੈਲਕਮ ਜੀ ਐਨੂੰ
3: ਸਤਿ ਸ੍ਰੀ ਅਕਾਲ ਜੀ
2: ਕੀ ਹਾਲ ਚਾਲ
3: ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਰੋਤਿਆਂ ਦੇ ਰੂਬਰੂ ਹਾਂ ਅਰਸ਼ੁਨੀ ਜੋ ਸਾਡਾ ਅੱਜ ਕੱਲ ਐਂਟੀਨਾ ਉਹਦੀ ਲੋਕੇਸ਼ਨ ਮੂਵ ਹੋਈ ਹੈ ਉਹਦੇ ਵਿਚ ਦਿਨ ਰਾਤ ਲੱਗੇ ਹੋਏ ਨੇ ਤੇ ਅੱਜ ਕੁਝ ਉਹਦਾ ਇਕਵਿਪਮੈਂਟ ਵਗੈਰਾ ਪਿਕ ਕਰਨੇ ਸੀ ਇਸ ਕਰਕੇ ਟੈਕਨੀਸ਼ੀਅਨ ਦੇ ਤੌਰ ਤੇ ਮੇਰੇ ਨਾਲ 10 ਤੋਂ 11 ਹੁੰਦੇ ਨੇ ਤੇ ਅੱਜ ਛੁੱਟੀ ਤੇ ਨੇ ਅੱਜ ਮੈਂ ਉਹਨਾਂ ਦੀ ਹਾਜ਼ਰੀ ਜਿਹੜੀ ਹੈ ਗੈਰ ਹਾਜ਼ਰੀ ਦੇ ਵਿਚ ਲਾ ਰਿਹਾ ਮੇਰੇ ਨਾਲ ਕਾਲਰ ਵੀ ਨੇ ਵੈਲਕਮ ਜੀ
4: ਥੈਂਕ ਯੂ ਸਰ ਹਾਊ ਆਰ ਯੂ
2: ਆਮ ਗੁੱਡ ਹਾਊ ਆਰ ਯੂ ਮੈਂ ਹੁਣੇ ਤੁਹਾਨੂੰ ਯਾਦ ਕਰਕੇ ਟਿਆ
4: ਮੈਨੂੰ ਪਤਾ ਜੀ ਮੈਂ ਸੁਣਦੀ ਪਈ
2: ਆ ਅੱਛਾ ਜੀ ਚੱਕ ਦਿਓ ਫੇਰ ਫਟੇ ਸਾਡੇ ਫੰਕਸ਼ਨ ਸੀ ਗ੍ਰਹਿ ਦੇ ਵਿਚ ਰਾਣਾ ਜੀ ਤੇ 2-3 ਵਾਰੀ ਨੀਲਮ ਜੀ ਮੈਨੂੰ ਮਿਲੇ ਮੈਂ ਕਿਹਾ ਸਤਿ ਸ੍ਰੀ ਅਕਾਲ ਜੀ ਹਾਏ ਹਲੇ ਜੀ ਕਿਹਦੇ ਤੁਸੀਂ ਮੈਨੂੰ ਮਿਲਦੇ ਤੇ ਹੋ ਜਾਣਦੇ ਵੀ ਹੋ ਮੈਂ ਕਿਹਾ ਜੀ ਹੁਣ ਮੈਂ ਸੱਚ ਬੋਲਾਂ ਕਿ ਨਹੀਂ ਪਛਾਣਿਆ ਹਨਾ ਫਿਰ ਇਹਨਾਂ ਨੇ ਆਪਣੀ ਤਾਰੀਫ ਜਿਸ ਅੰਦਾਜ਼ ਨਾਲ ਕਰਵਾਈ ਬੱਲੇ ਬੱਲੇ ਬੱਲੇ ਹੋ ਗਈ ਹਾਂਜੀ ਪਲੀਜ਼ ਗੋ ਅਹੈਡ
4: ਠੀਕ ਆ ਜੀ ਥੈਂਕ ਯੂ ਸਰ ਅੱਜ ਆਪਾਂ ਕਹਿਣਾ ਚਾਹਾਂਗੇ, ਦੇਖੋ ਬਹੁਤ ਸਾਰੀ ਕਾਲ ਇਸ ਰਿਗਾਰਡ ਚ ਆਉਂਦੀਆਂ ਕਿ ਆਪਾਂ ਫਿਕਸ ਰੇਟ ਮੋਰਗੇਜ ਲਈਏ ਕਿ ਵੇਰੀਏਬਲ ਲਈਏ। ਸੋ ਡਿਸੀਜਨ ਵੈਸੇ ਤਾਂ ਤੁਹਾਡਾ ਹੀ ਹੁੰਦਾ, ਰੇਟ ਇਜ਼ ਨਾਟ ਇੰਪੋਰਟੈਂਟ, ਇਟਸ ਮੈਟਰ ਆਫ ਸਟ੍ਰੈਟਜੀ, ਇਟਸ ਮੈਟਰ ਆਫ ਫਲੈਕਸੀਬਿਲਿਟੀ। ਹੋ ਸਕਦਾ ਕਿ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਘਰ ਨੂੰ ਰੀਫਾਈਨੈਂਸ ਕਰਵਾਉਣਾ ਪਵੇ, ਘਰ ਚੋਂ ਪੈਸੇ ਕਢਵਾਉਣੇ ਪੈਣ, ਹੋ ਸਕਦਾ ਤੁਹਾਡੀ ਜੋਬ ਚਲੀ ਜਾਵੇ, ਹੋ ਸਕਦਾ ਕੋਈ ਬੰਦਾ ਬਿਮਾਰ ਸ਼ਮਾਰ ਹੋ ਜਾਂਦਾ, ਯੂ ਡੂ ਨੀਡ ਦਾ ਮਨੀ ਔਰ ਯੂ ਹੈਵ ਟੂ ਸੈਲ ਦਾ ਹਾਊਸ, ਕੁਡ ਬੀ ਐਨੀਥਿੰਗ ਫਾਈਨੈਂਸ਼ੀਅਲ ਕ੍ਰਾਈਸਿਸ, ਉਸ ਟਾਈਮ ਦੇ ਉੱਤੇ ਪੈਨਲਟੀ ਕੈਨ ਬੀ ਵੈਰੀ ਹੈਵੀ। ਜੇ ਤੁਸੀਂ ਪਹਿਲੇ ਇਹ ਸੋਚ ਲਓ, ਜਿਹੜੀ ਫਿਊਚਰ ਦੀ ਪਲਾਨ ਹੈ ਉਹ ਤੁਸੀਂ ਪਹਿਲੇ ਕਰ ਲਓ ਕਿ ਅਸੀਂ ਸਾਡੇ 5 ਸਾਲਾਂ ਵਿੱਚ, ਨੈਕਸਟ 5 ਸਾਲਾਂ ਦੀ ਟਰਮ ਦੇ ਵਿੱਚ ਅਸੀਂ ਆਹ ਚੀਜ਼ਾਂ ਵੈਦਰ ਵੀ ਵਿਲ ਬੀ ਏਬਲ ਟੂ ਡੂ ਇਟ ਔਰ ਵੀ ਵਿਲ ਨਾਟ ਬੀ ਏਬਲ ਟੂ ਸਰਵਾਈਵ ਵਿਦਆਊਟ ਇਟ, ਉਹਦੀ ਬੇਸ ਦੇ ਉੱਤੇ ਤੁਸੀਂ ਜਿਹੜਾ ਰੇਟਸ ਹੈ ਉਹਨੂੰ ਲੈ ਸਕਦੇ ਹੋ। ਕਿਉਂ ਆਈ ਅੰਡਰਸਟੈਂਡ ਕਿ ਰੇਟਸ ਦੀ ਫਲੈਕਸੀਬਿਲਿਟੀ ਹੁੰਦੀ ਹੈ, ਇਹੀ ਕਿ ਆਪਾਂ ਸਾਰਾ ਟਾਈਮ ਜਿਹੜਾ ਵੀ ਰੇਟ ਹੈ ਉਹ 5 ਸਾਲ ਦੀ ਟਰਮ ਚ ਉਹੀ ਇੱਕ ਪੇਮੈਂਟ ਦੇਣੀ ਹੈ। ਜੇ ਤੁਸੀਂ ਸਰਵਾਈਵ ਕਰ ਸਕਦੇ ਹੋ, ਯੈਸ ਫਿਕਸ ਰੇਟਸ ਆਰ ਬੈਟਰ ਫੋਰ ਯੂ, ਬਟ ਜੇ ਤੁਸੀਂ ਸੋਚਦੇ ਹੋ ਕਿ ਨੈਕਸਟ 2 ਸਾਲਾਂ ਚ ਬੱਚੇ ਦਾ ਵਿਆਹ ਆਉਣ ਵਾਲਾ, ਯੂਨੀਵਰਸਿਟੀ ਜਾਣਾ, ਕਪਾ ਇੰਡੀਆ ਪਾਕਿਸਤਾਨ ਜਾਣਾ, ਜਾਂ ਕੁਛ ਕਿਸੇ ਪਰਪਸ ਲਈ ਬੇਸਮੈਂਟ ਬਣਵਾਉਣੀ ਹੈ, ਪੈਸੇ ਚਾਹੀਦੇ ਆ, ਪੈਨਲਟੀਜ ਕੈਨ ਬੀ 30-40,000 ਡਿਪੈਂਡਿੰਗ ਅਪੋਨ ਤੁਹਾਡੀ ਟਰਮ ਕਿੰਨੀ ਰਹਿੰਦੀ ਹੈ ਤੇ ਡਿਪੈਂਡਿੰਗ ਅਪੋਨ ਤੁਹਾਡੀ ਮੋਰਗੇਜ ਅਮਾਊਂਟ ਕਿੰਨੀ ਹੈ। ਸੋ ਜਦੋਂ ਵੀ ਕਦੀ ਵੀ ਸੋਚੋ ਕਿਸੇ ਵੀ ਕਮਿਟਮੈਂਟ ਨੂੰ ਸਾਈਨ ਕਰਨ ਤੋਂ ਪਹਿਲਾਂ, ਰਿਨਿਊਅਲ ਆ ਗਈ ਕਮਿਟਮੈਂਟ ਸਾਈਨ ਕਰਨ ਤੋਂ ਪਹਿਲਾਂ ਇੱਕ ਵਾਰੀ ਮੇਰੇ ਨਾਲ ਕਾਲ ਜ਼ਰੂਰ ਕਰ ਲਓ। ਵੀ ਆਲਵੇਜ਼ ਕੈਨ ਡਿਸਕਸ, ਵੀ ਆਲਵੇਜ਼ ਕੈਨ ਸੀ ਤੁਹਾਡੀ ਕੀ ਸਿਚੁਏਸ਼ਨ ਹੈ, ਕੀ ਹੋ ਸਕਦੀ ਹੈ, ਕਿਹੜਾ ਰੇਟ ਬੈਟਰ ਹੈ, ਕਿੰਨੀ ਤੁਹਾਡੀ ਪੇਮੈਂਟ ਨੂੰ ਤੁਹਾਨੂੰ ਕਿੰਨਾ ਫਰਕ ਪਏਗਾ। ਕਈ ਵਾਰੀ ਆਈ ਅੰਡਰਸਟੈਂਡ ਕਿ ਜਿਹੜੀ ਵੇਰੀਏਬਲ ਰੇਟ ਹੈ, ਦੇਖਣ ਸੁਣਨ ਨੂੰ ਥੋੜੇ ਜਿਹਾ ਲੱਗਦਾ ਕਿ ਚਲੋ ਕੋਈ ਰੇਟ ਹਾਈ ਹੈਗੇ ਆ, ਪਰ ਹੋ ਸਕਦਾ ਕਿ ਆਉਣ ਵਾਲੇ ਸਮੇਂ ਚ ਐਟ ਦਾ ਮੋਮੈਂਟ ਦਿਸ ਈਅਰ ਮੋਸਟ ਪ੍ਰੋਬਬਲੀ ਰੇਟਸ ਕੋਲ ਸਟੇ ਸਟੇਬਲ, ਕੋਈ ਚੇਂਜ ਨਹੀਂ ਆਏਗੀ, ਬਟ ਕਮਿੰਗ ਇਨ 2027 I'm 100% sure the rate's going to go up. I'm like very, very sure about it, ki rate's going to go up. Tusi agar first time buyer ho, enter karna chahne ho market de vich, you have some little money, as little as 5%, 5 lakh di property dekhde pe ho, so yes, this is the right time for you to enter in the market. So ki aggo rate vadh jange, aggo gharan de prices hai, ho bhi ho sakda hai, ki us either stable rent or go up. So, anything to do with mortgage, ਭਾਵੇਂ ਤੁਸੀਂ ਫਸਟ ਟਾਈਮ ਬਾਏ ਹੋ, ਸੈਕਿੰਡ ਟਾਈਮ ਮੋਰਗੇਜ ਚਾਹੀਦੀ ਹੈ, ਪ੍ਰਾਈਵੇਟ ਚਾਹੀਦੀ ਹੈ, ਅੱਜ ਦੀ ਅੱਜ ਚਾਹੀਦੀ ਹੈ, ਸ਼ਾਮੀ 5 ਵਜੇ ਚਾਬੀਆਂ ਚਾਹੀਦੀਆਂ, ਪਰ ਕਲੋਜ਼ਿੰਗ ਹਾਲੇ ਹੋਈ ਨਹੀਂ ਹੈ, ਲੈਂਡਰ ਨੇ ਮਨਾ ਕਰਤਾ, ਕਾਲ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਤਰਵ। ਸੋ ਥੈਂਕ ਯੂ ਸੋ ਵੈਰੀ ਮਚ ਐਂਡ ਹੈਵ ਅ ਵੰਡਰਫੁਲ ਡੇ ਐਵਰੀਬਾਡੀ।
2: ਤਾਂ ਕਾਲ ਕਿੱਥੇ ਕਰਨਾ ਨੰਬਰ?
4: ਹਾਏ ਰੱਬਾ, 647-7
2: Repeat in English, please.
4: 647-739-8710.
2: Thank you very much. Thank you. Thank you. Thank you. 905-813-1320. ਅੱਛਾ ਰਾਣਾ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਮੈਂ ਸੁਣਦਾ ਹੁੰਦਾ ਤੁਹਾਡੀਆਂ ਗੱਲਾਂ ਅਰਸ਼ਨਾ ਦੇ ਨਾਲ, ਮੈਂ ਇੱਕ ਦੋ ਵਾਰੀ ਪਹਿਲਾਂ ਇੰਟਰਵਿਊ ਕੀਤੀ ਹੈ, ਆਈ ਪ੍ਰਾਊਡ ਕਿ ਬਹੁਤ ਵਧੀਆ ਤੁਸੀਂ ਅਨਾਲਿਸਿਸ ਕਰਦੇ ਹੋ। ਬਾਬੇ ਬੜੇ ਨੇ ਖੁੰਭਾਂ ਵਾਂਗੂ ਉੱਗਦੇ ਨੇ ਜੀ, ਉੱਤੋਂ ਸਾਰਾ ਸੋਸ਼ਲ ਮੀਡੀਆ, ਸੋਸ਼ਲ ਨੈਟਵਰਕ ਮੀਡੀਆ ਉਹਨਾਂ ਨੂੰ ਹੋਰ ਹਵਾ ਦਿੰਦਾ, ਫੂਕ ਦੇ ਦਿੰਦਾ, ਟਮਣੇ ਤੇ ਚਾੜ ਦਿੰਦਾ ਹਨਾ। ਆਪਣੇ ਆਪ ਨੂੰ ਬਾਬੇ ਖਾਣ ਵਾਲੇ ਬੜੇ ਤੁਰੇ ਫਿਰਦੇ ਨੇ, ਮਤਲਬ ਹੁਣ ਕੀ ਸ਼ਬਦ ਵਰਤਾਂ ਮੈਂ, ਵਾਗਾਂ ਦੇ ਵਾਗੀ ਨੇ ਹਾਂਜੀ, ਪਰ ਜਿਹੜਾ ਅਸਲੀ ਬਾਬਾ ਉਹ ਤੋਂ ਅਸੀਂ ਬਹੁਤ ਦੂਰ ਆਉਂਦੇ ਹਾਂ। ਸਾਡੇ ਕੋਲ ਹੁੰਦਾ ਬਾਬਾ, ਆਪਣੇ ਘਰਾਂ ਦੇ ਵਿੱਚ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਛੋਟੇ ਸਰੂਪ ਰੱਖੇ ਹੁੰਦੇ ਨੇ, ਉਹਨਾਂ ਨੂੰ ਪੜ੍ਹਨ ਦਾ ਮੌਕਾ ਨਹੀਂ, ਪਰ ਇਹਨਾਂ ਦੇ ਜੇਰਿਆਂ ਦੇ ਜਾ ਕੇ ਅਸੀਂ ਆਪਣੇ ਆਪ ਨੂੰ ਖੱਜਲ ਖਰਾਉਂਦੇ। ਫਿਰ
5: ਜੀ
2: ਪੈਸਾ ਤੇ ਲਾਵੀ ਤੇ ਸ਼ੋਸ਼ਣ ਵੀ ਪੂਰਾ ਰੱਜ ਕੇ ਕਰਦੇ ਨੇ। ਇਹ ਬਾਬਾ ਖੋਣ ਵਾਲਾ ਗੁਰਵਿੰਦਰ ਸਿੰਘ ਖੇੜੀ ਚਰਚਾ ਦੇ ਵਿਚ ਹੈ, ਕਾਫੀ ਰੌਲਾ ਰੱਪਾ ਜਾ ਪੈ ਰਿਹਾ।
5: ਬਿਲਕੁਲ ਬਿਲਕੁਲ ਬਿਲਕੁਲ ਜੀ ਅੰਕਲ ਜੀ, ਗੱਲ ਇਹ ਹੈ ਕਿ ਗੁਰਵਿੰਦਰ ਸਿੰਘ ਖੇੜੀ ਵਾਲਾ ਜਿਹੜਾ ਆਪਣੇ ਆਪ ਨੂੰ ਖੇੜੀ ਵਾਲਾ ਬਾਬੇ ਨਾਲ ਮਸ਼ਹੂਰ ਹੋਇਆ ਹੋਇਆ, ਉਹ ਖੁਦ ਇੱਕ ਵੀਡੀਓ ਬਣਾਉਂਦਾ ਇਹਦੇ ਵਿੱਚ ਆਪਣੇ ਆਪ ਨੂੰ ਬਾਬਾ ਲਫ਼ਜ਼ ਚੂਜ਼ ਕਰ ਰਿਹਾ ਕਿ ਮੈਂ ਬਾਬਾ, ਮੈਂ ਬਾਬਾ। ਔਰ ਮੈਨੂੰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਨਾਲ ਬੰਦੇ ਖੜੇ ਉਹਨਾਂ ਨੇ ਅੰਮ੍ਰਿਤ ਛਕੇ ਹੋਏ, ਦਾੜੇ ਪ੍ਰਕਾਸ਼ ਕੀਤੇ ਹੋਏ, ਉਹ ਵੀ ਇੱਕੋ ਹੀ ਗੱਲ ਕਹਿ ਰਹੇ ਆ ਬਾਬਾ ਜੀ ਨੂੰ ਆਇਆ। ਬੀਤੇ ਦਿਨੀ ਫਤਿਹਗੜ੍ਹ ਸਾਹਿਬ ਦੇ ਵਿੱਚ ਉਸਦੀ ਮਾਨਯੋਗ ਅਦਾਲਤ ਦੇ ਵਿੱਚ ਆਪਣੀ ਪਤਨੀ ਨਾਲ, ਪਹਿਲੀ ਪਤਨੀ ਨਾਲ ਰੌਲਾ ਚੱਲ ਰਿਹਾ, ਸਭ ਨੂੰ ਪਤਾ। ਉਸਦੀ ਤਰੀਕ ਤੇ ਜਾਂਦੇ ਕੋਰਟ ਦੇ ਵਿੱਚ ਉਸਦੀ ਪਤਨੀ ਤੇ ਉਸਦੀ ਸੱਸ ਜਿਹੜੀ ਗੁਰਜੀਤ ਕੌਰ ਆ ਉਹਨਾਂ ਦੀ ਗੱਲ ਪੈ ਜਾਂਦੀ ਆ, ਉੱਥੇ ਵੀਡੀਓ ਬਣ ਜਾਂਦੀ ਆ। ਵੀਡੀਓ ਬਣਨ ਦੇ ਵਿੱਚ ਜਿਹੜਾ ਖੇੜੀ ਵਾਲਾ ਬਾ ਦਵਿੰਦਰ ਸਿੰਘ ਇੱਕ ਬੜੇ ਧਮਾਕੇ ਨਾਲ ਗੱਲ ਕਰਦਾ ਆ ਕਿ ਮੇਰੇ ਕੋਲੇ 4 ਰਫਲਾਂ, 5 ਮੇਰੇ ਕੋਲ ਰਿਵਾਲਵਰ ਆ, ਮੇਰੇ ਕੋਲੇ ਬਹੁਤ ਅਸਲਾ, ਕਹਿੰਦਾ ਜੇ ਮੈਂ ਠੋਕਣੀ ਹੁੰਦੀ ਇੱਕ ਮਿੰਟ ਚ ਠੋਕ ਦਿੰਦਾ। ਹੁਣ ਤੁਸੀਂ ਇੱਕ ਗੱਲ ਕਰੋ ਵੀ ਸੋਸ਼ਲ ਮੀਡੀਆ ਦੇ ਇੱਕ ਪਾਸੇ ਤਾਂ ਮਾਨ ਸਰਕਾਰ ਕਹਿੰਦੀ ਵੀ ਸੋਸ਼ਲ ਮੀਡੀਆ ਤੇ ਤੁਸੀਂ ਕੋਈ ਵੀ ਅਸਲੇ ਦੀ ਫੋਟੋ ਨੀ ਪਾ ਸਕਦੇ, ਅਸਲੇ ਦੀ ਕੋਈ ਵੀਡੀਓ ਨੀ ਪਾ ਸਕਦੇ, ਅਸੀਂ ਅਸਲੇ ਨੂੰ ਤੁਸੀਂ ਪ੍ਰਮੋਟ ਨਹੀਂ ਕਰ ਸਕਦੇ, ਤਾਂ ਤੁਹਾਡੇ ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਜਾਵੇਗਾ। ਇੱਕ ਪਾਸੇ ਬੰਦਾ ਲਾਈਵ ਹੋ ਕੇ ਹੀ ਗੱਲ ਕਰ ਰਿਹਾ ਕਿ ਮੈਂ ਠੁੱਕ ਦੂ, ਕਹਿੰਦਾ ਜੇ ਮੇਰਾ ਘਰ ਸੁੱਟਿਆ ਤਾਂ ਮੈਂ ਬਹੁਤਿਆਂ ਦੇ ਘਰ ਉਜਾੜ ਦੂ। ਛੇੜੀ ਵਾਲਾ ਸ਼ਰੇਆਮ ਇਹ ਧਮਕੀਆਂ ਦੇ ਰਿਹਾ ਆਪਣੀ ਪਹਿਲੀ ਪਤਨੀ ਨੂੰ ਔਰ ਆਪਣੀ ਸੱਸ ਗੁਰਜੀਤ ਕੌਰ ਨੂੰ, ਅਸਲੀ ਨੂੰ ਵੀ ਪ੍ਰਮੋਟ ਕਰ ਰਿਹਾ ਔਰ ਬਾਕੀ ਜਿਹੜੇ ਨਾਲ ਦੇ ਸਿੰਘ ਖੜੇ ਉਹਨਾਂ ਨਾਲ ਉਹਨਾਂ ਨੂੰ ਵੀ ਦੱਸ ਰਿਹਾ ਕਿ ਇਹਦੇ ਕੋਲੇ ਵੀ ਅਸਲਾ ਵਾ, 45 ਬੋਰ ਦੀ ਆ, 45 32 ਬੋਰ ਦੇ ਰਿਵਾਲਵਰ ਆ, ਮੇਰੇ ਨਾਲ ਜਿੰਨੇ ਬੰਦੇ ਕਹਿੰਦਾ ਸਾਰਿਆਂ ਕੋਲੇ ਅਸਲਾ। ਕਹਿੰਦਾ ਅਸੀਂ ਠੋਕਣ ਲੱਗੇ ਕਬਿੰਦ ਲਾਈ ਦਾ, ਕਹਿੰਦਾ ਬੀਬੀ ਬਹੁਤ ਵੱਡੇ ਭੁਲੇਖੇ ਚ ਆ। ਹੁਣ ਮੈਨੂੰ ਇਹ ਨੀ ਪਤਾ ਕਿ ਮਾਨ ਸਰਕਾਰ ਕਿਹੜੀ ਕੰਨਾਂ ਚ ਰੋਂਦੀ ਬੈਠੀ ਆ, ਔਰ ਵੱਡੀ ਗੱਲ ਇਹ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਨੂੰ ਸ਼ਰੇਆਮ ਚੈਲੰਜ ਕਰਦਾ ਪਿਆ, ਕਹਿੰਦਾ ਜੇਕਰ ਤੁਸੀਂ ਨੱਥ ਨਾ ਪਾਈ ਮੇਰੀ ਪਤਨੀ ਤੇ ਮੇਰੀ ਸੱਸ ਤੇ, ਤੇ ਕਹਿੰਦਾ ਜਿੱਦਾਂ ਮੈਂ ਨੱਥ ਪਾਤੀ ਫਿਰ ਤੁਸੀਂ ਮੈਨੂੰ ਲੱਭਦੇ ਫਿਰੋਗੇ। ਏਡੀਆਂ ਏਡੀਆਂ ਵੱਡੀਆਂ ਧਮਕੀਆਂ ਦੇਣੀਆਂ ਤਾਂ ਸੰਗੀਨ ਧਾਰਾਵਾਂ ਦੇ ਤਹਿਤ ਮੁਕੱਦਮਾ ਪਹਿਲਾਂ ਬੀਬੀਆਂ ਤੇ ਨੀ, ਪਹਿਲਾਂ ਇਹਦੇ ਤੇ ਦਰਜ ਕਰਨਾ ਬਣਦਾ, ਕਿਉਂਕਿ ਸ਼ਰੇਆਮ ਅਸਲੇ ਨੂੰ ਪ੍ਰਮੋਟ ਕਰ ਰਿਹਾ। ਔਰ ਆਪਣੇ ਆਪ ਨੂੰ ਮੈਂ ਤਾਂ ਹੈਰਾਨ ਆ ਕਿ ਮੈਂ ਇਹ ਹੈਰਾਨ ਆ ਕਿ ਤੁਸੀਂ ਉਹ ਬਾਬਾ ਉਹਨੇ ਕੀ ਸੰਘਰਸ਼ ਕੀਤਾ। ਬਹੁਤ ਸਾਰੇ ਜਿਹੜੇ ਨਾਲ ਦੇ ਸਿੰਘ ਉਹ ਵੀ ਬੋਲ ਰਹੇ ਕਿ ਬਾਬੇ ਨੂੰ ਉਸਦੀ ਪਤਨੀ ਤੰਗ ਕਰ ਰਹੀ ਆ। ਮੈਂ ਇੱਕ ਹੈਰਾਨ ਹੋ ਗਿਆ ਜੀ, ਇੱਕ ਅੰਮ੍ਰਿਤਧਾਰੀ ਸਿੰਘ ਕਹਿ ਰਿਹਾ ਕਿ ਜੀ ਮੈਂ ਬਾਬੇ ਨੂੰ ਜਾਣਦਾ ਜੀ, ਬਾਬਾ ਬਹੁਤ ਵਧੀਆ, ਇਹ ਬਾਬਾ ਆਇਆ। ਔਰ ਵੱਡੀ ਗੱਲ ਇਹ ਖੇੜੀ ਵਾਲਾ ਖੁਦ ਕਹੀ ਜਾਂਦਾ ਕਿ ਮੈਂ ਇੱਕ ਬਾਬਾ ਵਾਂ ਜੀ, ਮੇਰੇ ਤੇ ਐਂ ਕੀਤਾ ਮੇਰੀ ਪਤਨੀ ਨੇ ਮੇਰੇ। ਮੈਨੂੰ ਇੱਕ ਸਮਝ ਨੀ ਆਉਂਦੀ, ਸਾਡੇ ਗੁਰੂ ਨਾਨਕ ਨੇ ਆਪਣੇ ਆਪ ਨੂੰ ਬਾਬਾ ਨਹੀਂ ਕਿਹਾ, ਸਾਡੇ ਛੋਟੇ ਸਾਹਿਬਜ਼ਾਦਿਆਂ ਨੇ ਬਾਬਾ ਨਹੀਂ ਕਿਹਾ ਆਪਣੇ ਆਪ ਨੂੰ, ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਬਾਬਾ ਨਹੀਂ ਕਿਹਾ। ਇਹ ਲੰਡੀ ਬੁੱਚੀ ਉੱਠ ਕੇ ਆਪਣੇ ਸ਼ਬਦ ਦੇ ਨਾਲ ਬਾਬਾ ਜੋੜ ਲੈਂਦੇ, ਇਹਨਾਂ ਨੂੰ ਇਹ ਨੀ ਪਤਾ ਕਿ ਬਹਾਬੇ ਦਾ ਮਹੱਤਵ ਕਿੱਦਾਂ, ਤੁਸੀਂ ਕੌਮ ਲਈ ਕੀਤਾ ਕੀ ਆ, ਤੁਸੀਂ ਕੌਮ ਲਈ ਕੌਮ ਨੂੰ ਖੜਾਇਆ ਕਿੱਥੇ ਆ। ਤੁਸੀਂ ਸਿਰਫ ਇੱਕ ਜਨਾਨੀ ਦੇ ਮਸਲੇ ਦੇ ਵਿੱਚ ਗਏ, ਕੋਈ ਕੌਮ ਦੇ ਮਸਲੇ ਚ ਨਹੀਂ ਤੁਸੀਂ ਤਰੀਕ ਭੁਗਤਣ ਗਏ ਹੋ, ਜਿਹੜਾ ਤੁਸੀਂ ਅਸਲੇ ਨੂੰ ਪ੍ਰਮੋਟ ਕਰ ਰਹੇ ਆ। ਕੋਈ ਤੁਸੀਂ ਬੰਦੀ ਸਿੰਘ ਨਹੀਂ ਗਏ ਕਿ ਕੋਈ ਤਰੀਕ ਤੇ ਗਏ ਹੋ, ਤੁਸੀਂ ਆਪਣੇ ਨਾਲ 20 ਬੰਦੇ ਲੈ ਕੇ ਤੁਰਦੇ ਹੋ। ਤੁਸੀਂ ਇੱਕ ਜਨਾਨੀ ਨੂੰ ਸ਼ੋਸ਼ਣ ਕੀਤਾ, ਉਸ ਜਨਾਨੀ ਨੂੰ ਸ਼ਰੇਆਮ ਛੱਡਿਆ, ਚਾਹੇ ਤੁਹਾਡੀ ਪਤਨੀ ਸੀ, ਪਤਨੀ ਨੂੰ ਵੀ ਰੱਖ ਕੇ ਤੁਸੀਂ ਉਸਦਾ 2-3 ਸਾਲ ਸ਼ੋਸ਼ਣ ਕੀਤਾ, ਬਾਅਦ ਦੇ ਵਿੱਚ ਬਿਨਾਂ ਡਿਵੋਰਸ ਤੋਂ ਤੁਸੀਂ ਦੂਸਰੀ ਪਤਨੀ ਨਾਲ ਮੈਰਿਜ ਕਰਵਾਈ ਹੋਈ, ਉਹਦਾ ਹਾਲੇ ਤੁਹਾਨੂੰ ਤਲਾਕ ਦੇ ਆਰਡਰ ਕੋਰਟ ਚੋਂ ਨਹੀਂ ਮਿਲੇ, ਤੁਸੀਂ ਸ਼ੋਸ਼ਣ ਦੇ ਕੇਸ ਚ ਜਾਂਦੇ ਹੋ, ਬਲਕਿ ਕੋਈ ਕੌਮ ਲਈ ਕੁਰਬਾਨੀ ਨਹੀਂ ਕੀਤੀ, ਤੁਸੀਂ 20-20 ਬੰਦੇ ਨਾਲ ਤੁਰ ਕੇ ਅਸਲੇ ਵਾਲੇ ਲੈ ਕੇ ਜਾਂਦੇ ਹੋ। ਮੈਨੂੰ ਇੰਝ ਲੱਗਦਾ ਚਾਹੀਦਾ ਸੀ ਇਹਨਾਂ ਤੇ ਕਿ ਪ੍ਰਸ਼ਾਸਨ ਨੂੰ ਇਹਨਾਂ ਦੇ ਨੱਥ ਪਾਉਣੀ ਚਾਹੀਦੀ। ਇੱਕ ਫੈਮਿਲੀ ਕੋਰਟ ਦੇ ਵਿੱਚ ਪਤੀ ਪਤਨੀ ਦੀ ਐਂਟਰੀ ਆ, ਹੋਰ ਕਿਸੇ ਬੰਦੇ ਦੀ ਥਰਡ ਦੀ ਨਹੀਂ ਐਂਟਰੀ, ਪਰ ਇਹ ਆਪਣੇ ਨਾਲ 20 ਬੰਦੇ ਅਸਲੇ ਵਾਲੇ ਲੈ ਕੇ ਤੁਰਦਾ, ਜਿਵੇਂ ਬਹੁਤ 302 ਦਾ ਮੁਕੱਦਮਾ ਦਰਜ ਹੁੰਦਾ ਇਹਦੇ ਤੇ ਇਹਨੂੰ ਚਾਰੇ ਪਾਸਿਓਂ ਖਤਰਾ ਹੁੰਦਾ, ਤੇ ਇਹਨੇ ਕੌਮ ਲਈ ਕੋਈ ਵੱਡਾ ਸੰਘਰਸ਼ ਕੀਤਾ ਹੁੰਦਾ, ਇਹਨੂੰ ਇਹ ਵੀ ਖਤਰਾ ਹੋਵੇ ਵੀ ਭਾਈ ਮੈਨੂੰ ਇੱਧਰ ਦੀ ਨਾ ਕੇ ਕੋਈ ਫੜ ਲਏ ਕੋਈ ਇੱਧਰ ਦੀ। ਇਹ ਸਿਰਫ ਔਰਤਾਂ ਤੋਂ ਡਰਦਾ, ਆਪਣੇ ਆਪ ਨਾਲ ਬਚਾਅ ਕਰਦਾ, ਆਪਣੇ ਆਪ ਨੂੰ ਬਾਬਾ ਕਹਾਉਂਦਾ, ਅਖੌਤੀ ਬਣਿਆ ਹੋਇਆ ਕੋਰਟ ਦੇ ਵਿੱਚ 20-25 ਬੰਦੇ ਲੈ ਕੇ ਅਸਲੇ ਨਾਲ ਸਿਰਫ ਆਪਣੀ ਚੜਾਈ ਕਰਨ ਆਉਂਦਾ। ਫਤਿਹਗੜ੍ਹ ਸਾਹਿਬ ਦੇ ਵਿੱਚ ਕੱਲ ਇਸ ਦੀ ਪੇਸ਼ੀ ਸੀ ਤੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਸ਼ਿੰਗਾਰ ਬਣੀ ਹੋਈ ਆ, ਕਾਫੀ ਵੀਡੀਓ ਵਾਇਰਲ ਹੋਈ ਆ। ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਹੜੇ ਲੋਕੀ ਮੈਂ ਅੱਜ ਉਹਦੇ ਕਮੈਂਟ ਪੜਨ ਲੱਗ ਗਿਆ, ਮੈਨੂੰ ਕਮੈਂਟ ਪੜ ਕੇ ਇੰਨਾ ਹਾਸਾ ਆਇਆ ਕਿ ਵੱਡੇ ਵੱਡੇ ਗ੍ਰੰਥੀ ਸਿੰਘ, ਸਾਡੀ ਕੌਮ ਦੇ ਵੱਡੇ ਵੱਡੇ ਜਥੇਦਾਰ ਆਪਣੇ ਗਾਉਣ, ਉਹ ਵੀ ਕਹਿ ਰਹੇ ਕਿ ਅਸੀਂ ਬਾਬਾ ਜੀ ਤੇਰੇ ਨਾਲ ਹਾਂ, ਅਸੀਂ ਬਾਬਾ ਜੀ ਤੇਰੇ ਨਾਲ ਹਾਂ। ਮੈਨੂੰ ਸਮਝ ਨੀ ਆਉਂਦੀ ਵੀ ਇਹ ਬਾਬੇ
2: ਦੇ ਡੇਰੇ ਤੋਂ, ਬਾਬੇ ਦੇ ਡੇਰੇ ਤੋਂ ਰਾਤ ਨੂੰ ਕਿਤੇ ਦੇਸੀ ਘਿਓ ਨਾਲ ਚੋਪੜੀਆਂ 2 ਰੋਟੀਆਂ ਮਿਲ ਜਾਂਦੀਆਂ ਹੋਣਗੀਆਂ ਸ਼ੱਕ ਛਕਾਉਣ ਵਾਸਤੇ, ਬਾਬਾ ਤੇ ਆਪ ਮੰਨਦਾ। ਹਾਂਜੀ, ਚਾਂਦੀ ਵਾਲੀ ਡੱਬੀ ਨੂੰ
5: ਜੀ
2: ਅੱਛਾ ਇੱਕ ਵਾਰੀ
5: ਬਿਲਕੁਲ ਬਿਲਕੁਲ
2: ਜੀ ਇੱਕ ਸਮਾਂ ਮੇਰੇ ਕੋਲ ਥੋੜਾ ਅੱਜ ਮੈਨੂੰ ਪਤਾ ਨਹੀਂ ਸੀਗਾ, ਸਕੈਜੁਲ ਬਾਅਦ ਦੇ ਵਿੱਚ ਪਤਾ ਲੱਗਾ। ਗ੍ਰੰਥੀ ਸਿੰਘ ਦੇ ਘਰ ਤੇ 200 ਪ੍ਰਵਾਸੀਆਂ ਨੇ ਹਮਲਾ ਕੀਤਾ, ਪਤਾ ਲੱਗਾ ਕਿ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ, ਕਿਉਂਕਿ ਸਾਡੇ ਕੋਲ 3-4 ਮਿੰਟ ਹੀ ਨੇ ਬਾਕੀ, ਇਸ ਨੂੰ ਜ਼ਰੂਰੀ ਆਪਾਂ ਲੈਣਾ, ਕੀ ਕਹਿਣਾ ਚਾਹੋਗੇ?
5: ਬਿਲਕੁਲ ਬਿਲਕੁਲ ਜੀ, ਇਹ ਲੁਧਿਆਣੇ ਦੀ ਖਬਰ ਆ ਜੀ, ਜਿੱਥੇ ਕਿ ਗ੍ਰੰਥੀ ਸਿੰਘ ਨੇ ਇੱਕ ਪਹਿਲਾਂ ਜਾ ਕੇ ਇੱਕ ਉਸ ਮਹੱਲੇ ਦੇ ਸਰਪੰਚ ਨੂੰ ਕਿਹਾ, MC ਨੂੰ ਕਿਹਾ ਕਿ ਜਾ ਕੇ ਵੀ ਬਈ ਤੁਸੀਂ ਇਸ ਨਾਲੀਆਂ ਨੂੰ ਨੀ ਬਣਾ ਰਹੇ, ਤਾਂ MC ਸਾਹਿਬ ਕਹਿੰਦਾ ਜੇ ਤੇਰੀ ਚ ਹਿੰਮਤ ਤਾਂ ਤੂੰ ਬਣਾ ਲਾ। ਤਾਂ ਗ੍ਰੰਥੀ ਸਿੰਘ ਨੇ ਇਸ ਚੀਜ਼ ਦਾ ਇਤਰਾਜ਼ਯੋਗ ਕੀਤਾ, ਉਸਨੇ ਕਿਹਾ ਵੀ ਭਾਈ ਜੇ ਅਸੀਂ ਤੁਹਾਨੂੰ ਵੋਟਾਂ ਪਾ ਕੇ MC ਨੂੰ ਬਣਾਇਆ ਤਾਂ ਫਿਰ ਇਹ ਤਾਂ ਨੀ ਪਵਨ ਕੁਮਾਰ MC ਆ ਉੱਥੇ, ਤਾਂ ਵੀ ਇਹ ਤਾਂ ਨੀ ਵੀ ਤੂੰ ਸਾਨੂੰ ਐਂ ਬੋਲੇਗਾ। ਤਾਂ ਉਹ ਗ੍ਰੰਥੀ ਆਪਣੇ ਘਰ ਜਾ ਕੇ ਬਹਿ ਗਿਆ, ਤਾਂ ਉਸਨੇ ਆਪਣੀ ਪਵਨ ਕੁਮਾਰ ਨੇ ਆਪਣੇ ਜਿਹੜੇ ਗੁੰਡੇ ਸੱਦੇ ਹੋਏ ਸੀਗੇ ਜਿਹੜੇ ਪ੍ਰਵਾਸੀ ਆ ਉਹਨਾਂ ਨੂੰ ਇਕੱਠੇ ਕੀਤਾ ਤੇ ਘੱਟੋ ਘੱਟ 200 ਦੇ ਨੇੜੇ ਪ੍ਰਵਾਸੀਆਂ ਨੇ ਉਹਨਾਂ ਦੇ ਘਰ ਤੇ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਗ੍ਰੰਥੀ ਸਿੰਘ ਦੀ ਬੱਚੀ ਸੀ ਜਿਹੜੀ ਵਿਚਾਰੀ ਅੰਗਹੀਨ ਸੀ ਪਹਿਲਾਂ ਹੀ, ਤਾਂ ਉਸ ਬੱਚੀ ਦੇ ਵੀ ਕਾਫੀ ਰੋੜੇ ਲੱਗੇ, ਢੂਈ ਦੇ ਵਿੱਚ ਲੱਤਾਂ ਤੇ ਵੀ ਲੱਗੇ, ਤੇ ਬਾਅਦ ਦੇ ਵਿੱਚ ਉਹਨਾਂ ਦੇ ਬੱਚੇ ਨੇ ਵੀ ਅੰਦਰ ਭਾੜੇ ਭੱਜ ਕੇ ਜਾਨ ਬਚਾਈ, ਬਾਹਰ ਦਰਵਾਜ਼ੇ ਉਸਦਾ ਗ੍ਰੰਥੀ ਸਿੰਘ ਦਾ ਇੱਕ ਮੋਟਰਸਾਈਕਲ ਸੀ ਜਿਹੜਾ ਮੈਨੂੰ ਲੱਗਦਾ 25-30 ਹਜ਼ਾਰ ਦਾ ਸੀ, ਉਹ ਵੀਡੀਓ ਬਣਾ ਰਿਹਾ ਉਹ ਮੋਟਰਸਾਈਕਲ ਤੋੜ ਤੋੜ ਕੇ ਇਸ ਤਰੀਕੇ ਨਾਲ ਬਣਾਇਆ ਜਿਵੇਂ ਇੱਕ ਵਾੜੀਏ ਨੂੰ ਚੁਕਾਉਣ ਵਾਲਾ ਹੁੰਦਾ ਤੇ ਜਦੋਂ ਗ੍ਰੰਥੀ ਸਿੰਘ ਨੇ ਜਾ ਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਤਾਂ ਪ੍ਰਸ਼ਾਸਨ ਨੇ ਕਹਿੰਦੇ ਤੂੰ ਕੱਲਾ ਹੀ ਇੱਕ ਸਿੱਖ ਰਹਿ ਰਿਹਾ ਤੈਨੂੰ ਕੀ ਲੋੜ ਇਹਨਾਂ ਨਾਲ ਪੰਗੇ ਲੈਣ ਦੀ ਲੁਧਿਆਣੇ ਦੀ ਜੀ ਪ੍ਰਸ਼ਾਸਨ ਇਹ ਚੀਜ਼ ਭੁੱਲ ਗਿਆ ਕਿ 1.25 ਲੱਖ ਸੇਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਮਾਊ ਕਿ ਸਾਡਾ ਕੱਲਾ ਕੱਲਾ ਸਿੰਘ ਚੇਨੀ ਪਾਵਰਾ ਜੇ ਉਹ ਖੜ ਗਿਆ ਤਾਂ ਫਿਰ ਤੁਹਾਨੂੰ ਪਤਾ ਨੀ ਕਿੱਥੋਂ ਤੱਕ ਕੀ ਹੋ ਜਾਂਦਾ ਪਰ ਗੱਲ ਇਹ ਹੈ ਕਿ ਸਿੱਖ ਜਥੇਬੰਦੀਆਂ ਨੂੰ ਉਸਨੇ ਅਪੀਲ ਵੀ ਕੀਤੀ ਪਰ ਮੈਂ ਹੈਰਾਨ ਹਾਂ ਕਿ 2 ਦਿਨ ਹੋ ਗਏ ਉਸਦੀ ਕਿਸੇ ਨੇ ਸਾਰ ਨਹੀਂ ਕਿਸੇ ਸਿੱਖ ਜਥੇਬੰਦੀ ਨੇ ਉਸਨੂੰ ਜਾ ਕੇ ਪੁੱਛਿਆ ਨੀ ਆਹ ਜਿਹੜੇ ਧੜੱਲੇਦਾਰ ਤੁਰੇ ਫਿਰਦੇ ਨਾ ਮੈਂ ਇਹਨਾਂ ਨੂੰ ਭੂਪ ਨਹੀਂ ਕਹਿੰਦਾ ਉਹਨਾਂ ਡੇਗਾਂ ਗਾ ਢਿੱਡ ਵਧਾਏ ਇਹਨਾਂ ਨੇ ਕਿਸੇ ਨੇ ਗ੍ਰੰਥੀ ਸਿੰਘ ਦੀ ਸਾਰ ਨਹੀਂ ਲਈ ਉਹ ਵਿਚਾਰਾ ਗੁਹਾਰ ਲਾ ਲਾ ਕੇ ਸੋਸ਼ਲ ਮੀਡੀਆ ਤੇ ਰੋ ਰੋ ਕੇ ਵੀਡੀਓ ਪਾ ਰਿਹਾ ਕਿ ਮੇਰੇ ਪਰਿਵਾਰ ਨੂੰ ਪ੍ਰਵਾਸੀਆਂ ਤੋਂ ਡਰ ਆ ਮੈਨੂੰ ਹੁਣ ਘਰੋਂ ਨਿਕਲਣਾ ਹੀ ਬੰਦ ਆ ਜੇ ਮੈਂ ਘਰੋਂ ਨਿਕਲਦਾ ਮੇਰਾ ਮੋਟਰਸਾਈਕਲ ਵੀ ਤੋਰਤਾ ਮੈਂ ਪੈਦਲ ਜਾਣਾ ਤਾਂ ਮੈਂ ਚੋਰੀ ਡਰ ਡਰ ਕੇ ਜਾਣਾ ਕਿਤੇ ਮੈਨੂੰ ਮਾਰ ਨਾ ਦੇਣ ਮੇਰੇ ਪਰਿਵਾਰ ਨੂੰ ਨਾ ਮਾਰ ਤੇ ਕਿਸੇ ਸਿੱਖ ਜਥੇਬੰਦੀ ਨੇ ਕਿਸੇ ਪ੍ਰਸ਼ਾਸਨ ਨੇ ਹਲੇ ਤੀਕਰ ਪ੍ਰਵਾਸੀਆਂ ਦੇ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਹੁਣ ਆਪਾਂ ਨੂੰ ਇਹ ਸੋਚਣਾ ਜ਼ਰੂਰ ਚਾਹੀਦਾ ਕਿ ਆਉਣ ਵਾਲਾ ਸਮਾਂ ਤੁਹਾਡੇ ਲਈ ਕਿੰਨਾ ਕੁ ਭਿਆਨਕ ਆ ਤੁਸੀਂ ਆਪਣੇ ਤਾਏ ਚਾਚੇ ਛੱਡ ਕੇ ਪ੍ਰਵਾਸੀਆਂ ਨੂੰ ਆਪਣੇ ਘਰ ਸੌਂਪੇ ਹੋਏ ਆ ਆਪਦੇ ਰਿਸ਼ਤੇਦਾਰ ਛੱਡ ਕੇ ਤੁਸੀਂ ਪ੍ਰਵਾਸੀ ਆਪਣੇ ਘਰਾਂ ਚ ਬਿਠਾ ਗੁੱਸਾ ਨਾ ਕਰਨਾ ਬਹੁਤ ਸਾਰੇ NRI ਵੀਰਾ ਜਿਹੜੇ ਪਰਿਵਾਰ ਨੂੰ ਆਪਣੇ ਕਿਸੇ ਘਰ ਦੇ ਨੂੰ ਚਾਬੀ ਦਿੰਦੇ ਨੀ ਬਲਕਿ ਪ੍ਰਵਾਸੀਆਂ ਨੂੰ ਚਾਬੀ ਦੇ
2: ਜਾਂਦੇ ਬਿਲਕੁਲ ਸਹਿਮਤ ਆ 100% ਸਹਿਮਤ ਆ ਇਸ ਗੱਲ
1: ਦਿਸ ਇਜ਼ CJMR ਦ ਵੌਇਸ ਆਫ ਦ ਸਿਟੀ ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ

cultures connect. CJMR 1320, the voice of the city.

voice for your community. The voice of the city. CJMR 1320.

ਦੋ ਕੁੜੀਆਂ ਸਾਡੀ ਗਲੀ ਚ ਰਹਿੰਦੀਆਂ, ਇੱਕ ਪਤਲੀ ਇੱਕ ਭਾਰੀ। ਉਹ ਭਾਰੀ ਦਾ ਤੇ ਵਿਆਹ ਹੋ ਗਿਆ, ਪਤਲੀ ਲੱਗੇ ਪਿਆਰੀ। ਕਿ ਦਾਲ ਮੇ ਨਮਕ ਭੁੱਲ ਗਈ, ਕਿ ਦਾਲ ਮੇ ਨਮਕ ਭੁੱਲ ਗਈ। ਜਦ ਖਿੱਚ ਕੇ ਹੋ ਜਦ ਖਿੱਚ ਕੇ ਛੇੜੇ ਨੇ ਅੱਖ ਮਾਰੀ।

0: is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home.
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, Kailor transport and moving services.
3: For service with a smile, give us a call.
2: Call Mr. Harminder 416-524-6704.
3: 416-524-6704 pe.
2: Visit 140 Advance Boulevard, Unit Number 10, Brampton.
4: Long distance moving specialist.
2: HK Movers.
5: HK Movers.
6: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320

0: Mithaiya, snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha food is the perfect location. Yani Sweet Mahal. 680 Rexdale Boulevard. For more information, call Sukha Kang 416-679-9191.
1: Sweet Mahal.
2: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ ਇੰਡੀਅਨ ਸਟਾਈਲ ਕਈਆਂ ਦਾਤੀਆਂ ਰੰਬੇ ਖੁਰਪੇ ਤੰਗਲੀਆਂ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਕੁਰਸੀਆਂ ਟੇਬਲ ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
2: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882-416-561-8882-4165688282।

0: ਪਿੱਛੇ ਰਹਿ ਜਾਏ ਕਰਮਾ ਮਾਰੀ, ਭੁੱਖ ਤੋਂ ਅੱਗੇ ਲੰਘੋ। ਪਿੱਛੇ ਰਹਿ ਜਾਏ ਕਰਮਾ ਮਾਰੀ, ਭੁੱਖ ਤੋਂ ਅੱਗੇ ਲੰਘੋ। ਚਾਵਾਂ ਦਾ ਕੋਈ ਸ਼ਹਿਰ ਵਸਾਓ, ਦੁੱਖ ਤੋਂ ਅੱਗੇ ਲੰਘੋ। ਪਿੱਛੇ ਰਹਿ ਜਾਏ ਕਰਮਾ ਮਾਰੀ, ਭੁੱਖ ਤੋਂ ਅੱਗੇ ਲੰਘੋ। ਚਾਵਾਂ ਦਾ ਕੋਈ ਸ਼ਹਿਰ ਵਸਾਓ, ਦੁੱਖ ਤੋਂ ਅੱਗੇ ਲੰਘੋ। ਖੁਦਦਾਰੀ ਨਾਲ ਜੀਵਨ ਦਾ ਵੱਲ ਸਿੱਖੋ ਦੁਨੀਆਂ ਉੱਤੇ। ਪੈਰੀ ਪੈਂਖੜ ਪਾਏ ਜੁਸ ਤੋਂ ਅੱਗੇ ਲੰਘੋ। ਸਹਿ ਵਰਿਆਂ ਦੇ ਬਾਅਦ ਵੀ ਅਜੇ ਖਲ ਮਖਾਲੀ ਝੋਲੀ, ਸਮੇਂ ਦੇ ਬਾਜ ਪੁਣੇ ਦੀ ਸੱਖਣੀ ਕੁੱਖ ਤੋਂ ਅੱਗੇ ਲੰਘੋ। ਹੰਝੂਆਂ ਦਾ ਦੇ ਦੇ ਕੇ ਪਾਣੀ ਪਾਲਿਆ ਏ ਰੁੱਖ ਜਿਹੜਾ, ਠੰਡੀ ਛਾਂ ਨਾ ਦੇ ਤਾਂ ਫਿਰ ਉਸ ਤੋਂ ਰੁੱਖ ਤੋਂ ਅੱਗੇ ਲੰਘੋ। ਜਿੱਥੇ ਹਾਸੇ ਕਰਨ ਸਵਾਗਤ ਉਸ ਨਗਰ ਜਾ ਵਸੋ ਯਾਰੋ। ਜਿੱਥੇ ਹਾਸੇ ਕਰਨ ਸਵਾਗਤ ਉਸ ਨਗਰ ਜਾ ਵਸੋ, ਰਾਹਤ ਜੀ ਇਸ ਨਫ਼ਰ ਦੀ, ਦੁੱਖ ਦੁੱਖ ਤੋਂ ਅੱਗੇ ਲੰਘੋ, ਦੁੱਖ ਦੁੱਖ ਤੋਂ ਅੱਗੇ ਲੰਘੋ। ਇਕਬਾਲ ਰਾਹਤ ਸਾਹਿਬ ਦੀਆਂ ਸਤਰਾਂ ਦੇ ਨਾਲ ਅੱਜ ਦੀ ਇਸ ਰੰਗਲਾ ਪੰਜਾਬ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਤੁਹਾਡਾ ਸਾਡਾ ਸਾਥ ਠੀਕ 9 ਵਜੇ ਤੱਕ ਰਹੇਗਾ। ਸਟੂਡੈਂਟ ਨੰਬਰ ਨੇ 905-813-1320, ਇਹ ਉਹ ਨੰਬਰ ਹੈ ਜਿੱਥੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਪ੍ਰੋਗਰਾਮ ਨੂੰ। ਜੇਕਰ ਤੁਸੀਂ ਪੂਰੇ ਕੈਨੇਡਾ ਦੇ ਵਿਚ ਈਸਟ ਵੈਸਟ ਨਾਰਥ ਸਾਊਥ ਸੁਣਨਾ ਚਾਹੋ ਤਾਂ 647-910-1320 ਅਮਰੀਕਾ ਜਾ ਕੇ ਸੁਣਦੇ ਚਾਹਵਾਨ ਹੋ ਤਾਂ 6417411919 ਤੇ ਸੁਣਿਆ ਜਾ ਸਕਦਾ। IPTV ਬਾਕਸ ਤੇ ਦੇਖ ਰਹੇ ਹੋ, ਸੁਣ ਰਹੇ ਹੋ, ਧੰਨਵਾਦ। YouTube, Facebook ਦੇ ਰਾਹੀਂ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। iHeart ਤੇ ਜੋ ਅੱਜ ਨਵੀਂ ਤਕਨੀਕ ਹੈ ਉਹ ਤੇ ਸੁਣ ਸਕਦੇ ਹੋ, ਦੇਖ ਸਕਦੇ ਹੋ। ਨਾਲ ਜਿਹੜੇ ਵੀਰ ਐਪ ਡਾਊਨਲੋਡ ਕਰ ਲੈਣਗੇ ਰੰਗਲਾ ਪੰਜਾਬ ਦਾ ਜਾਂ CJMR ਦਾ, ਉੱਥੇ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ। ਸਾਰੇ ਹੀ ਮਾਧਿਅਮ ਦੇ ਰਾਹੀਂ, ਸੋਸ਼ਲ ਨੈਟਵਰਕ ਰਾਹੀਂ ਅਤੇ ਰੇਡੀਓ ਦੇ ਰਾਹੀਂ ਕਾਰਾਂ ਮੈਨਾਂ ਟਰੱਕਾਂ ਘਰਾਂ ਦੇ ਵਿਚ ਤੁਸੀਂ ਸਾਨੂੰ ਸੁਣ ਰਹੇ ਹੋ। ਬਹੁਤ ਬਹੁਤ ਮਿਹਰਬਾਨੀ। ਲਓ ਪ੍ਰੋਗਰਾਮ ਦਾ ਆਗਾਜ਼ ਰੂਪਰੇਖਾ ਇਸ ਪ੍ਰਕਾਰ ਹੈ। ਐਜ ਯੂਜ਼ੁਅਲ ਹਾਜ਼ਰ ਹੋਣਗੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਮਿੰਟੂ ਗੁਰਸਰੀਆ ਜੀ ਮੇਰੇ ਪਾਸ ਖਬਰਾਂ ਨੇ, ਪੰਜਾਬ ਤੋਂ ਖਬਰਾਂ ਚਰਨਜੀਤ ਸਿੰਘ ਜੋਗੀ ਲੈ ਕੇ ਹਾਜ਼ਰ ਹੋਣਗੇ, ਹਿੰਦੀ ਸਮਾਚਾਰ ਅਤੇ ਅੱਜ ਕੋ ਹੋਸਟ ਅੰਜੂ ਸਿੱਕਾ ਜੀ ਹਾਜ਼ਰ ਹੋਣਗੇ। ਤੁਹਾਡੇ ਪਾਸ ਕੋਈ ਕਮਿਊਨਿਟੀ ਨਿਊਜ਼ ਹੈ, ਨੰਬਰ ਟੂ ਕਾਲ 4167167947-1616-7679। ਦਿਸ ਪ੍ਰੋਗਰਾਮ ਪ੍ਰੋਬਲੀ ਸਪਾਂਸਰ ਬਾਏ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਰੈਕਸਡਲ 3-4 ਵਲ ਕਿਚਨ ਦੇ ਵਿਚ ਵਾਕਿਆ ਨੇ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-547-8888 ਤੇ ਕਾਲ ਕੀਤਾ ਜਾ ਸਕਦੈ। ਕਠਾਰੀਆ ਟੂਰਸ ਐਂਡ ਟਰੈਵਲ ਵੱਲੋਂ ਇਕ ਸਪੈਸ਼ਲ ਡੀਲ, 1-way ਡੀਲ, ਜਿੱਥੇ ਟਰਾਂਟੋ ਟੂ ਦਿੱਲੀ 1060 ਦੀ ਹੈ, ਉਥੇ ਟਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਜਾਣ ਦੀ 1285, ਟਰਾਂਟੋ ਟੂ ਸ੍ਰੀ ਅੰਮ੍ਰਿਤਸਰ ਟਿਕਟ ਜਿਹੜੀ ਹੈ ਆਉਣ ਜਾਣ ਦੀ, ਸੋਰੀ, ਟਰਾਂਟੋ ਟੂ ਸ੍ਰੀ ਅੰਮ੍ਰਿਤਸਰ 1-way 1285 ਤੇ ਟਰਾਂਟੋ ਟੂ ਸ੍ਰੀ ਅੰਮ੍ਰਿਤਸਰ ਆਉਣ ਜਾਣ ਦੀ 2340, ਟਰਾਂਟੋ ਟੂ ਦਿੱਲੀ ਆਉਣ ਜਾਣ 1580 ਦੇ ਵਿਚ ਹੋਵੇਗਾ। ਟਰਾਂਟੋ ਟੂ ਕਰਾਚੀ ਤੁਹਾਨੂੰ ਮਿਲੇਗਾ ਜੀ 1-way 1190 ਦਾ ਤੇ ਇਸਲਾਮਾਬਾਦ 1225 ਤੋਂ ਸ਼ੁਰੂ ਹੁੰਦਾ। ਰਿਟਰਨ ਟਿਕਟ ਦੀ ਗੱਲ ਕਰੀਏ ਤਾਂ ਟਰਾਂਟੋ ਟੂ ਕਰਾਚੀ ਤੁਹਾਨੂੰ 2100 ਦੀ ਟਿਕਟ ਮਿਲਣੀ ਹੈ ਤੇ ਟਰਾਂਟੋ ਟੂ ਇਸਲਾਮਾਬਾਦ 2070 ਦੀ। ਡੋਮਿਨਿਕਨ ਰਿਪਬਲਿਕ ਪੈਕੇਜ 1145 ਅਤੇ ਮੈਕਸੀਕੋ 1060 ਦਾ। ਓਸੀ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸ਼ੋਰੈਂਸ। ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਤੁਸੀਂ ਆਪਣਾ ਪਾਸਪੋਰਟ ਜ਼ਰੂਰ ਚੈੱਕ ਕਰੋ ਕਿ ਵੈਲਿਡ ਹੈ, ਜਿਸ ਕੰਟਰੀ ਦੇ ਵਿਚ ਜਾਣਾ ਉਸ ਦਾ ਵੀਜ਼ਾ ਹੈ, ਡਾਕੂਮੈਂਟਸ ਪੂਰੇ ਨੇ। ਤੇ ਹੋਰ ਜਾਣਕਾਰੀ ਵਾਸਤੇ ਸਵੇਰੇ 8:30 ਵਜੇ ਲੈ ਕੇ 11 ਵਜੇ ਤੱਕ ਤੁਸੀਂ ਮਿਲ ਸਕਦੇ ਹੋ 2883 Dairy Road @Airport Road 4550 ਈਬਨੇਜ਼ਰ ਰੋਡ ਤੇ। ਨੰਬਰ ਹੈ ਜੀ 905-678-1200। ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਅਤੇ ਸਵੀਟ ਮਹਿਲ ਤੋਂ ਸੁਖਰਾਜ ਕੰਘ ਹੋਣਾ ਵੱਲੋਂ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾ ਰਿਹਾ। ਨੰਬਰ 416-679-9999 ਤੇ ਲਓ ਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ, ਜਿਸ ਨੂੰ ਖਾਸ ਤੌਰ ਤੇ ਲੁਧਿਆਣਾ ਟ੍ਰੇਡਿੰਗ ਇੰਕ ਵੱਲੋਂ ਸਪਾਂਸਰ ਕੀਤਾ ਜਾਂਦਾ। ਰੇਲਾਸਨ ਤੇ ਮੇਕਲੋਗਲਨ ਦਾ ਏਰੀਆ ਜਿੱਥੇ ਤੁਸੀਂ 24 ਘੰਟਿਆਂ ਦੇ ਅੰਦਰ ਆਪਣੇ ਇੰਡੀਆ ਦੇ ਅਕਾਊਂਟ ਦੇ ਵਿਚ ਪੈਸੇ ਭੇਜ ਸਕਦੇ ਹੋ। ਆਉਣ ਵਾਲੇ ਸਮੇਂ ਦੇ ਵਿਚ ਤੁਸੀਂ ਜਾਣਾ, ਅੱਜਕੱਲ ਰੇਟ ਬਹੁਤ ਵਧੀਆ ਮਿਲ ਰਿਹਾ ਹੈ। ਪੈਸੇ ਮੰਗਾਉਣ ਸਮੇਂ ਭੇਜਣ ਸਮੇਂ ਇਕ ਨੰਬਰ 905-909-5400 ਤੇ ਕਾਲ ਕੀਤੀ ਜਾ ਸਕਦੀ ਹੈ।
1: You are listening to CNN Toronto, Chawla News Network Toronto.
0: ਇਹ ਆਕਾਸ਼ਵਾਣੀ ਹੈ, ਅਸੀਂ ਵੀ ਰੋਜ਼ ਕਹਿੰਦੇ ਹਾਂ। ਤੁਸੀਂ ਕਈ ਵਾਰ ਸੁਣਿਆ ਹੋਵੇਗਾ, ਭਾਰਤ ਵਿਚ ਰੇਡੀਓ ਜਦੋਂ ਆਨ ਕਰਦੇ ਸਾਂ, ਹੋਸਟ ਆਉਂਦਾ ਸੀ, ਉਹ ਕਹਿੰਦਾ ਸੀ ਇਹ ਆਕਾਸ਼ਵਾਣੀ ਹੈ। ਇਸ ਪਛਾਣ ਦੇ ਪਿੱਛੇ ਹਨ ਰਵਿੰਦਰ ਨਾਥ ਟੈਗੋਰ। ਭਾਰਤ ਦੇ ਪਹਿਲੇ ਰੇਡੀਓ ਨੂੰ ਕਿੰਜ ਮਿਲਿਆ ਸੀ ਇਹ ਨਾਮ ਆਕਾਸ਼ਵਾਣੀ? ਆਕਾਸ਼ਵਾਣੀ ਨਾਮ ਦੇ ਪਿੱਛੇ ਦੀ ਕਹਾਣੀ। ਭਾਰਤ ਚੋਂ ਪਹਿਲੀ ਵਾਰ ਰੇਡੀਓ ਦੀ ਸ਼ੁਰੂਆਤ ਆਲ ਇੰਡੀਆ ਰੇਡੀਓ ਨਾਮ ਕਿਵੇਂ ਪਿਆ, ਇਹਦੇ ਬਾਰੇ ਕਰਾਂਗੇ ਗੱਲਬਾਤ ਅਗਲੇ ਹਿੱਸੇ ਦੇ ਵਿਚ, ਪਰੰਤੂ ਪਹਿਲਾਂ ਚੰਦ ਚੋਣਵੀਆਂ ਖ਼ਬਰਾਂ। ਇਮੀਗ੍ਰੇਸ਼ਨ ਵਿਭਾਗ ਵੱਲੋਂ ਬੋਸਟਨ ਵਿਚ ਬਿਨਾਂ ਦਸਤਾਵੇਜ਼ ਵਾਲੇ ਪੰਜਾਬੀ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਸਾਂਝੀ ਕਰਦਿਆਂ ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੇ ਕਿਹਾ ਹੈ ਕਿ ਸਤਵੀਰ ਸਿੰਘ 2017 ਵਿਚ ਕਾਨੂੰਨੀ ਤੌਰ ਤੇ ਅਮਰੀਕਾ ਵਿਚ ਦਾਖਲ ਹੋਇਆ ਸੀ, ਪਰ 8 ਸਾਲਾਂ ਤੋਂ ਵੱਧ ਸਮੇਂ ਤੱਕ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿਚ ਰਹਿ ਕੇ ਉਸਨੇ ਆਪਣੇ ਦਾਖਲ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ। ਇਹ ਗ੍ਰਿਫ਼ਤਾਰੀ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਬਿਨਾਂ ਦਸਤਾਵੇਜ਼ ਤੋਂ ਟਰੱਕ ਚਲਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਕ ਵਿਵਾਦਤ ਡਿਜੀਟਲ ਇਸ਼ਤਿਹਾਰ ਨੂੰ ਹਟਾਉਣ ਤੋਂ ਸਿਰਫ ਇਕ ਦਿਨ ਬਾਅਦ ਸਾਹਮਣੇ ਆਈ ਹੈ। ਕੈਨੇਡਾ ਨੇ 7 ਸਾਲ ਪੁਰਾਣੀ ਇਮੀਗ੍ਰੇਸ਼ਨ ਨੀਤੀ ਖਤਮ ਕਰ ਦਿੱਤੀ ਹੈ। ਖ਼ਬਰ ਭਾਵੇਂ ਗੁੱਡ ਮਾਰਨਿੰਗ ਸ਼ੋਅ ਦੇ ਵਿਚ ਵੀ ਸਾਂਝੀ ਕੀਤੀ ਗਈ ਸੀ ਕਿ ਕੈਨੇਡਾ ਨੇ 10 ਸਤੰਬਰ ਤੋਂ 7 ਸਾਲ ਪੁਰਾਣੀ ਅਸਥਾਈ ਜਨਤਕ ਇਮੀਗ੍ਰੇਸ਼ਨ ਨੀਤੀ ਨੂੰ ਖਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੱਕੇ ਨਿਵਾਸੀ ਪਾਪੀਆਰ ਬਣਨ ਤੋਂ ਬਾਅਦ ਅਰਜ਼ੀ ਵਿਚ ਅਣ ਐਲਾਨੇ ਜੀਵਨ ਸਾਥੀ, ਕੌਮਨ ਲਾਅ ਪਾਰਟਨਰ ਜਾਂ ਆਸ਼ਰਿਤ ਬੱਚਿਆਂ ਨੂੰ ਬਾਅਦ ਵਿਚ ਸਪਾਂਸਰ ਕਰਨ ਦੀ ਵਿਸ਼ੇਸ਼ ਸਹੂਲਤ ਬੰਦ ਹੋ ਗਈ ਹੈ। ਮੈਰੀਟੋਬਾ ਦੇ ਪ੍ਰੀਮੀਅਮ ਵਾਬ ਨੇ ਚਰਚਿਲ ਬੰਦਰਗਾਹ ਨੂੰ ਮੁੜ ਆਰਥਿਕ ਸਰਗਰਮੀਆਂ ਦਾ ਕੇਂਦਰ ਬਣਾਉਣ ਲਈ ਨਿਵੇਸ਼ਕਾਂ ਨੂੰ ਵੱਡੀ ਟੈਕਸ ਰਾਹਤ ਦੀ ਪੇਸ਼ਕਸ਼ ਕੀਤੀ ਹੈ। ਟੋਰਾਂਟੋ ਵਿਚ ਚੱਲ ਰਹੇ ਫੈਡਰਲ ਸਰਕਾਰ ਦੇ ਪਹਿਲੇ ਕੌਮੀ ਨਿਵੇਸ਼ ਸੰਮੇਲਨ ਦੌਰਾਨ ਕਿੰਨਿਓ ਨੇ ਐਲਾਨ ਕੀਤਾ ਹੈ ਕਿ ਚਰਚਿਲ ਨਾਲ ਸਬੰਧਤ ਯੋਗ ਵੱਡੇ ਪੂੰਜੀ ਪ੍ਰੋਜੈਕਟਾਂ ਲਈ ਪ੍ਰੋਵਿੰਸ਼ੀਅਲ ਸੇਲਜ਼ ਟੈਕਸ ਤੋਂ ਛੋਟ ਦਿੱਤੀ ਜਾਵੇਗੀ। ਉਧਰ ਕੈਨੇਡਾ ਹਵਾਈ ਅੱਡਿਆਂ ਦੇ ਨਿੱਜੀਕਰਨ ਬਾਰੇ ਲਿਬਰਲ ਸੰਸਦ ਦੀ ਗੁਪਤ ਮੀਟਿੰਗ, ਟੋਰਾਂਟੋ ਵਿਚ ਵਿਦੇਸ਼ੀ ਨਿਵੇਸ਼ਕਾਂ ਦੇ ਸਮਾਗਮ ਦੌਰਾਨ ਦੇਰ ਰਾਤ ਇਹ ਹੰਗਾਮੀ ਮੀਟਿੰਗ ਹੋਣ ਦੀ ਖ਼ਬਰ ਹੈ। ਖ਼ਬਰ ਗੁੱਡ ਮਾਰਨਿੰਗ ਸ਼ੋਅ ਚ ਵੀ ਸਾਂਝੀ ਕੀਤੀ ਗਈ ਸੀ, ਜੋ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਟੋਰਾਂਟੋ ਦੇ ਸਮੇਂ ਦੇ ਮੁਤਾਬਕ CGMR 1320 AM ਜੋ ਬੈਕ ਆ ਚੁੱਕਾ ਹੈ, ਆਨ ਏਅਰ ਹੋ ਚੁੱਕਾ ਹੈ, ਉਸ ਤੇ ਸੁਣਦੇ ਹੋ। ਵਿਦੇਸ਼ੀ ਨਿਵੇਸ਼ਕਾਂ ਦੇ ਇਜਲਾਸ ਮੌਕੇ ਸੱਤਾਧਾਰੀ ਪਾਰਟੀ ਵੱਲੋਂ ਕਾਹਲੀ ਵਿਚ ਮੀਟਿੰਗ ਸਦਨ ਦਾ ਵਿਸ਼ੇਸ਼ ਮਹੱਤਵ ਆਰਥਿਕ ਕੁਮਾਰਾ ਵੱਲੋਂ ਸਮਝਿਆ ਜਾ ਰਿਹਾ ਹੈ ਕਿ ਮਾਰਕ ਕਾਰਨੀ ਸਰਕਾਰ ਵੱਲੋਂ ਅਗਲੇ 5 ਸਾਲਾਂ ਵਿਚ $10 ਖਰਬ ਦੇ ਵਿਦੇਸ਼ੀ ਨਿਵੇਸ਼ ਦਾ ਟੀਚਾ ਪੂਰਾ ਕਰਨ ਲਈ ਵਿਸ਼ੇਸ਼ ਹਵਾਈ ਅੱਡੇ ਨਿੱਜੀ ਹੱਥਾਂ ਵਿਚ ਪੱਕੇ ਤੌਰ ਤੇ ਜਾਂ ਵਰਤੋਂ ਦੇ ਠੇਕੇ ਦੇ ਦਿੱਤੇ ਜਾ ਸਕਦੇ ਹਨ, ਜਿਸ ਨਾਲ $30 ਅਰਬ ਦੇ ਵਿਦੇਸ਼ੀ ਨਿਵੇਸ਼ ਦੀ ਉਮੀਦ ਕੀਤੀ ਜਾ ਰਹੀ ਹੈ। ਉਧਰ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਅਮਰੀਕੀ ਸੁਪਰੀਮ ਕੋਰਟ ਤੋਂ ਝਟਕਾ, ਮਿਡ ਟਰਮ ਚੋਣਾਂ ਲਾਗੂ ਨਹੀਂ ਹੋਵੇਗਾ ਮੇਲ ਇਨ ਵੋਟਿੰਗ ਰੂਲ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੇਸ਼ ਭਰ ਦੇ ਵੋਟਰਾਂ ਨੂੰ ਮੇਲ ਬੈਕ ਭੇਜਣ ਦੇ ਤਰੀਕੇ ਚ ਬਦਲਾਅ ਕਰਨ ਦੀ ਗੱਲ ਕਹੀ ਸੀ, ਪਰ ਸੁਪਰੀਮ ਕੋਰਟ ਨੇ ਇਸ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਕੈਨੇਡਾ ਚ ਜਬਰੀ ਵਸੂਲੀ ਦੇ ਮਾਮਲਿਆਂ ਤੇ ਵੱਡੀ ਕਾਰਵਾਈ, ਭਾਰਤ ਵਿਚ ਵੀ ਹੋ ਰਹੀ ਹੈ ਇਸ ਦੀ ਚਰਚਾ, 4 ਪੰਜਾਬੀ ਵਾਪਸ ਮੁੜੇ ਨੇ। ਕੈਨੇਡਾ ਬਾਰਡਰ ਸਰਵਿਸਿਸ ਏਜੰਸੀ ਅਨੁਸਾਰ ਭਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ ਬਾਜਵਾ ਅਤੇ ਸਾਹਿਬਜੋਤ ਸਿੰਘ ਨੂੰ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਤਹਿਤ ਅਪਰਾਧਿਕ ਸੰਗਠਨਾਂ ਨਾਲ ਸਬੰਧਤ ਅਤੇ ਗੰਭੀਰ ਅਪਰਾਧਾਂ ਲਈ ਯੋਗ ਪਾਇਆ ਗਿਆ। ਇਨ੍ਹਾਂ 4 ਵਿਰੁੱਧ ਜਬਰਦਸਤੀ, ਉਗਰਾਹੀ, ਗੋਲੀਬਾਰੀ ਤੇ ਹਿੰਸਕ ਵਾਰਦਾਤਾਂ ਦੇ ਮਾਮਲੇ ਦਰਜ ਸਨ। ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਕੈਨੇਡਾ ਬਾਰਡਰ ਸਰਵਿਸਿਸ ਏਜੰਸੀ ਨੇ ਦਸਿਆ ਹੈ ਕਿ ਉਨ੍ਹਾਂ ਵੱਲੋਂ ਇਸੇ ਸਾਲ ਪਿਛਲੇ ਮਹੀਨਿਆਂ ਵਿਚ ਫਿਰੌਤੀ ਅਤੇ ਗੋਲੀਬਾਰੀ ਦੇ ਮਾਮਲਿਆਂ ਦੇ ਵਿਚ 111 ਸ਼ੱਕੀਆਂ ਨੂੰ ਕੈਨੇਡਾ ਤੋਂ ਨਿਕਾਲਾ ਦਿੱਤਾ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਹੋਰਾਂ ਵਿਰੁੱਧ ਵੀ ਕਾਰਵਾਈ ਅਜੇ ਜਾਰੀ ਹੈ। ਉਧਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਨੂੰ ਦਿੱਲੀ ਏਅਰਪੋਰਟ ਤੋਂ ਪੰਜਾਬ ਪੁਲਿਸ ਨੇ ਹਿਰਾਸਤ ਚ ਲਿਆ ਹੈ। ਕਰਮਵੀਰ ਸਿੰਘ ਨੂੰ ਕੈਨੇਡਾ ਤੋਂ ਭਾਰਤ ਵਾਪਸ ਭੇਜਿਆ ਗਿਆ ਸੀ ਅਤੇ ਦੇਸ਼ ਪਹੁੰਚਦੇ ਹੀ ਭਾਰਤ ਵਿਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। DGP ਪੰਜਾਬ ਪੁਲਿਸ ਦੀ ਐਕਸ ਪੋਸਟ ਮੁਤਾਬਕ ਕਰਮਵੀਰ ਸਿੰਘ ਪੰਜਾਬ ਵਿਚ ਦਰਜ ਕਈ ਅਪਰਾਧਿਕ ਮਾਮਲਿਆਂ ਦੇ ਵਿਚ ਲੋੜੀਂਦਾ ਸੀ ਅਤੇ ਉਸਦੇ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨਾਲ ਕਥਿਤ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਟਲੀ ਨੇ ਸਪੇਨ ਤੋਂ ਆਉਣ ਵਾਲੇ ਯਾਤਰੀਆਂ ਤੇ ਸਰਹੱਦੀ ਕੰਟਰੋਲ ਵਧਾਇਆ। ਇਹ ਕਦਮ ਜੁਲਾਈ ਦੇ ਅੰਤ ਵਿਚ ਮੋਰੋਕੋ ਚ 72,000 ਤੋਂ ਵੱਧ ਪ੍ਰਵਾਸੀਆਂ ਦੇ ਸਪੇਨ ਤੇ ਉੱਤਰੀ ਅਫਰੀਕੀ ਵਿਚ ਦਾਖਲ ਹੋਣ ਤੋਂ ਬਾਅਦ ਚੁੱਕਿਆ ਗਿਆ ਸੀ। ਸਪੇਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਪੇਨ ਨੇ ਵੀ ਇਟਲੀ ਦੇ ਇਸ ਕਦਮ ਦਾ ਜਵਾਬ ਦਿੰਦਿਆਂ ਇਟਲੀ ਤੋਂ ਆਉਣ ਵਾਲੇ ਲੋਕਾਂ ਤੇ ਆਪਣੀ ਜਵਾਬੀ ਸਰਹੱਦੀ ਜਾਂਚ ਨੂੰ ਅਗਲੇ 15 ਦਿਨਾਂ ਲਈ ਵਧਾ ਦਿੱਤਾ ਹੈ। ਖਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਦੇ ਰਾਹੀਂ ਤੁਸੀਂ CJMR 1320 AM ਤੇ ਸੁਣ ਰਹੇ ਹੋ। ਆਸਟ੍ਰੇਲੀਆ ਏਅਰਲਾਈਨ ਕੁਆਟਾਂਸ ਸੁਪਰ ਜੰਬੋ ਦੇ 380 ਜਹਾਜ਼ਾਂ ਨੂੰ ਰਿਟਾਇਰ ਕਰਨ ਜਾ ਰਹੀ ਹੈ। ਆਰਡਰ ਨਾ ਮਿਲਣ ਤੇ 2021 ਚ ਰੋਕ ਦਿੱਤਾ ਸੀ ਪ੍ਰੋਡਕਸ਼ਨ। ਮੀਡੀਆ ਰਿਪੋਰਟ ਮੁਤਾਬਕ ਏਅਰਲਾਈਨ ਨੇ ਕਿਹਾ ਸੀ ਕਿ ਉਹ 2028 ਚ ਆਪਣੇ 10 A380 ਜਹਾਜ਼ਾਂ ਨੂੰ ਰਿਟਾਇਰ ਕਰਨਾ ਸ਼ੁਰੂ ਕਰ ਦੇਵੇਗੀ। ਇਹ ਸਮਾਂ ਪਹਿਲਾਂ ਤੈਅ ਕੀਤੇ ਗਏ ਸਮੇਂ ਤੋਂ 4 ਸਾਲ ਪਹਿਲਾਂ ਦੱਸਿਆ ਜਾ ਰਿਹਾ। ਟੈਕ ਜਗਤ ਚੋਂ ਖਲਬਲੀ ਮਚੀ ਹੋਈ ਹੈ। ਗੂਗਲ ਦੇ ਮੁੱਖ AI ਵਿਗਿਆਨੀ ਨੇ ਆਪਣੀ ਨੌਕਰੀ ਛੱਡ ਦਿੱਤੀ ਹੈ। AI ਦੇ ਖਤਰਿਆਂ ਬਾਰੇ ਖੋਲੇ ਨੇ ਵੱਡੇ ਰਾਜ। ਆਰਟੀਫਿਸ਼ਲ ਇੰਟੈਲੀਜੈਂਸੀ ਨਾਲ ਜੁੜੇ ਖਤਰਿਆਂ ਨੂੰ ਲੈ ਕੇ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਨੇ। ਕੁਝ ਦਿਨ ਪਹਿਲਾਂ ਹੀ ਐਥਰੋਪਿਕ ਦੇ ਸਾਬਕਾ ਰਿਸਰਚ ਜੈਕਬ ਕੌਕਸਨ ਨੇ ਚੇਤਾਵਨੀ ਦਿੱਤੀ ਸੀ ਕਿ AI ਇਸ ਦਹਾਕੇ ਭਾਵ 10 ਸਾਲਾਂ ਦੇ ਅੰਤ ਤੱਕ ਸਾਰੇ ਮਨੁੱਖਾਂ ਦੀ ਜਾਨ ਲੈ ਸਕਦਾ। ਹੁਣ AI ਸੁਰੱਖਿਆ ਨਾਲ ਜੁੜੇ ਇਕ ਹੋਰ ਰਿਸਰਚ ਨੇ ਵੱਡੀ AI ਲੈਬ ਛੱਡ ਦਿੱਤੀ ਹੈ ਤੇ ਗੰਭੀਰ ਚੇਤਾਵਨੀ ਦਿੱਤੀ ਹੈ। ਗੂਗਲ ਡੀਪ ਮਾਈਂਡ ਦੀ AGI ਸੇਫਟੀ ਟੀਮ ਵਿਚ ਕੰਮ ਕਰਨ ਵਾਲੇ ਜੋਸ ਐਂਗਲਸ ਨੇ ਕੰਪਨੀ ਛੱਡ ਦਿੱਤੀ ਹੈ ਤੇ AI ਦਾ ਮੁਲਾਂਕਣ ਕਰਨ ਵਾਲੀ ਸੰਸਥਾ ਮੀਟਰ ਨਾਲ ਜੁੜ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਐਡਵਾਂਸਡ AI ਨਾਲ ਜੁੜੇ ਖਤਰੇ ਬਹੁਤ ਜ਼ਿਆਦਾ ਵੱਧ ਗਏ ਹਨ। ਡਰੋਨ ਹਮਲੇ ਨਾਲ ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪ ਲਾਈਨ ਹਫ਼ਤਾ ਤੱਕ ਰਹੇਗੀ ਬੰਦ। ਇਹ ਘਟਨਾਕ੍ਰਮ ਉਦੋਂ ਹੋਇਆ ਹੈ ਜਦੋਂ ਜਮਨ ਦੇ ਹੁਤੀ ਬਾਗੀਆਂ ਨੇ ਲਾਲ ਸਾਗਰ ਸ਼ਿਪਿੰਗ ਲੇਨਾਂ ਦੇ ਨੇੜੇ ਹੋਰ ਟਾਪੂਆਂ ਤੇ ਕਬਜ਼ਾ ਕਰ ਲਿਆ, ਜਿਸ ਨਾਲ ਸਾਊਦੀ ਅਰਬ ਦੇ ਤੇਲ ਨਿਰਯਾਤ ਨੂੰ ਇਕ ਹੋਰ ਝਟਕਾ ਮੰਨਿਆ ਜਾ ਰਿਹਾ ਹੈ। ਸਾਊਦੀ ਅਰਬ ਦੇ ਹੂਤੀਆਂ ਦਾ ਭਿਆਨਕ ਹਮਲਾ, ਮਿਜ਼ਾਇਲ ਤੇ ਡਰੋਨਾਂ ਨਾਲ ਕਈ ਸ਼ਹਿਰਾਂ ਨੂੰ ਬਣਾਇਆ ਗਿਆ ਨਿਸ਼ਾਨਾ, 13 ਜ਼ਖਮੀ ਹੋਣ ਦੀ ਖ਼ਬਰ ਵੀ ਹੈ। ਸਾਊਦੀ ਅਰਬ ਵਾਲੇ ਫੌਜੀ ਗੱਠਜੋੜ ਦੇ ਬੁਲਾਰੇ ਮੇਜਰ ਜਨਰਲ ਤੁਰਕੀ ਅਲ ਮਲਿਕੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੂਤੀ ਬਲਾਂ ਨੇ ਖਮੀਸ ਮੁਸੈਸ ਅਬਾ ਆਤ ਵਰਗੇ ਪ੍ਰਮੁੱਖ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ। ਸਵੀਡਨ ਇਲੈਕਸ਼ਨ ਚਰਚਾ ਦੇ ਵਿਚ ਹੈ, ਨਤੀਜਿਆਂ ਚੋ ਖੱਬੇ ਪੱਖੀ ਅੱਗੇ। ਸ਼ੁਰੂਆਤੀ ਨਤੀਜਿਆਂ ਚੋ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਅਤੇ ਸਾਬਕਾ ਪ੍ਰਧਾਨ ਮੰਤਰੀ ਮੈਗਡੇਨਾ ਐਂਡਰਸਨ ਦੇ ਖੱਬੇ ਪੱਖੀ ਗੱਠਜੋੜ ਦੀ ਅਗਵਾਈ ਹੇਠ ਸੱਤਾ ਚੋ ਵਾਪਸ ਆਉਣ ਦੀ ਕੋਸ਼ਿਸ਼ ਨੂੰ ਫਾਇਦਾ ਮਿਲ ਰਿਹਾ। ਹਾਲਾਂਕਿ ਉਨ੍ਹਾਂ ਦੀ ਆਪਣੀ ਪਾਰਟੀ ਸੈਂਟਰ ਲੈਫਟ ਸੋਸ਼ਲ ਡੈਮੋਕਰੇਟਸ ਦੀ ਹਮਾਇਤ ਘੱਟ ਗਈ ਹੈ। ਉਧਰ ਟੈਕਸਸ ਦੇ ਵਿਚ ਰੇਲ ਰੋਡ ਕਮਿਸ਼ਨਰ ਲਈ ਰਿਪਬਲਿਕਨ ਉਮੀਦਵਾਰ ਬੋ ਫ੍ਰੈਂਚ ਨੇ ਟੈਕਸਸ ਚੋ ਫੁੱਟਬਾਲ ਮੈਚ ਦਾ ਜਸ਼ਨ ਮਨਾ ਰਹੇ ਦੱਖਣੀ ਏਸ਼ੀਆਈ ਵਿਦਿਆਰਥੀਆਂ ਨੂੰ ਸਮੱਸਿਆ ਕਿਹਾ ਹੈ। ਸਮੱਸਿਆ ਇਸ ਬਿਆਨ ਨੂੰ ਲੈ ਕੇ ਹੜਕੰਪ ਮਚਿਆ ਹੋਇਆ ਹੈ। ਟੈਕਸਸ ਰੇਲ ਰੋਡ ਕਮਿਸ਼ਨਰ ਰਿਪਬਲਿਕਨ ਉਮੀਦਵਾਰ ਬੋ ਫ੍ਰੈਂਚ, ਜਿਸ ਨੇ 10 ਕਰੋੜ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਸੀ, ਨੇ ਇਸ ਜਿੱਤ ਦਾ ਜਸ਼ਨ ਮਨਾ ਰਹੇ ਦੱਖਣੀ ਏਸ਼ੀਆ ਮੂਲ ਦੇ ਵਿਦਿਆਰਥੀਆਂ ਦੀ ਇਕ ਫੋਟੋ ਸਾਂਝੀ ਕੀਤੀ ਅਤੇ ਕਿਹਾ ਹੈ ਕਿ ਇਸ ਦ੍ਰਿਸ਼ ਤੋਂ ਪਤਾ ਲੱਗਾ ਹੈ ਕਿ ਕਿੰਨੇ ਅਮਰੀਕਿਆਂ ਨੂੰ ਵਿਦੇਸ਼ੀਆਂ ਵੱਲੋਂ ਬੇਦਖਲ ਕਰ ਦਿੱਤਾ ਗਿਆ ਹੈ। ਇਸੇ ਤਸਵੀਰ ਨੂੰ ਸਾਂਝੀ ਕਰਦਿਆਂ ਇਕ ਹੋਰ ਪੋਸਟ ਵਿਚ ਫ੍ਰੈਂਚ ਚ ਲਿਖਿਆ ਗਿਆ ਕਿ ਮੈਂ ਸੁਣਿਆ ਹੈ ਕਿ ਇਸ ਸਾਲ UT ਦਾ ਗ੍ਰੈਜੂਏਸ਼ਨ ਸਮਾਰੋਹ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਸੀ। ਮੈਨੂੰ ਵਿਸ਼ਵਾਸ ਨਹੀਂ ਹੋਇਆ। ਇਹ ਸਮੱਸਿਆ ਹੁਣ ਸਪਸ਼ਟ ਤੌਰ ਤੇ ਕਿਸੇ ਵੀ ਵਿਅਕਤੀ ਦੀ ਕਲਪਨਾ ਨਾਲੋਂ ਬਹੁਤ ਜ਼ਿਆਦਾ ਮਾੜੀ ਹੈ। ਉਸਦੀ ਪਾਰਟੀ ਦੇ ਕਈ ਸਾਥੀਆਂ ਅਤੇ ਡੈਮੋਕਰੇਟ ਨੇ ਇਨ੍ਹਾਂ ਟਿੱਪਣੀਆਂ ਨੂੰ ਨਸਲੀ ਕਰਾਰ ਦਿੱਤਾ ਹੈ। ਉਧਰ ਬੰਗਲਾਦੇਸ਼ ਦੇ ਇੰਟਰਨੈਸ਼ਨਲ ਕ੍ਰਾਈਮਜ਼ ਟ੍ਰਿਬਿਊਨਲ ਦਾ ਫੈਸਲਾ ਆਇਆ। ਸਿੱਖ ਹਸੀਨਾ ਦੀ ਪਾਰਟੀ ਦੇ 7 ਸੀਨੀਅਰ ਨੇਤਾਵਾਂ ਨੂੰ ਮਾਨਵਤਾ ਦੇ ਖਿਲਾਫ਼ ਅਪਰਾਧਾਂ ਦੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਨੇਤਾਵਾਂ ਨੇ 2024 ਵਿਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਪ੍ਰਦਰਸ਼ਨ, ਜਿਨ੍ਹਾਂ ਨੂੰ ਜੁਲਾਈ ਵਿਦਰੋਹ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਦੌਰਾਨ ਹਿੰਸਾ ਦਾ ਨਿਰਦੇਸ਼ ਦੇਣ, ਉਸ ਨੂੰ ਭੜਕਾਉਣ ਜਾਂ ਉਸ ਨੂੰ ਵਧਾਵਾ ਦੇਣ ਵਿਚ ਭੂਮਿਕਾ ਨਿਭਾਉਣ ਦਾ ਇਨ੍ਹਾਂ ਤੇ ਦੋਸ਼ ਲੱਗਿਆ ਸੀ। ਉਧਰ ਜਰਮਨੀ ਵਿਦਆਊਟ ਇਮੀਗ੍ਰੇਸ਼ਨ ਗ੍ਰਹਿ ਸਕੱਤਰ ਵੱਲੋਂ ਸੱਦੀ ਮੀਟਿੰਗ ਜਿਹੜੀ ਹੈ ਉਹ ਮੁਲਤਵੀ ਹੋ ਗਈ ਹੈ। ਤੁਹਾਨੂੰ ਪਤਾ ਹੋਵੇਗਾ ਕਿ ਦਿੱਲੀ ਹਵਾਈ ਅੱਡੇ ਤੇ ਬਿਨਾਂ ਇਮੀਗ੍ਰੇਸ਼ਨ ਕਲੀਅਰ ਕੀਤੇ ਜਰਮਨੀ ਜਾਣ ਦਾ ਮਾਮਲਾ ਭਖਿਆ ਹੋਇਆ। ਇਸ ਮਾਮਲੇ ਸਬੰਧੀ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਏਅਰ ਇੰਡੀਆ ਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ। ਇਹ ਘਟਨਾ 4 ਸਤੰਬਰ ਨੂੰ ਉਸ ਵੇਲੇ ਵਾਪਰੀ ਸੀ ਜਦੋਂ 3 ਯਾਤਰੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਦੀ ਫਲਾਈਟ ਲਈ ਸੀ ਤੇ ਬਾਅਦ ਵਿਚ ਦਿੱਲੀ ਤੋਂ ਮਿਊਨਿਕ ਲਈ ਲੁਫਤਾਂਸਾ ਦੀ ਫਲਾਈਟ ਫੜੀ ਸੀ, ਪਰ ਇਸ ਦੌਰਾਨ ਉਹ ਦਿੱਲੀ ਹਵਾਈ ਅੱਡੇ ਤੇ ਆਪਣੀ ਇਮੀਗ੍ਰੇਸ਼ਨ ਪੂਰੀ ਪ੍ਰਕਿਰਿਆ ਨਹੀਂ ਕਰ ਸਕੇ ਸਨ ਤੇ ਹਵਾਈ ਜਹਾਜ਼ ਤੇ ਚੜ ਕੇ ਫਰਰ ਹੋ ਗਏ ਸਨ। ਭਾਰਤ ਅਮਰੀਕਾ ਫੌਜੀ ਅਭਿਆਸ ਉਤਰਾਖੰਡ ਤੇ ਰਾਜਸਥਾਨ ਵਿਚ ਇਕੋ ਸਮੇਂ ਜਾਰੀ ਹੈ। ਭਾਰਤ ਅਮਰੀਕਾ ਦੇ ਸਾਂਝੇ ਫੌਜੀ ਅਭਿਆਸ ਯੁੱਧ ਅਭਿਆਸ ਦਾ 22ਵਾਂ ਸੰਸਕਰਨ ਅੱਜ ਉਤਰਾਖੰਡ ਦੇ ਔਲੀ ਜ਼ਿਲ੍ਹੇ ਵਿਖੇ ਇਕ ਸਮਾਰੋਹ ਦੇ ਨਾਲ ਸ਼ੁਰੂ ਹੋ ਗਿਆ, ਜਿਸ ਨਾਲ ਇਕ ਅਜਿਹੇ ਅਭਿਆਸ ਦੀ ਸ਼ੁਰੂਆਤ ਹੋਈ ਹੈ ਜੋ ਅਸਾਧਾਰਨ ਤੌਰ ਤੇ 1000 ਕਿਲੋਮੀਟਰ ਤੋਂ ਵੱਧ ਦੂਰੀ ਤੇ ਭੂਮੀ ਦੀ ਵਿਭਿੰਨਤਾ ਵਾਲੀਆਂ ਦੋ ਵੱਖ ਵੱਖ ਥਾਵਾਂ ਤੇ ਇਕੋ ਸਮੇਂ ਚੱਲ ਰਿਹਾ ਹੈ। ਉਧਰ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਹਵਾਈ ਅੱਡੇ ਤੇ ਪਾਰਕਿੰਗ ਦੀਆਂ ਨਵੀਆਂ ਦਰਾਂ ਤੈਅ ਹੋ ਗਈਆਂ ਨੇ ਔਰ ਇਹ ਪਾਰਕਿੰਗ ਸਿਸਟਮ ਏਅਰਪੋਰਟਸ ਅਥਾਰਟੀ ਆਫ ਇੰਡੀਆ ਦੇ ਕਾਰਪੋਰੇਟ ਹੈੱਡਕੁਆਟਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਿੱਜੀ ਕਾਰ ਲਈ 30 ਮਿੰਟ ਤੱਕ 60 ਰੁਪਏ, 30 ਤੋਂ 60 ਮਿੰਟਾਂ ਲਈ 90 ਰੁਪਏ, 60 ਤੋਂ 120 ਮਿੰਟਾਂ ਲਈ 120 ਰੁਪਏ ਲੱਗਣਗੇ ਤੇ ਉਸ ਤੋਂ ਬਾਅਦ 10 ਰੁਪਏ ਪ੍ਰਤੀ ਘੰਟਾ ਹੋਰ ਅਦਾ ਕਰਨੇ ਪੈਣਗੇ। ਇਸ ਸੋਧੀ ਹੋਈ ਵਿਵਸਥਾ ਦੀ ਮੰਤਵ ਏਅਰਪੋਰਟ ਪਾਰਕਿੰਗ ਦੇ ਸੰਚਾਲਨ ਨੂੰ ਵਧੇਰੇ ਮਿਆਰੀ ਕਰਨ ਵਾਲਾ ਤੇ ਪਾਰਦਰਸ਼ਤਾ ਵਾਲਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਦੱਸਿਆ ਜਾ ਰਿਹਾ ਹੈ। ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸਮਾਂ ਲੱਗਾ ਤਾਂ ਇਕ ਦੋ ਰਿਪੋਰਟਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਕ ਤਾਂ ਇਹ ਆਕਾਸ਼ਵਾਣੀ ਹੈ ਜੋ ਤੁਸੀਂ ਰੇਡੀਓ ਪ੍ਰੋਗਰਾਮ ਸੁਣਦੇ ਹੋ, ਇਹ ਸ਼ਬਦ ਕਿੱਥੋਂ ਆਇਆ, ਸ਼ੁਰੂਆਤ ਕਿਵੇਂ ਹੋਈ ਅਤੇ ਪਹਿਲੇ ਬੋਲ ਕੀ ਸਨ। ਇਹ ਆਕਾਸ਼ਵਾਣੀ ਹੈ। ਇਸ ਪਛਾਣ ਦੇ ਪਿੱਛੇ ਡਾਕਟਰ ਰਵਿੰਦਰ ਨਾਥ ਟੈਗੋਰ ਭਾਰਤ ਦੇ ਪਹਿਲੇ ਰੇਡੀਓ ਨੂੰ ਕਿਵੇਂ ਮਿਲਿਆ ਸੀ ਨਾਮ ਸਾਂਝਾ ਕਰਦੇ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
1: Real news, real impact, showing you real world. CJMR 1320. CJMR 1320. The voice of the city.
0: ਖੁਸ਼ਖਬਰੀ, ਖੁਸ਼ਖਬਰੀ, ਖੁਸ਼ਖਬਰੀ। ਬ੍ਰੈਂਪਟਨ ਵਾਸੀਆਂ ਲਈ ਖੁਸ਼ਖਬਰੀ, ਖੁੱਲਣ ਜਾ ਰਿਹਾ ਤੁਹਾਡੇ ਸ਼ਹਿਰ ਦੇ ਵਿਚ ਬ੍ਰੈਂਪਟਨ ਦੇ ਵਿਚ ਗਰੋਸਰੀ ਦਾ ਸੁਪਰ ਡੁਪਰ ਨਵਾਂ ਸਟੋਰ ਅਨਾਜ ਮੰਡੀ। ਜੀ ਹਾਂ, 19 ਸਪਟੰਬਰ ਨੂੰ ਦੁਪਹਿਰ 12 ਵਜੇ ਦਰਵਾਜੇ ਖੋਲ੍ਹ ਦਿੱਤੇ ਜਾਣਗੇ। ਅਨਾਜ ਮੰਡੀ ਦੀ ਹੋ ਜਾਵੇਗੀ ਗ੍ਰੈਂਡ ਓਪਨਿੰਗ। $100 ਦੀ ਖਰੀਦਦਾਰੀ ਕਰਨ ਤੇ ਲੱਕੀ ਡਰਾ ਦੇ ਵਿਚ ਨਾਮ ਪਾਓ। ਜੀ ਹਾਂ, $100 ਦੀ ਖਰੀਦਦਾਰੀ ਕਰਨ ਤੇ ਜਿੱਤੋ ਲੱਕੀ ਡਰਾ ਦੇ ਵਿਚ ਰਾਇਲ ਇਨਫੀਲਡ ਮੋਟਰਸਾਈਕਲ, ਪਾਣਗੇ ਪਟਾਕੇ, LED TV, ਏਅਰ ਫਰਾਈਜ਼ ਅਤੇ ਹੋਰ ਬਹੁਤ ਸਾਰੇ ਕੀਮਤੀ ਇਨਾਮ ਕੱਢੇ ਜਾ ਰਹੇ ਹਨ। ਏਅਰਪੋਰਟ ਤੇ ਮੇਫੀਲਡ ਦੇ ਕਾਰਨਰ ਤੇ 6141 ਮੇਫੀਲਡ ਰੋਡ, ਜੁਟ ਨੰਬਰ 40A, ਬਰੈਂਪਟਨ ਦੇ ਵਿਚ ਆ ਗਿਆ ਅਨਾਜ ਮੰਡੀ। 19 ਸਪਟੰਬਰ ਨੂੰ ਦਰਵਾਜੇ ਖੁੱਲਣ ਜਾ ਰਿਹਾ ਹੈ ਅਨਾਜ ਮੰਡੀ। 905-928-8857 ਤੇ ਕਾਲ ਕੀਤਾ ਜਾ ਸਕਦਾ ਹੈ। ਸੁਣ ਰਹੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: Real news, real impact, showing you real world. CJMR 1320. CJMR 1320. The voice of the city.
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 6475471888, 6475478188। ਲੋਟਸ ਫਿਊਨਰਲ ਹੋਮ।
3: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
4: ਹਾਏ ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
5: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
4: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਵੈਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਵਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
5: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
4: ਤੇ ਮੇਰੇ ਜੀਜੇ ਲਈ ਘੜੀ?
5: ਆਹੋ, ਅਸ਼ੋਕ ਜੁਵੈਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
4: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਵੈਲਰ 719A ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
6: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
7: ਓ ਯਾਰ, ਕਾਵਿਆ ਹੋਮੋ ਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
8: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
6: 6477760279 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
9: HK Movers, home, offices, apartments and delivery, big or small, we move it all.
10: HK Movers,
9: local and long distance,
11: we also ship cars,
9: Kailor Transport and moving services.
10: For service with a smile, give us a call.
9: Call Mr. Harminder 416-524-6704.
10: 416-524-6704 pe.
9: Visit 140 Advance Boulevard, Unit Number 10, Brampton.
11: Long distance moving specialist,
9: HK Movers.
12: ਕਰੋ ਕਿ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ, ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ, ਜਿੰਨਾ ਮਰਜ਼ੀ ਲਾਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
13: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੋਇਸ ਇਲੈਕਟ੍ਰੋਨਿਕਸ।
14: ਭੈਣ ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
15: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ,
16: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
17: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ, ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
16: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165, 416-213-1165। ਸਮੋਸਾ ਐਂਡ ਸਵੀਟ ਫੈਕਟਰੀ।
18: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਰਮੇਸ਼ਨ ਤੱਕ, ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
12: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882, 416-561-8882।
19: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।

0: Meet Rohit Dayasman at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: Je kaloti da paigam wade sarya dena. Jekar traffic ticket, small claim, city bylaws, ja makan malak kiraydar de pawne ch phas gayo, ta sade kai variyan de mahar tajrube da faida lavo. Je kaloti ajehana tuhadi mushkil kar denda aasan. Traffic court advocates, licensed by the Law Society of Upper Canada. Je kaloti, your record matters, you must take extra care. Now new location, 7920 Hurontario Street, Unit 43 in Brampton. 905-790-5656. That's 905-790-5656. Je kaloti. Tried, trusted, most effective.
3: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ। 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।

0: हमारी राजधानी।
1: आप सभी को गणेश चतुर्थी की ढेरों शुभकामनाएं। राजधानी स्वीट्स एंड रेस्टोरेंट की किसी भी लोकेशन पर आइए और गणपति पूजा के लिए मोदक ले जाइए।
0: ये है राजधानी राजधानी राजधानी।
1: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ XUV ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 4167405555। ਟਾਟਾ ਆਟੋ ਇਲੈਕਟ੍ਰਿਕ।
3: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
4: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
5: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
6: 6477760279 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
7: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
8: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ
9: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ? ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 4167498333, ਯਾਨੀ 416-749-8383। ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ, ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
10: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
2: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476488476447 6478418 1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ। ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ, ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558।
11: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟ ਐਂਡ ਰੈਸਟੋਰੈਂਟ ਪਹੁੰਚੋ, 499 ਰੇ ਲੋਸਨ ਬੁਲੇਵਾਰਡ, ਬ੍ਰੈਂਪਟਨ। ਕਾਲ 905-450-6464
12: Lali Sweet and Restaurant, Lali Sweet and Restaurant.
13: Real news, real impact, showing you real world. CJMR 1320, the voice of the city.
14: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094, ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
15: You're listening to CNN Toronto, Chawla News Network Toronto.

ਵੈਲਕਮ ਬੈਕ। 6:40 ਕੋ ਸੈਕਿੰਡ ਸਟੂਡੀਓ ਦੀ ਘੜੀ ਦੇ ਮੁਤਾਬਕ ਹੋਏ ਨੇ ਪ੍ਰੋਗਰਾਮ ਦੇ ਨਾਲ ਜੁੜ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਈਸਟ ਵੈਸਟ ਨਾਰਥ ਸਾਊਥ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਟੱਲੀ ਵਾਂਗੂ ਢਣਕਦਾ। ਬਹੁਤ ਸਾਰੇ ਫੋਨ ਕਾਲਸ ਅੱਜ ਵੀ ਨੂੰ ਮਾਰਕਮ ਸਾਈਡ ਤੋਂ ਵੀ ਆਏ ਨੇ, ਖਾਸ ਤੌਰ ਤੇ ਸਾਡੇ ਬਹੁਤ ਹੀ ਅਜੀਜ਼ ਸਿੱਕਾ ਜੀ ਦੇ ਹਸਬੈਂਡ ਅਜੇ ਸਿੱਕਾ ਜੀ ਕਾਫੀ ਦੂਰ ਗਏ ਸਨ ਮਾਰਕਮ ਵਾਲੇ ਪਾਸੇ, ਉਥੋਂ ਦੀ ਕਾਲਸ ਆਈ ਤੇ ਨਾਲ ਉਨ੍ਹਾਂ ਨੇ ਸੁਣਾਇਆ ਕਿ ਕ੍ਰਿਸਟਲ ਕਲੀਅਰ ਜਿਹੜਾ ਹੈ ਉਸ ਏਰੀਏ ਦੇ ਵਿਚ ਜਿੱਥੇ ਕਿਤੇ ਵੀ ਰੇਂਜ ਨਹੀਂ ਸੀ ਗਈ ਉਥੇ ਸੀ ਜਮਾਰ 1320 AM ਨੂੰ ਸੁਣਿਆ ਜਾ ਰਿਹਾ। ਨੈਗਰਾ ਫਾਲ ਵਾਲੇ ਪਾਸੇ ਵੀ ਬਹੁਤ ਸਾਰੀਆਂ ਫੋਨ ਕਾਲਸ ਆਉਂਦੀਆਂ ਨੇ। ਬਫਲੋ ਤੋਂ ਅਗਾਂਹ ਕਈ ਕਿਲੋਮੀਟਰ ਦੂਰ ਸਾਡੇ ਟਰੱਕ ਡਰਾਈਵਰ ਵੀ ਸਾਨੂੰ ਫੀਡਬੈਕ ਦੇ ਰਹੇ ਨੇ, ਸਾਰਿਆਂ ਦਾ ਧੰਨਵਾਦ। ਔਰ ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ ਇਸ ਏਰੀਏ ਦੇ ਵਿਚ ਜਿੰਨੇ ਵੀ ਵੀਰ ਭੈਣ ਭਰਾਵਾਂ ਦੇ ਫੋਨ ਕਾਲਸ ਆਉਂਦੇ ਨੇ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਹੈ। ਵੈਰੀ ਦੇ ਏਰੀਏ ਤੋਂ ਵੀ ਫੋਨ ਕਾਲਸ ਆਈਆਂ ਨੇ ਔਰ ਵੁੱਡਬ੍ਰਿਜ ਦਾ ਬਹੁਤ ਸੰਘਣਾ ਏਰੀਆ ਜਿਹੜਾ ਉਥੋਂ ਵੀ ਫੋਨ ਕਾਲਸ, ਟੋਰਾਂਟੋ ਡਾਊਨਟਾਊਨ ਏਰੀਏ ਤੋਂ ਫੋਨ ਕਾਲਸ, ਕਿਉਂਕਿ ਸਾਡੇ ਇਸ ਟਾਵਰ ਦੀ ਜਿਹੜੀ ਹੈ ਲੋਕੇਸ਼ਨ ਮੂਵ ਹੋਣ ਕਰਕੇ ਬਹੁਤ ਵੱਡੀ ਤਾਦਾਦ ਦੇ ਵਿਚ ਇਹਦੀ ਰੇਂਜ ਜਿਹੜੀ ਹੈ ਹੋਰ ਵੀ ਵਧੀ ਹੈ। ਸੋ ਭਾਵੇਂ ਕਿ ਫਿਲਹਾਲ ਰਾਤ ਨੂੰ ਥੋੜੀ ਜਿਹੀ ਸਾਨੂੰ ਡਿਸਟਰਬੈਂਸ ਆ ਰਹੀ ਹੈ, ਉਸ ਲਈ ਜਿੱਥੇ ਤੁਸੀਂ ਇੰਨਾ ਸਾਡਾ ਸਾਥ ਦਿੱਤਾ ਥੋੜਾ ਜਿਹਾ ਹੋਰ ਇੰਤਜ਼ਾਰ ਕਰੋ, ਇਹ ਵੀ ਕ੍ਰਿਸਟਲ ਕਲੀਅਰ ਹੋ ਜਾਵੇਗਾ। ਕੁਝ ਪਾਰਟਸ ਨੇ ਆਉਣ ਦੀ ਵੇਹ ਨੇ ਤੇ ਬਸ ਜਦੋਂ ਲੱਗ ਗਿਆ ਪਲੱਗ ਤੇ ਟੱਲੀ ਵਾਂਗੂ ਰਾਤ ਨੂੰ ਵੀ ਟਣਕੇਗਾ। ਸੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਅੱਜ, ਕੁਝ ਇਕ ਰੇਡੀਓ ਹੋਸਟ ਨਾਲ ਸਾਡੀਆਂ ਮੁਲਾਕਾਤ ਕਾਫੀ ਦਿਨ ਤੋਂ ਸ਼ੁਰੂ ਹਨ। ਬਹੁਤ ਸਾਰੇ ਨਾਮ ਨੇ ਜਿਨ੍ਹਾਂ ਨੇ ਆਪਣੇ ਨਾਮ ਸਾਨੂੰ ਓਫੀਸ਼ਲੀ ਦੇ ਦਿੱਤੇ ਨੇ, ਉਨ੍ਹਾਂ ਦਾ ਸਮਾਂ ਤੇ ਉਨ੍ਹਾਂ ਦਾ ਟਾਈਮ ਤੇ ਉਨ੍ਹਾਂ ਦੇ ਨਾਮ ਜਿਹੜੇ ਨੇ ਅਸੀਂ ਤੁਹਾਡੇ ਨਾਲ ਬਹੁਤ ਜਲਦੀ ਸਾਂਝੇ ਕਰਾਂਗੇ। ਅਜੇ ਇਹਦਾ ਇਕ ਟੈਸਟਿੰਗ ਪੀਰੀਅਡ ਚੱਲ ਰਿਹਾ ਹੈ, ਉਹਦੇ ਵਿਚ ਕਿਸੇ ਵੀਰ ਨੂੰ ਕੋਈ ਪਰੇਸ਼ਾਨੀ ਹੈ, ਕਿਸੇ ਦੂਸਰੇ ਰੇਡੀਓ ਦੇ ਨਾਲ ਇਹ ਖਹਿ ਕੇ ਲੰਘਦਾ ਕਿਤੇ AM ਚੈਨਲ ਰਾਤ ਨੂੰ, ਕਈ ਤਾਂ ਤੁਹਾਨੂੰ ਪਤਾ ਹੈ ਕਿ ਚਲੋ ਹੁਣ ਕੀ ਕਹਿਣਾ, ਪਰ ਅਸੀਂ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਚੱਲ ਰਹੇ ਹਾਂ। ਉਥੇ ਜੇਕਰ ਤੁਹਾਨੂੰ ਇਕ ਏਰੀਆ ਦਿੱਤਾ ਜਾਂਦਾ ਵੀ ਭਾਈ ਤੂੰ ਦਿਨ ਵੇਲੇ ਇਸ ਏਰੀਏ ਦੇ ਵਿਚ ਇੰਨੀ ਛਾਲ ਮਾਰ ਸਕਦਾ, ਇੱਥੋਂ ਤੱਕ ਜਾ ਕੇ ਸੇਲ ਕਰ ਸਕਦਾ, ਆਹ ਤੇਰੀ ਟੈਰੀਟੋਰੀ ਹੈ ਤੇ ਰਾਤ ਨੂੰ ਤੇਰੀ ਟੈਰੀਟੋਰੀ ਜਿਹੜੀ ਹੈ ਉਹ ਇੰਨੀ ਰਹਿ ਜਾਣੀ ਹੈ, ਪਰ ਅਸੀਂ ਫਿਰ ਵੀ ਰੂਲ ਐਂਡ ਰੈਗੂਲੇਸ਼ਨ ਨੂੰ ਕਿਸੇ ਵੇਲੇ ਛਕੇ ਟੰਗ ਦਿੰਦੇ ਹਾਂ ਤੇ ਫਿਰ ਦੂਸਰਿਆਂ ਦੀ ਕੰਪਲੇਂਟ ਕਰਦੇ ਹਾਂ। ਮੈਂ ਅਕਸਰ ਕਹਿੰਦਾ ਹੁੰਦਾ ਕਿ ਇਕ ਉਂਗਲ ਇਧਰ ਕਰਨ ਦੇ ਨਾਲ ਤਿੰਨ ਉਂਗਲ ਆਪਣੇ ਵਾਲੇ ਵੀ ਆਉਂਦੀਆਂ, ਕਿਸੇ ਵੇਲੇ ਅਸੀਂ ਉੱਡਦਾ ਤੀਰ ਆਪੇ ਲੈ ਲੈਂਦੇ। ਸੋ 9 5 8 1 3 1 3 2 0 CJMR 1320 AM 70 ਸਾਲ ਤੋਂ ਚੱਲਦਾ ਆ ਰਿਹਾ ਇਹ ਪ੍ਰੋਗਰਾਮ, ਕੋਈ ਨਵਾਂ ਇਹ ਇਸ ਨੂੰ ਕੋਈ ਲਾਇਸੈਂਸ ਨਹੀਂ ਮਿਲਿਆ ਹੈ। ਇਹ 70 ਸਾਲ ਤੋਂ ਕਮਿਊਨਿਟੀ ਦੇ ਹਰ ਦੁੱਖ ਸੁੱਖ ਦੇ ਵਿਚ ਸਾਡੇ ਜੰਮਣ ਤੋਂ ਪਹਿਲਾਂ ਦਾ ਜਿਹੜਾ ਹੈ ਇਹ ਚੈਨਲ ਹੈ ਸਾਡੇ ਤੋਂ।

0: ਸ਼ੁਕਰੀਆ। ਤੇ ਲਓ ਹੁਣ ਇਸ ਸੰਦਰਭ ਵਿਚ ਅਗਾਂਹ ਤੋਰਦਿਆਂ ਪ੍ਰੋਗਰਾਮ ਨੂੰ ਤੁਹਾਡੇ ਲਈ ਅਸੀਂ ਪੇਸ਼ ਕਰਨ ਜਾ ਰਹੇ ਹਾਂ ਪੰਜਾਬ ਤੋਂ ਖਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਔਰ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜਵਾਨੀ ਇਹ ਖਬਰਾਂ ਤੁਹਾਡੀ ਨਜ਼ਰ ਹੋਣਗੀਆਂ। ਪ੍ਰੋਗਰਾਮ ਸੁਣਨ ਲਈ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਸ਼ਹਿਰ ਦੇ ਵਿਚ ਅਨਾਜ ਮੰਡੀ ਖੁੱਲਣ ਜਾ ਰਿਹਾ ਹੈ। ਅਨਾਜ ਮੰਡੀ ਗਰੋਸਰੀ ਦਾ ਸੁਪਰ ਡੁਪਰ ਸਟੋਰ ਜਿੱਥੇ ਤੁਹਾਨੂੰ $100 ਦੀ ਖਰੀਦਦਾਰੀ ਕਰਨ ਦੇ ਉੱਤੇ ਇਕ ਲੱਕੀ ਡਰਾਅ ਦੇ ਵਿਚ ਤੁਹਾਡਾ ਨਾਮ ਸ਼ਾਮਲ ਕੀਤਾ ਜਾਵੇਗਾ। ਭਾਵਾਂ ਕਿ ਅਸੀਂ ਕਾਰਾਂ ਤੱਕ ਦੇ ਨਾਮ ਕੱਢੇ ਨੇ, ਮੈਨੂੰ ਯਾਦ ਹੈ ਪੁਰਬਾ ਫਰਨੀਚਰ ਨੇ ਇਸ ਸੀਜਮਆਰ 1320 ਦੇ ਉੱਤੇ ਅਸੀਂ ਅਨਾਉਂਸਮੈਂਟ ਕੀਤੀ ਸੀ, ਉਨ੍ਹਾਂ ਨੇ ਇਕ ਕਾਰ ਕੱਢੀ ਸੀ ਤੇ ਕਾਰ ਜਿੱਤਣ ਵਾਲੇ ਦੀ ਹਿਸਟਰੀ ਪਤਾ ਕੀ ਸੀ? ਉਹਨੇ ਕੋਈ ਸ਼ੋਪਿੰਗ ਨਹੀਂ ਕੀਤੀ ਸੀ, ਉਹ ਸਿਰਫ ਗ੍ਰਾਹਕ ਦੇ ਨਾਲ ਇੱਕ ਫਰੈਂਡ ਦੇ ਤੌਰ ਤੇ ਆਇਆ ਸੀ ਤੇ ਜਦੋਂ ਉਹਨੂੰ ਕਾਲ ਕੀਤੀ ਗਈ ਭਈ ਕੰਗਰੈਚੁਲੇਸ਼ਨ ਤੁਸੀਂ ਇਹ ਕਾਰ ਜਿੱਤ ਲਈ ਹੈ, ਤਾਂ ਉਹ ਕਹਿੰਦਾ ਜੀ ਮੈਂ ਤਾਂ ਮੈਨੂੰ ਪਤਾ ਹੀ ਕੁਝ ਨਹੀਂ ਭਈ ਮੇਰਾ ਲੱਕੀ ਡਰਾ ਨਿਕਲਿਆ। ਇਹ ਬਹੁਤ ਪੁਰਾਣੀ ਗੱਲ ਹੈ, ਮੈਂ ਦੱਸਣ ਲੱਗਾ ਤੁਹਾਨੂੰ। ਉਹ ਕਹਿੰਦੇ ਜੀ ਮੈਂ ਤਾਂ ਸਿਰਫ ਆਪਣੇ ਇੱਕ ਦੋਸਤ ਦੇ ਨਾਲ ਉਹਦੀ ਸਿਰਫ ਹੈਲਪ ਕਰਾਉਣ ਵਾਸਤੇ ਫਰਨੀਚਰ ਦੇਖਣ ਵਾਸਤੇ ਆਇਆ ਸੀ ਤੇ ਲੱਕੀ ਡਰਾ ਦੇ ਵਿਚ ਨਾ ਸ਼ਾਮਲ ਹੋ ਗਿਆ। ਬਟ ਉਦੋਂ ਜੋ ਆਵੇ ਸੋ ਰਾਜੀ ਜਾਵੇ ਵਾਲੀ ਗੱਲ ਸੀ, ਪਰ ਇੱਥੇ ਇਨ੍ਹਾਂ ਨੇ $100 ਰੱਖਿਆ ਜੀ ਤੇ $100 ਦੀ ਤੁਸੀਂ ਖਰੀਦਦਾਰੀ ਕਰਦੇ ਹੋ, ਭਾਰੀ ਸੇਲ ਲੱਗੀ ਹੋਣੀ ਹੈ, ਭਾਰੀ ਬਚਤ ਦੇ ਨਾਲ ਤੁਸੀਂ ਇੱਕ ਲੱਕੀ ਡਰਾ ਦੇ ਵਿਚ ਨਾ ਸ਼ਾਮਲ ਕਰਨਾ ਹੈ। ਰਾਇਲ ਇਨਫੀਲਡ ਮੋਟਰਸਾਈਕਲ ਨਿਕਲ ਜਾ ਰਿਹਾ, ਮੈਂ ਤਾਂ $100 ਦੀ ਸ਼ੋਪਿੰਗ ਜ਼ਰੂਰ ਕਰੂੰਗਾ, ਭਾਵੇਂ ਕਿ ਮੇਰੀ ਲੱਕ ਜਿਹੜੀ ਹੈ ਉਹ ਟਿਕਟਾਂ ਦੇ ਮਾਮਲੇ ਦੇ ਵਿਚ ਇੱਦਾਂ ਉੱਦਾਂ ਦੀ ਹੈ। ਐਲਈਡੀ ਟੀਵੀ, ਏਅਰ ਫਰਾਇਰਸ ਅਤੇ ਬਹੁਤ ਸਾਰੇ ਹੋਰ ਕੀਮਤੀ ਇਨਾਮ ਜਿਹੜੇ ਨੇ ਨਿਕਲੇ ਨੇ। 6141 ਮੇਫੀਲਡ ਰੋਡ, ਯੂਨਿਟ 42A ਦੇ ਵਿਚ, ਏਅਰਪੋਰਟ ਤੇ ਮੇਫੀਲਡ ਦੀ ਕਾਰਨਰ, ਨੰਬਰ ਹੈ ਜੀ 905-928-8857। ਇਸ ਬਹੁਤ ਸਾਰੀਆਂ ਗ੍ਰੈਂਡ ਓਪਨਿੰਗ ਆਉਣ ਵਾਲੇ ਦਿਨਾਂ ਦੇ ਵਿਚ ਹੁਣ ਜਾ ਰਹੀਆਂ ਨੇ। ਮੇਰੇ ਨਾਲ ਆਈ ਥਿੰਕ ਕਾਲਰ ਨੇ, ਜੇ ਬਈ ਕਿਸੇ ਰੇਡੀਓ ਦੇ ਨਾਲ ਆਵਾਜ਼ ਥੋੜੀ ਜਿਹੀ ਡਬਲ ਹੁੰਦੀ ਹੈ ਤੇ ਮੈਨੂੰ ਆਫ ਦੀ ਅਰ ਦੱਸਿਆ ਜਾਵੇ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਹੈ, ਤੁਸੀਂ ਕਿਸੇ ਦਾ ਨਾਂ ਲੈ ਦਵੋ, ਪਰ ਹੋ ਸਕਦਾ ਕਿਸੇ ਨੂੰ ਇਤਰਾਜ਼ ਹੋਵੇ, ਇਸ ਕਰਕੇ ਇਸ ਚੀਜ਼ ਦਾ ਖਿਆਲ ਰੱਖਿਓ। ਲੈ ਆਪਾਂ ਲੈਂਦੇ ਹਾਂ ਜੀ ਕਾਲ। ਵੈਲਕਮ ਜੀ,
1: ਹੈਲੋ,
0: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
0: ਹਾਂਜੀ, ਰੇਡੀਓ ਸੁਣ ਰਹੇ ਹੋ ਟੀਵੀ ਦੇਖ ਰਹੇ ਹੋ?
1: ਰੇਡੀਓ ਸੁਣਦਾ ਹੈਗਾ ਜੀ, ਸੁਣਦਾ। ਅੱਛਾ, ਮੈਂ ਤਾਂ ਜੀ ਬਹੁਤ ਚਿਰ ਤੋਂ ਸੁਣਦਾ ਸੀਗਾ ਤੇ ਹੁਣ ਮੈਂ ਥੋੜਾ ਜਿਹਾ ਲੇਟ ਹੋ ਗਿਆ ਸੀ ਇੱਧਰ। ਮੈਂ ਥੋੜਾ ਜਿਹਾ ਪੁੱਛਣਾ ਸੀਗਾ ਤੁਹਾਡਾ, ਪਹਿਲਾਂ ਕੁਲਦੀਪ ਨਾਲ ਵੀ ਸੀਗਾ ਨਾ?
0: ਨਹੀਂ ਜੀ, ਮੈਂ ਕੁਲਦੀਪ ਭਾਜੀ ਦੇ ਨਾਲ ਨਹੀਂ। ਕੁਲਦੀਪ ਭਾਜੀ ਦੀਪਕ ਸਾਹਿਬ ਸਾਡੇ ਸੀਨੀਅਰ ਨੇ, ਤੋਂ 1320 ਤੇ ਕਰਦੇ ਰਹੇ ਨੇ, ਪਾਇਨੀਅਰ ਨੇ ਸਾਡੇ ਸੀਜਮਆਰ 1320 ਦੇ, ਮੋਸਟ ਸੀਨੀਅਰ ਹੋਸਟ ਨੇ ਓਨਟੇਰੀਓ ਦੇ ਵਿਚ। ਉਹ 1320 ਤੇ ਕਰਦੇ ਰਹੇ ਨੇ ਜੀ, ਬਹੁਤ ਲੰਬਾ ਸਮਾਂ ਉਹਨਾਂ ਨੇ ਕੀਤਾ, ਪਰ 1320 ਪਿਛੇ 30 December ਨੂੰ ਬੰਦ ਹੋ ਗਿਆ ਸੀ ਤੇ ਉਦੋਂ ਬਾਅਦ 8 ਮਹੀਨੇ ਇਹਦਾ ਗੈਪ ਰਿਹਾ ਤੇ ਹੁਣ ਅਸੀਂ ਇਸ ਨੂੰ ਸ਼ੁਰੂ ਕਰ ਦਿੱਤਾ ਹੈ 1 September ਤੋਂ ਦੁਬਾਰਾ। ਇਹ ਉਸੇ ਤਰ੍ਹਾਂ ਫੁੱਲ ਪਲੈਜ ਜਿਵੇਂ 70 ਸਾਲ ਤੋਂ ਚੱਲਦਾ ਆ ਰਿਹਾ ਉਸੇ ਤਰ੍ਹਾਂ ਚੱਲਦਾ। ਦੀਪਕ ਸਾਹਿਬ 1320 ਤੇ ਪ੍ਰੋਗਰਾਮ ਕਰਦੇ ਰਹੇ ਨੇ, ਅਸੀਂ ਉਹਨਾਂ ਦੇ ਜੂਨੀਅਰ ਹਾਂ, ਉਹ ਸਾਡੇ ਨਾਲ ਸਾਡੇ ਸੀਨੀਅਰ ਨੇ, ਪਰ ਅਸੀਂ ਮੈਂ ਉਹਨਾਂ ਨਾਲ ਓਫੀਸ਼ਲੀ ਕੰਮ ਨਹੀਂ ਕੀਤਾ, ਉਹ ਹੋਸਟ ਕਰਦੇ ਰਹੇ ਨੇ 1320 ਤੇ। ਹਾਂਜੀ, ਅੱਜ ਕੱਲ ਉਹ ਛੁੱਟੀਆਂ ਮਾਣਦੇ ਪਏ ਨੇ ਜੀ। ਤੁਸੀਂ ਉਹਨਾਂ ਨੂੰ, ਤੁਸੀਂ ਚਾਹੁੰਦੇ ਹੋ ਵਾਪਸ ਆਉਣ ਤੇ ਉਹਨਾਂ ਨੂੰ ਫੋਨ ਕਰੋ, ਸਾਡੇ ਦਰਵਾਜੇ ਖੁੱਲੇ ਆ। ਡੈਫੀਨੇਟਲੀ ਹਰ ਬੰਦੇ ਦੀ ਆਪਣੀ ਪਹਿਚਾਣ ਆ, ਉਹਨਾਂ ਨੇ ਕਮਿਊਨਿਟੀ ਨੂੰ ਬਹੁਤ ਕੁਝ ਦਿੱਤਾ ਹੈ। ਮੈਂ ਵੇਖੋ, ਕ੍ਰੈਡਿਟ ਗੋਜ਼ ਟੂ ਕੁਲਦੀਪ ਦੀਪਕ ਜੀ, ਜਿਹੜਾ ਅਸੀਂ ਸੇਵਾ ਫੂਡ ਬੈਂਕ ਲਈ ਰੇਡੀਓ ਥਾਨ ਕਰਦੇ ਆ ਨਾ, ਉਸ ਰੇਡੀਓ ਥਾਨ ਨੂੰ ਕਰਾਉਣ ਦੇ ਵਿਚ ਦੀਪਕ ਸਾਹਿਬ ਦਾ ਹੀ ਹੱਥ ਹੈ। ਕੋਈ ਦੁਨੀਆਂ ਦੇ ਉੱਤੇ ਜੋ ਮਰਜ਼ੀ ਹੋਵੇ, ਸੱਚ ਸੱਚ ਹੈ। ਉਨ੍ਹਾਂ ਨੇ ਜਦੋਂ ਸੇਵਾ ਫੂਡ ਬੈਂਕ ਤੇ ਗਏ ਆਫਿਸ ਦੇ ਵਿਚ, ਉੱਥੇ ਵੇਖਿਆ ਵੀ ਇੱਥੇ ਯਾਰ ਬੜਾ ਵਧੀਆ ਕੰਮ ਹੋ ਰਿਹਾ ਤੇ ਗੁਰੂ ਨਾਨਕ ਕੁਮਾਰ ਦੇ ਨਾਂ ਤੇ ਕੰਮ ਹੋ ਰਿਹਾ, ਤਾਂ ਫਸਟ ਕਾਲ ਉਨ੍ਹਾਂ ਨੇ ਮੈਨੂੰ ਕੀਤੀ, ਕਿਉਂਕਿ ਰਾਤ ਦੇ ਪ੍ਰੋਗਰਾਮ ਦੇ ਵਿਚ 2 ਘੰਟੇ ਮੇਰੇ ਕੋਲ, 2 ਤੋਂ ਜ਼ਿਆਦਾ ਘੰਟੇ ਸੀ। ਮੈਨੂੰ ਕਹਿੰਦੇ ਦਿਲਬਾਗ, ਇੱਦਾਂ ਹੀ ਬੋਲੇ, ਦਿਲਬਾਗ ਕਿੱਦਾਂ, ਠੀਕ ਹੋ? ਮੈਂ ਕਿਹਾ ਠੀਕ ਹੈ, ਮੈਂ ਗੱਲ ਕਰਨੀ ਹੈ। ਮੈਂ ਕਿਹਾ ਦੱਸੋ। ਕਹਿੰਦੇ ਬਈ ਆਹ ਕਾਜ ਹੋ ਰਿਹਾ, ਮਹਾਨ ਕਾਜ ਹੋ ਰਿਹਾ, ਤੇ ਆਪਾਂ ਗੁਰੂ ਨਾਨਕ ਕੁਮਾਰ ਜੀ ਦੇ ਗੁਰਪੁਰਬ ਦੇ ਮੌਕੇ ਤੇ ਰੇਡੀਓ ਥਾਨ ਕਰੀਏ, ਤੇ ਤੁਹਾਡੀ ਕੀ ਰਾਏ ਆ? ਤੇ ਮੈਂ ਉਹਨਾਂ ਨੇ ਇੱਕ ਗੱਲ ਕਹੀ ਸੀ, ਮੈਂ ਕਿਹਾ ਦੀਪਕ ਸਾਹਿਬ ਨੇਕੀ ਤੇ ਪੁੱਛ ਪੁੱਛ ਕੇ ਚੱਕ ਦਿਓ ਫੱਟੇ। ਕਹਿੰਦੇ ਬਾਕੀ ਸਾਥ ਦੇਣਗੇ। ਮੈਂ ਕਿਹਾ ਸਾਰੇ ਸਾਥ ਦੇਣਗੇ, ਕੋਈ ਨਾਂ ਨਹੀਂ ਕਰੇਗਾ। 15 ਸਾਲ ਤੋਂ ਅਸੀਂ ਮਿਲੀਅਨਸ ਆਫ ਡਾਲਰ 1320 AM ਦੇ ਰਾਹੀਂ ਇਕੱਠਾ ਕਰਕੇ ਔਰ ਲੱਖਾਂ ਟਨ ਫੂਡ ਇਕੱਠਾ ਕਰਕੇ ਇਹ CJMR 1320 ਦੇ ਮਾਧਿਅਮ ਦੇ ਰਾਹੀਂ

0: ਉਹ ਉਸ ਸੇਵਾ ਫੂਡ ਬੈਂਕ ਨੂੰ ਦਿੱਤਾ ਤੇ ਇਹ ਕ੍ਰੈਡਿਟ ਗੋਸ ਟੂ ਜੀ ਸੇਵਾ ਫੂਡ ਬੈਂਕ ਤੇ ਕੰਮ ਕਰ ਰਿਹਾ ਉਹਨਾਂ ਦੀ ਟੀਮ ਤੇ ਕੰਮ ਕਰ ਰਹੀ ਹੈ ਬਟ ਇਸ ਲਗਨ ਨੂੰ ਲਾਉਣ ਵਾਸਤੇ ਦੀਪਕ ਸਾਹਿਬ ਦਾ ਬਹੁਤ ਵੱਡਾ ਹੱਥ ਹੈ ਮੈਂ ਕਦੇ ਵੀ ਨਹੀਂ ਭੁੱਲ ਸਕਦਾ ਉਹ ਦਿਨ ਜਿੱਦਣ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਤੇ ਤੁਸੀਂ ਉਹਨਾਂ ਨੂੰ ਮਿਸ ਕਰਦੇ ਹੋ ਤੇ ਡੈਫੀਨੇਟਲੀ ਉਹਨਾਂ ਨੂੰ ਕਾਲ ਕਰੋ ਵੀ ਤੁਹਾਡੇ ਲਈ ਦਰਵਾਜ਼ੇ ਸਾਡੇ ਖੁੱਲੇ ਨੇ ਵੈਲਕਮ ਥੈਂਕ ਯੂ ਜੀ 9058131320 905-813-1320 ਪੰਜਾਬੀ ਕਮਿਊਨਿਟੀ ਦਾ ਭਾਰਤੀ ਕਮਿਊਨਿਟੀ ਦਾ ਬਾਬਾ ਬੋਹੜ ਹੈ ਰੇਡੀਓ ਦੇ ਵਿੱਚ ਬਹੁਤ ਸਾਰੇ ਰੇਡੀਓ ਥਾਨ ਕਿਸੇ ਵੀ ਸੁੱਖ ਵੇਲੇ ਦੁੱਖ ਵੇਲੇ ਰੇਡੀਓ ਹੋਸਟ ਨੇ ਜਿਹੜੇ ਨੇ ਉਹਨਾਂ ਨੇ ਇਸ ਨੂੰ ਜਦੋਂ ਬ੍ਰੌਡਕਾਸਟ ਕੀਤਾ ਹੈ ਤੇ ਬਹੁਤ ਸਾਰੀਆਂ ਸੁਨਾਮੀਆਂ ਆਈਆਂ ਬਹੁਤ ਸਾਰੇ ਇੰਡੀਆ ਦੇ ਵਿੱਚ ਰੇਡੀਓ ਥਾਨ ਕਰਕੇ ਪੈਸੇ ਭੇਜੇ ਬਹੁਤ ਵੱਡੀ ਤਾਦਾਦ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਮੈਨੂੰ ਇਹ ਯਾਦ ਹੈ ਕਿ ਇੱਕੋ ਹੀ ਰੇਡੀਓ ਪ੍ਰੋਗਰਾਮ ਦਾ ਸੀਗਾ ਹੰਸਰਾ ਸਾਹਿਬ ਤੋਂ ਬਾਅਦ ਰੰਗਲਾ ਪੰਜਾਬ ਰਾਤ ਨੂੰ 9 ਤੋਂ 11 ਮੰਡੇ ਟੂ ਥਰਸਡੇ ਫਰਾਈਡੇ 9 ਤੋਂ 10 ਤੇ ਉਸ ਸਮੇਂ ਦਰਮਿਆਨ ਵੀ ਅਸੀਂ ਕਿਸੇ ਵੇਲੇ ਵੀ ਕੋਈ ਵੀ ਲੋੜ ਪੈਣੀ ਦੁੱਖ ਸੁੱਖ ਵੇਲੀ ਤੇ 5 ਮਿੰਟਾਂ ਦੇ ਵਿੱਚ ਲੱਖਾਂ ਰੁਪਈਏ ਇਕੱਠੇ ਕੀਤੇ ਛੱਟੀ ਸਿੰਘਪੁਰਾ ਦੇ ਵਿੱਚ ਜਦੋਂ ਅੱਜ 2000 ਦੇ ਵਿੱਚ ਸੰਨ ਦੇ ਵਿੱਚ ਜਦੋਂ 36 ਸਿੱਖਾਂ ਦਾ ਕਤਲੇਆਮ ਹੁੰਦਾ ਤੇ ਮੈਂ ਪਤਾ ਨੀ ਕੁਦਰਤ ਨੇ ਮੈਨੂੰ ਕੀ ਬਲ ਬਖਸ਼ਿਆ ਕੀ ਹਿੰਮਤ ਦਿੱਤੀ ਮੈਂ ਸਿਰਫ ਇੰਨੀ ਗੱਲ ਕਹੀ ਸੀ ਵੀ 36 ਲੱਖ ਰੁਪਇਆ ਇਕੱਠਾ ਕਰਨਾ 2000 ਸੰਨ 2000 ਦੇ ਵਿੱਚ ਜਦੋਂ ਬਿੱਲ ਕਲਿੰਟਨ ਇੰਡੀਆ ਗਏ ਸੀ CJMR 1320M ਤੇ ਮੈਂ ਇੰਨੀ ਗੱਲ ਵੀ ਪ੍ਰਾਊਡਲੀ ਕਹੀ ਸੀ ਵੀ ਪੈਸੇ ਕੱਢ ਕੇ ਸਰਾਣੇ ਥੱਲੇ ਰੱਖ ਲਿਓ ਤੇ ਵਿਦ ਇਨ 45 ਤੇ 55 ਮਿੰਟ ਦੇ ਵਿੱਚ 45 ਤੋਂ 55 ਜਾਂ 50 ਮਿੰਟ ਦੇ ਵਿੱਚ 36 ਲੱਖ ਰੁਪਏ ਦੀ ਇੱਕ ਕਮਿੰਟਮੈਂਟ ਸਾਨੂੰ 2000 ਦੇ ਵਿੱਚ ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਨੇ ਸੀ ਸਿਰਫ ਰੰਗਲਾ ਪੰਜਾਬ ਸੀ ਉਹਦੇ ਵਿੱਚ ਹੋਈਆਂ ਸੀ ਇੱਕੋ ਰੇਡੀਓ ਪ੍ਰੋਗਰਾਮ ਤੇ ਇਹ ਹੈ 1320 ਦਾ ਪਿਛੋਕੜ ਬਹੁਤ ਸਾਰਾ ਹੋਰ ਪਿਛੋਕੜ ਹੈ ਬਹੁਤ ਸਾਰੇ ਲੀਡਰ ਇੱਥੇ ਆਏ ਬਹੁਤ ਸਾਰੇ ਕਲਾਕਾਰ ਇੱਥੇ ਆਏ ਬਹੁਤ ਸਾਰੇ ਰਾਈਟਰ ਇੱਥੇ ਆਏ ਬਹੁਤ ਸਾਰੇ ਕਹਾਣੀਕਾਰ ਇੱਥੇ ਆਏ ਬਹੁਤ ਸਾਰੇ ਬਿਜ਼ਨਸਮੈਨ ਜਿਹੜੇ ਨੇ ਉਹਨਾਂ ਨੇ ਇਸ ਮਾਧਿਅਮ ਦੇ ਰਾਹੀਂ ਆਪਣੀ ਐਡਵਰਟਾਈਜ਼ਮੈਂਟ ਕਰਵਾ ਕੇ ਤੇ ਬੁਲੰਦੀਆਂ ਨੂੰ ਛੂਇਆ ਇਹ ਹੈ CJMR 1320 ਦਾ ਕੋਈ ਹਿਸਟਰੀ ਲਿਖਣ ਲੱਗੇ ਕੋਈ ਪੁਰਾਣੇ ਰੇਡੀਓ ਹੋਸਟ ਓਨੈਸਟੀ ਦੇ ਨਾਲ 1320 ਬਾਰੇ ਲਿਖਣਾ ਚਾਹੁਣ ਤਾਂ ਕਿਤਾਬਾਂ ਦੀਆਂ ਕਿਤਾਬਾਂ ਭਰ ਸਕਦੇ ਨੇ ਦੇ ਵਰਕੇ ਭਰੇ ਜਾ ਸਕਦੇ ਨੇ ਇਹ ਕਮਿਊਨਿਟੀ ਦਾ ਧਰੋਹਰ ਰਿਹਾ ਤੇ ਕਮਿਊਨਿਟੀ ਦੀ ਝੋਲੀ ਦੇ ਵਿਚ ਪਿਆ ਇਹ ਗੱਲ ਵੱਖਰੀ ਹੈ ਕਿ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਜਿਹੜੀ ਹੈ ਉਹ ਆਈ ਕਰਵਾਉਣ ਦੀ ਬੜੇ ਯਤਨ ਕੀਤੇ ਗਏ ਬੜੇ ਰੇਟ ਚੁੱਕੇ ਗਏ ਪਰ ਚਲੋ ਸਤਿਗੁਰ ਨੇ ਕਿਰਪਾ ਕੀਤੀ ਸੰਭਾਓ ਇਹ ਤੁਹਾਡੀ ਝੋਲੀ ਦੇ ਵਿਚ ਪਿਆ ਇਹਦੀ ਮੈਨੇਜਮੈਂਟ CJMR 1320 AM ਦੀ ਭਾਰਤੀ ਭਾਈਚਾਰੇ ਦੇ ਵਿਚ 30 ਸਾਲ ਤੋਂ ਮੈਂ ਇੱਥੇ ਰੇਡੀਓ ਪ੍ਰੋਗਰਾਮ ਕਰਦਾ ਸੀ ਸਾਡੀ ਦੁਆ ਸਤਿਗੁਰ ਨੇ ਸੁਣੀ ਅਰਦਾਸਾਂ ਸਤਿਗੁਰ ਨੇ ਸੁਣੀਆਂ ਉਹ ਪ੍ਰਵਾਨ ਹੋਈਆਂ ਨੇ ਇਹ ਤੁਹਾਡਾ ਆਪਣਾ ਪ੍ਰੋਗਰਾਮ ਹੈ ਇਹ ਹੁਣ ਚੱਲਣਾ ਹੀ ਚੱਲਣਾ ਹੈ ਇਹ ਹੁਣ ਇਸੇ ਤਰ੍ਹਾਂ ਹੀ ਸੂਰਜ ਉਦੇ ਹੋਇਆ ਇਹਨੇ ਇਸੇ ਤਰ੍ਹਾਂ ਹੀ ਰੋਸ਼ਨੀ ਬਖੇਰਨੀ ਹੈ ਸੋ ਇਹ ਗੱਲ ਵੱਖਰੀ ਹੈ ਕਿ ਸਾਡੇ ਵਿਚਾਰਾਂ ਦੇ ਨਾਲ ਸਹਿਮਤ ਹੋਣਾ ਨਾ ਹੋਣਾ ਵੱਖਰੀ ਗੱਲ ਹੈ ਪਰ ਇਹਦੀ ਮੈਨੇਜਮੈਂਟ ਵੱਖਰੀ ਹੈ ਮੇਰਾ ਸ਼ੋਅ ਵੱਖਰਾ ਹੈ ਰੰਗਲਾ ਪੰਜਾਬ ਵੱਖਰਾ ਚੱਲੇਗਾ ਉਹ ਅੰਡਰ CRTC ਰੂਲ ਐਂਡ ਰੈਗੂਲੇਸ਼ਨ ਆਪਣੀ ਪੇਮੈਂਟ ਜਿਹੜਾ ਹੈ CJMR ਨੂੰ ਕਰੇਗਾ ਤੇ ਫਿਰ ਮੈਂ ਬ੍ਰੌਡਕਾਸਟ ਕਰਾਂਗਾ ਚਾਹੇ ਉਹ ਘੰਟਾ ਕਰਾਂ 2 ਘੰਟੇ ਕਰਾਂ ਇਸੇ ਤਰ੍ਹਾਂ ਨਿਊਜ਼ ਜਿਹੜੇ ਰੇਡੀਓ ਹੋਸਟ ਨੇ ਉਹਨਾਂ ਦਾ ਵੀ ਸਵਾਗਤ ਹੈ ਮੋਸਟ ਵੈਲਕਮ ਹੈ ਸਿਰਫ ਤੁਸੀਂ ਟਾਈਮਿੰਗ ਬਾਰੇ ਗੱਲ ਕਰਨੀ ਹੈ ਤਾਂ ਅਰਸ਼ ਨੂੰ ਜੇਕਰ ਤੁਸੀਂ ਰੇਡੀਓ ਸ਼ੁਰੂ ਕਰਨਾ ਚਾਹੁੰਦੇ ਹੋ ਅਰਸ਼ ਚਾਵਲਾ ਨੂੰ ਕਾਲ ਕਰ ਲਓ ਨੰਬਰ ਟੂ ਕਾਲ 4163031515 ਚਲੋ ਹੁਣ ਪੰਜਾਬ ਤੋਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਇਹ ਆਕਾਸ਼ਵਾਣੀ ਹੈ ਇਹਦਾ ਇੱਕ ਪਹਿਚਾਣ ਕਿਵੇਂ ਬਣੀ ਇਹਦੇ ਪਿੱਛੇ ਪਛਾਣ ਦੇ ਡਾਕਟਰ ਰਵਿੰਦਰ ਨਾਥ ਟੈਗੋਰ ਜਿਨ੍ਹਾਂ ਨੇ ਪੜਿਆ ਹੋਵੇਗਾ ਬਹੁਤ ਵੱਡੀ ਹਸਤੀ ਭਾਰਤ ਦੇ ਪਹਿਲੇ ਰੇਡੀਓ ਨੂੰ ਕਿਵੇਂ ਮਿਲਿਆ ਸੀ ਇਹ ਨਾਮ ਇਹ ਆਕਾਸ਼ਵਾਣੀ ਹੈ ਤੁਹਾਡੇ ਨਾਲ ਹਿਸਟਰੀ ਸਾਂਝੀ ਕਰਦੇ ਹਾਂ ਅਗਲੇ ਹਿੱਸੇ ਦੇ ਵਿੱਚ IPTV ਬਾਕਸ ਦੀ ਸਰਵਿਸ ਵਾਇਆ ਰੰਗਲਾ ਪੰਜਾਬ ਤੁਸੀਂ ਲੈਣਾ ਚਾਹੋ 12 ਮਹੀਨਿਆਂ ਦਾ ਉੱਕਾ ਪੁੱਕਾ $100 ਹੈ ਤੇ 2 ਦਿਨ ਦਾ ਟਰਾਇਲ ਫਰੀ ਅੱਜ ਇੱਕ ਹੋਰ ਫੋਨ ਆਇਆ ਸੀਗਾ ਕਹਿੰਦੇ ਭਾਈ ਜੀ ਫੋਨ ਨਹੀਂ ਚੱਕਦੇ ਸਾਡੇ ਮੈਂ ਕੀ ਆਇਆ ਕਹਿੰਦਾ 3 ਸਾਲ ਦੇ ਪੈਸੇ ਲੈ ਗਏ ਅੱਛਾ ਮੈਂ ਕਿੰਨੇ ਹੀ 3 ਸਾਲਾਂ ਦੇ $200 ਮੈਂ ਕਿਹਾ ਤੁਹਾਡੇ ਵਰਗੇ ਹਜ਼ਾਰਾਂ ਕੋਲ ਲੈ ਕੇ ਅਗਲਿਆਂ ਨੇ ਫੋਨ ਬੰਦ ਕਰਦੇ ਕਹਿੰਦੇ ਹਾਂ ਲੱਗਦਾ ਤੇ ਇੱਦਾਂ ਹੀ ਆ ਮੈਂ ਕਿਹਾ ਵੀ ਇਹ ਜਿਹੜਾ ਟਿਕਟੋਕ ਹੈ ਨਾ ਇਹ ਬਸ ਕਈਆਂ ਲਈ ਤਾਂ ਹੈਗਾ ਵਧੀਆ ਤੇ ਕਈਆਂ ਲਈ ਉਹ ਮਾਂ ਹੁੰਦੇ ਨੇ ਬਾਸੀ ਹੁੰਦੇ ਤੇ ਕਈਆਂ ਲਈ ਬਾਬੀ ਹੁੰਦੇ ਨੇ ਇਸੇ ਤਰ੍ਹਾਂ ਹੀ ਮੈਂ ਕਿਹਾ ਇਹ ਗੱਲ ਆ ਹੁਣ ਟਿਕਟੋਕ ਤੇ ਭੋਲੇ ਭਾਲੇ ਚਿਹਰੇ ਬਣ ਕੇ ਤੁਹਾਨੂੰ ਨੰਬਰ ਦੇ ਕੇ ਤੇ ਲਾਲਚੀਆ ਦੇ ਕੇ ਅਗਲੇ ਫਰਰ ਹੋ ਜਾਂਦੇ ਨੇ ਉਥੋਂ ਲਓ ਸਰਵਿਸ ਜਿਹੜੇ ਤੁਹਾਡੇ ਆਂਡ ਗੁਆਂਢ ਕੋਈ ਚੰਗਾ ਆਧਾਰ ਰੱਖਦੇ ਨੇ ਸੋ ਤੁਸੀਂ IPTV ਬਾਕਸ ਦੀ ਸਰਵਿਸ ਵਾਇਰ ਰੰਗਲਾ ਪੰਜਾਬ ਲੈਣਾ ਚਾਹੁੰਦੇ ਹੋ ਇਹਦੇ ਨਾਲ ਤੁਸੀਂ ਸਾਡੇ ਸਪੋਰਟਰ ਵੀ ਬਣ ਜਾਓਗੇ 12 ਮਹੀਨਿਆਂ ਦਾ $100 ਤੇ 2 ਦਿਨ ਦਾ ਟਰਾਇਲ ਫਰੀ 6475 5458 59 ਤੇ ਕਾਲ ਕੀਤੀ ਜਾ ਸਕਦੀ ਹੈ।
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਦਿੱਲੀ ਏਅਰਪੋਰਟ ਦੀ ਸੁਰੱਖਿਆ ਚ ਵੱਡੀ ਕੁਤਾਹੀ, 3 ਇਟਾਲੀਅਨ ਨਾਗਰਿਕ ਬਿਨਾਂ ਇਮੀਗ੍ਰੇਸ਼ਨ ਜਾਂਚ ਨਿਕਲੇ, ਏਅਰ ਇੰਡੀਆ ਨੂੰ ਨੋਟਿਸ। ਰਵਿੰਦਰ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ। ਸਚਿਨ ਪਾਇਲਟ ਦਾ ਸਪਸ਼ਟ ਸੰਦੇਸ਼, ਕਾਂਗਰਸ ਹਾਈ ਕਮਾਂਡ ਹੀ ਸਰਵੋਚ। ਬਿਜਲੀ ਸੰਕਟ ਹੋਰ ਗਹਿਰਾਇਆ, ਰੋਪੜ ਸਰਕਾਰੀ ਥਰਮਲ ਪਲਾਂਟ ਦੀਆਂ 2 ਇਕਾਈਆਂ ਹੋਈਆਂ ਠੱਪ। ਮੇਰੀ ਦਸਤਾਰ ਨੂੰ ਨਕਲੀ ਕਹਿ ਕੇ ਭਗਵੰਤ ਮਾਨ ਨੇ ਗੁਰੂ ਸਾਹਿਬਾਨ ਦਾ ਕੀਤਾ ਅਪਮਾਨ, ਕਿਹਾ ਨਾਇਬ ਸਿੰਘ ਸੈਣੀ ਨੇ। ਹੁਣ ਖਬਰਾਂ ਵਿਸਥਾਰ ਦੇ ਨਾਲ। ਦਿੱਲੀ ਹਵਾਈ ਅੱਡੇ ਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਆਵਾਜਾਈ ਦੇ ਵਿਚ ਇਕ ਗੰਭੀਰ ਕਮੀ ਨੇ ਸੁਰੱਖਿਆ ਤੇ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਤੇ ਸਵਾਲ ਖੜੇ ਕੀਤੇ ਨੇ। ਇਸ ਘਟਨਾ ਦੇ ਵਿਚ 3 ਵਿਦੇਸ਼ ਯਾਤਰੀ ਸ਼ਾਮਲ ਨੇ ਜੋ ਦਿੱਲੀ ਪਹੁੰਚਣ ਤੇ ਲੋੜੀਂਦੀਆਂ ਪ੍ਰਕਿਰਿਆਵਾਂ ਪੂਰੀਆਂ ਕੀਤੇ ਬਿਨਾਂ ਹੀ ਆਪਣੀ ਅਗਲੀ ਅੰਤਰਰਾਸ਼ਟਰੀ ਉਡਾਨ ਦੇ ਵਿਚ ਸਵਾਰ ਹੋ ਗਏ। ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਹੁਣ ਏਅਰ ਇੰਡੀਆ ਤੋਂ ਸਪਸ਼ਟੀਕਰਨ ਮੰਗਿਆ। ਏਅਰਲਾਈਨ ਨੂੰ ਇਹ ਦੱਸਣਾ ਚਾਹੀਦਾ ਕਿ ਗਲਤੀ ਕਿਵੇਂ ਹੋਈ ਤੇ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ। ਇਹ ਘਟਨਾ 4 ਸਤੰਬਰ ਨੂੰ ਵਾਪਰੀ ਹੈ। 3 ਇਤਾਲਵੀ ਯਾਤਰੀ ਏਅਰ ਇੰਡੀਆ ਦੀ ਉਡਾਨ ਦੇ ਵਿਚ ਅੰਮ੍ਰਿਤਸਰ ਤੋਂ ਦਿੱਲੀ ਪਹੁੰਚੇ। ਉਨ੍ਹਾਂ ਨੂੰ ਫਿਰ ਦਿੱਲੀ ਤੋਂ ਮਿਊਨਿਕ ਦੇ ਲਈ ਲੁਫਤਾਂਸਾ ਉਡਾਨ ਦੇ ਵਿਚ ਸਵਾਰ ਹੋਣਾ ਸੀ। ਨਿਯਮਾਂ ਮੁਤਾਬਕ ਦਿੱਲੀ ਪਹੁੰਚਣ ਤੇ ਇਨ੍ਹਾਂ ਯਾਤਰੀਆਂ ਨੂੰ ਨਿਰਧਾਰਿਤ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਨੂੰ ਪੂਰਾ ਕਰਨਾ ਸੀ ਅਤੇ ਇਸ ਦੇ ਲਈ ਆਗਮਨ ਇਮੀਗ੍ਰੇਸ਼ਨ ਖੇਤਰ ਦੇ ਵਿਚ ਜਾਣਾ ਚਾਹੀਦਾ ਸੀ। ਹਾਲਾਂਕਿ ਸੂਤਰਾਂ ਮੁਤਾਬਕ ਅਜਿਹਾ ਨਹੀਂ ਹੋਇਆ। ਯਾਤਰੀਆਂ ਨੂੰ ਅੰਤਰਰਾਸ਼ਟਰੀ ਟਰਾਂਸਫਰ ਖੇਤਰ ਵੱਲ ਭੇਜਿਆ ਗਿਆ ਜਿੱਥੋਂ ਉਹ ਸਿੱਧਾ ਹੀ ਲੁਫਤਾਂਸਾ ਦੀ ਉਡਾਨ ਚ ਸਵਾਰ ਹੋ ਗਏ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਇਆਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਏਅਰ ਇੰਡੀਆ ਦੇ CEO ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਏਅਰਲਾਈਨ ਤੋਂ 9 ਨੁਕਤਿਆਂ ਤੇ ਲਿਖਤੀ ਜਵਾਬ ਵੀ ਮੰਗਿਆ ਗਿਆ। ਮੰਤਰਾਲੇ ਨੇ ਏਅਰ ਇੰਡੀਆ ਨੂੰ ਜਵਾਬ ਦੇਣ ਦੇ ਲਈ 7 ਦਿਨ ਦਿੱਤੇ ਨੇ। ਏਅਰਲਾਈਨ ਨੂੰ 19 ਸਤੰਬਰ ਤੱਕ ਸਪਸ਼ਟ ਕਰਨਾ ਪਵੇਗਾ ਕਿ ਇਸ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ। ਆਪਣੀ ਨੋਟਿਸ ਦੇ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਯਾਤਰੀਆਂ ਨੂੰ ਸੰਭਾਲਣ ਤੇ ਉਨ੍ਹਾਂ ਦੀ ਸੁਰੱਖਿਆ ਚ ਸ਼ਾਮਲ ਏਅਰ ਇੰਡੀਆ ਦੇ ਸੈਟ ਸਟਾਫ ਦੀ ਭੂਮਿਕਾ ਤੇ ਵੀ ਸਵਾਲ ਚੱਕੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਦੇ ਮਰਹੂਮ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਪੁੱਤਰ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਤਾ। ਪਿਛਲੇ ਲੰਬੇ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬ੍ਰਹਮਪੁਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹੀ ਫਾਰਗ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਸ ਸਬੰਧੀ ਲਿਖਤੀ ਸ਼ਿਕਾਇਤਾਂ ਹਲਕਾ ਖਡੂਰ ਸਾਹਿਬ ਦੇ ਵਰਕਰਾਂ ਵੱਲੋਂ ਮਿਲੀਆਂ ਸਨ ਅਤੇ 13 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਚ ਹੋਈ ਪੰਜਾਬ ਬਚਾਓ ਰੈਲੀ ਵੇਲੇ ਵੀ ਸਥਾਨਕ ਲੀਡਰਸ਼ਿਪ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਪਾਰਟੀ ਖਿਲਾਫ਼ ਕੀਤੀਆਂ ਸਾਜ਼ਿਸ਼ਾਂ ਸਬੰਧੀ ਮਿਲ ਕੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਸੀ। ਬਾਦਲ ਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਹਰ ਹੀਲੇ ਕਾਇਮ ਰੱਖਿਆ ਜਾਵੇਗਾ। ਅੱਜ ਇਸ ਸਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515।
1: ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਸਚਿਨ ਪਾਇਲਟ ਦੀ ਆਮਦ ਪ੍ਰਭਾਵਸ਼ਾਲੀ ਰਹੀ ਹੈ। ਉਨ੍ਹਾਂ ਆਉਂਦਿਆਂ ਯੋਂ ਕੰਮ ਕਰ ਦਿਖਾਇਆ ਜੋ ਭੁਪੇਸ਼ ਬਘੇਲ ਇਕ ਮਹੀਨੇ ਚ ਨਹੀਂ ਕਰ ਸਕੇ। ਰਾਜਾ ਵੜਿੰਗ ਤੇ ਚੰਨੀ ਦੀ ਅਗਵਾਈ ਵਾਲੇ ਧੜਿਆਂ ਨੂੰ ਇਕ ਮੰਚ ਤੇ ਇਕੱਠਾ ਕੀਤਾ। ਅਸਲ ਚ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਨੂੰ ਇਸੇ ਕੰਮ ਲਈ ਨਿਯੁਕਤ ਕੀਤਾ ਸੀ। ਇਸ ਦੇ ਨਾਲ ਹੀ ਪਾਇਲਟ ਨੇ ਪੰਜਾਬ ਦੇ ਆਗੂਆਂ ਨੂੰ ਇਕ ਸਪਸ਼ਟ ਸੰਦੇਸ਼ ਦਿੱਤਾ। ਇੱਥੇ ਕਿਸੇ ਇਕ ਆਗੂ ਨੂੰ ਮਨਮਾਨੀ ਕਰਨ ਦੀ ਖੁੱਲ ਨਹੀਂ ਦਿੱਤੀ ਜਾਵੇਗੀ। ਚੋਣਾਂ ਤੱਕ ਪੰਜਾਬ ਕਾਂਗਰਸ ਦੀ ਬਾਗਡੋਰ ਦਿੱਲੀ ਤੋਂ ਸੰਭਾਲੀ ਜਾਏਗੀ। ਹਾਈ ਕਮਾਂਡ ਹੀ ਸਰਵਉੱਚ ਹੈ। ਕਿਸੇ ਨੂੰ ਇਹ ਭੁਲੇਖਾ ਨਹੀਂ ਪਾਲਣਾ ਚਾਹੀਦਾ ਕਿ ਉਹ ਕੋਈ ਇਕ ਧੜਾ ਬਣਾ ਕੇ ਆਪਣੀਆਂ ਸ਼ਰਤਾਂ ਦੀ ਪਾਰਟੀ ਚਲਾ ਸਕਦੇ ਨੇ। ਪੰਜਾਬ ਚ ਬਿਜਲੀ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ। ਸੂਬੇ ਚ ਬਿਜਲੀ ਦੀ ਮੰਗ ਲਗਾਤਾਰ 16,000 ਮੈਗਾਵਾਟ ਤੋਂ ਉਪਰ ਬਣੀ ਹੋਈ ਹੈ। ਨਤੀਜੇ ਵਜੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਇਸ ਮੰਗ ਨੂੰ ਪੂਰਾ ਕਰਨ ਲਈ ਥਰਮਲ ਪਲਾਂਟਾਂ ਤੇ ਭਾਰੀ ਤਰ੍ਹਾਂ ਨਿਰਭਰ ਹੈ। ਮੰਗਲਵਾਰ ਨੂੰ ਰੋਪੜ ਥਰਮਲ ਪਲਾਂਟ ਦੀਆਂ 2 ਇਕਾਈਆਂ ਬੰਦ ਹੋ ਗਈਆਂ, ਜਿਸ ਦੇ ਨਾਲ ਬਿਜਲੀ ਉਤਪਾਦਨ ਘਟ ਗਿਆ ਤੇ ਪਾਵਰ ਕੌਮ ਨੂੰ ਕੇਂਦਰੀ ਪੂਲ ਤੋਂ ਵਧੇਰੇ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਪਿਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਦੀ ਦਸਤਾਰ ਨੂੰ ਨਕਲੀ ਦੱਸਣ ਤੇ ਤਿੱਖਾ ਪਲਟਵਾਰ ਕੀਤਾ। ਸੋਮਵਾਰ ਰਾਤ ਇਕ ਬਿਆਨ ਜਾਰੀ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਭਗਵੰਤ ਮਾਨ ਦੀ ਇਸ ਟਿੱਪਣੀ ਨੂੰ ਅੱਤ ਮੰਦਭਾਗਾ ਦਸਿਆ। ਉਨ੍ਹਾਂ ਕਿਹਾ, ਸਾਡੇ ਲਈ ਦਸਤਾਰ ਗੁਰੂ ਸਾਹਿਬਾਨਾਂ ਦੇ ਸਤਿਕਾਰ, ਸ਼ਰਧਾ, ਵਿਸ਼ਵਾਸ ਤੇ ਆਦਰ ਦਾ ਪ੍ਰਤੀਕ ਹੈ। ਪੱਗ ਸਾਡੇ ਗੁਰੂਆਂ ਵੱਲੋਂ ਬਖਸ਼ੀ ਹੋਈ ਪਵਿੱਤਰ ਪਰੰਪਰਾ। ਅਸੀਂ ਆਪਣੇ ਗੁਰੂ ਸਾਹਿਬਾਨ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਮਾਰਗ ਤੇ ਚੱਲ ਕੇ ਹੀ ਆਪਣੀ ਸਰਕਾਰ ਚਲਾ ਰਹੇ ਹਾਂ। ਜੇ ਭਗਵੰਤ ਮਾਨ ਇਸ ਪੱਗ ਨੂੰ ਨਕਲੀ ਕਹਿ ਰਹੇ ਨੇ ਤਾਂ ਗੁਰੂ ਸਾਹਿਬ ਦੇ ਚਰਨਾਂ ਚ ਜਾ ਕੇ ਉਨ੍ਹਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਮ ਸਟੇਟ ਪ੍ਰੋਜੈਕਟ ਡਾਇਰੈਕਟਰ ਸਿੱਖਿਆ ਭਵਨ ਦੇ ਦਫ਼ਤਰ ਵੱਲੋਂ ਇਕ ਐਡਵਾਇਜ਼ਰੀ ਜਾਰੀ ਕਰਕੇ ਆਮ ਲੋਕਾਂ ਨੂੰ ਸਰਕਾਰੀ ਸਕੂਲਾਂ ਚ ਵੋਕੇਸ਼ਨਲ ਟ੍ਰੇਨਰਾਂ ਦੀ ਖਾਲੀ ਅਸਾਮੀਆਂ ਦੀ ਭਰਤੀ ਸਬੰਧੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਵਟਸਐਪ ਤੇ ਵਾਇਰਲ ਹੋ ਰਹੇ ਝੂਠੇ ਇਸ਼ਤਿਹਾਰਾਂ ਦੇ ਲਈ ਸੁਚੇਤ ਰਹਿਣ ਨੂੰ ਕਿਹਾ ਗਿਆ। ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਭੇਜੇ ਪੱਤਰ ਚ ਡਿਪਾਰਟਮੈਂਟ ਨੇ ਕਿਹਾ ਕਿ ਧਿਆਨ ਚ ਆਇਆ ਕਿ ਡਿਪਾਰਟਮੈਂਟ ਜਾਂ ਨਿੱਜੀ ਕੰਪਨੀਆਂ ਦੇ ਨਾਂ ਤੇ ਜਾਰੀ ਕੀਤੇ ਕਥਿਤ ਇਸ਼ਤਿਹਾਰ ਅਤੇ ਸੂਚੀਆਂ ਵੱਡੇ ਲੈਵਲ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਵਿਚ ਸਰਕਾਰੀ ਸਕੂਲਾਂ ਚ ਵੋਕੇਸ਼ਨਲ ਟ੍ਰੇਨਰਾਂ ਦੀਆਂ ਹਜ਼ਾਰ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਗਿਆ। ਵਿਭਾਗ ਨੇ ਸਪਸ਼ਟ ਕੀਤਾ ਕਿ ਇਸ਼ਤਿਹਾਰ ਤੇ ਸੂਚੀਆਂ ਬਿਲਕੁਲ ਫਰਜ਼ੀ ਨੇ, ਨਾ ਤਾਂ ਕਿਸੇ ਡਿਪਾਰਟਮੈਂਟ ਵੱਲੋਂ ਨਾ ਹੀ ਕਿਸੇ ਹੋਰ ਆਊਟਸੋਰਸ ਏਜੰਸੀ ਵੱਲੋਂ ਜਾਰੀ ਹੋਈਆਂ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
0: ਖ਼ਬਰਾਂ ਦੇ ਹਿੱਸੇ ਨੂੰ ਸਪਾਂਸਰ ਕਰ ਰਹੇ ਸਨ ਕੈਲੇਡਨ ਸਬਜ਼ੀ ਫਾਰਮ। ਖੇਤਾਂ ਦੇ ਵਿਚ ਖੁਦ ਤਿਆਰ ਕਰਦੇ ਨੇ ਜੀ ਤਾਜ਼ੀਆਂ ਸਬਜ਼ੀਆਂ, ਜਿਹਦੇ ਵਿਚ ਸਪੈਸ਼ਲ ਹਰ ਸਬਜ਼ੀ ਉਨ੍ਹਾਂ ਦੇ ਖੇਤਾਂ ਵਿਚ ਜਿਹੜੀ ਉਹ ਤਿਆਰ ਹੁੰਦੀ ਹੈ, ਜਿਹੜੀ ਉਗਾਈ ਜਾਂਦੀ ਹੈ, ਜਿਹਦੇ ਵਿਚ ਮਟਰ, ਕੀਆ, ਮਿਰਚਾਂ, ਸ਼ਲਗਮ, ਲੌਕੀ, ਮੂਲੀ।
3: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
0: ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਵੈਸੇ ਬਣਾਉਣਾ ਕੋਈ ਸੌਖਾ ਜਿਹਾ ਕੰਮ ਨਹੀਂ ਹੈ, ਬਹੁਤ ਵੱਡਾ ਕੰਮ ਹੁੰਦਾ। ਸਰੋਂ ਦਾ ਸਾਗ ਬੜੀ ਮਿਹਨਤ ਨਾਲ ਉਹ ਬਣਾਉਂਦੇ ਨੇ। ਮੱਕੀ ਦੀ ਰੋਟੀ ਦੇ ਨਾਲ ਤੁਸੀਂ ਬਣਾ ਲਓ, ਜਾਂ ਘਰ ਲਿਆ ਕੇ ਗੰਦਲਾਂ ਦਾ ਸਾਗ ਬਣਾਉਣਾ ਤੇ ਤਾਜ਼ਾ 12050 ਏਅਰਪੋਰਟ ਤੇ ਮੇਫੀਲ ਨੰਬਰ 905-840-9000 ਤੇ ਕਾਲ ਕੀਤਾ ਜਾ ਸਕਦਾ ਹੈ। ਫਾਰਮਾਂ ਚ ਕੰਮ ਕਰਨਾ ਚਾਹੁੰਦੇ ਹੋ ਤਾਂ ਸਾਡੇ ਵੀਰ ਅਜੈਬ ਸਿੰਘ ਜੀ ਸਹੋਤਾ ਫਾਰਮ ਵਰਕਰ ਲੈ ਕੇ ਜਾਂਦੇ ਨੇ, ਘਰੋਂ ਪਿਕ ਕਰਦੇ ਨੇ। ਮਿਲਟਨ, ਕੈਲੇਡਨ, ਬ੍ਰੈਮਟਨ, ਮਾਲਟਨ, ਮਿਸੀਸਾਗਾ ਦੇ ਵਿਚੋਂ ਪਿਕਅਪ ਡਰਾਪ ਦੇ ਨਾਲ ਸ਼ਾਮ ਨੂੰ ਵਾਪਸੀ ਦੇ ਮੌਕੇ ਖੀਸੇ ਦੇ ਵਿਚ ਡਾਲਰ ਜਿਹੜੇ ਨੇ ਉਹ ਨੱਕੋ ਨੱਕ ਭਰੇ ਹੁੰਦੇ ਨੇ। ਫਾਰਮ ਵਰਕਰ ਅਜੈਬ ਸਿੰਘ ਸੋਹਤਾ 7 ਡੇਜ਼ ਕੰਮ ਕਰਦੇ ਨੇ। ਔਰ ਤੁਸੀਂ ਨੋਟ ਕਰੋ ਕਿ ਗੱਲਬਾਤ ਕਰਨ ਲਈ 416-561-8882 416-561-8882 ਤੇ ਕਾਲ ਕਰ ਸਕਦੇ ਹੋ। ਸੰਧੂ ਡੈਂਟੈਸਟੀ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ 4550 ਈਬਨਜ਼ ਰੋਡ ਬ੍ਰੈਮਟਨ, 510 ਸ਼ਾਰਲਸ ਬੁਲੇਵਾਰਡ ਬ੍ਰੈਮਟਨ ਦੇ ਵਿਚ ਵਾਕਿਆ ਨੇ। ਨੋਟ ਕਰੋ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੇਕਰ ਤੁਸੀਂ ਦੰਦਾਂ ਦੀ ਦੇਖਭਾਲ, ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਜ਼ਾਦ ਦਾ ਕੰਮ ਕਰਾਉਣਾ, ਸਾਰੀਆਂ ਸੋਰਸ ਕੰਪਨੀਆਂ ਡੀਲ ਕਰਦੇ ਨੇ। ਡਾਕਟਰ ਸੰਧੂ ਸਾਹਿਬ ਨੰਬਰ 905-455-85-85। ਇਨਫਿਨਿਟੀ ਟੈਂਟ ਐਂਡ ਡੈਕੋਰ, ਟੈਂਟ, ਟੇਬਲ, ਚੇਅਰ, ਐਲ ਡੀ ਡਾਂਸਿੰਗ ਫਲੋਰ, 360 ਕੈਮਰਾ, ਫਲੋਵਰਸ ਡੈਕੋਰੇਸ਼ਨ, ਜੰਪਿੰਗ ਬਲੂਨ, ਸਲਾਈਡ, ਮੱਚ ਮੱਚ ਮੋਰ। ਮੀਂਹ ਜਾਵੇ, ਹਨੇਰੀ ਜਾਵੇ, ਤੁਹਾਡੇ ਘਰ ਨੂੰ ਹੀ ਜਾਂ ਫਰੰਟ ਜਾਂ ਬੈਕਯਾਰਡ ਨੂੰ ਬੈਂਕਟ ਹਾਲ ਵਰਗਾ ਰੂਪ ਦੇ ਦਿੰਦੇ ਨੇ। ਇਨਫਿਨਿਟੀ ਟੈਂਟ ਐਂਡ ਕੋਰ, ਦਿਲਪ੍ਰੀਤ ਬਾਲ 647-0079। ਐਨਆਰਆਈ ਮੈਰਿਜ ਬਿਊਰੋ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ, ਹਰ ਉਮਰ ਦੇ, ਹਰ ਸੂਬੇ ਦੇ ਵਿਚ, ਹਰ ਸ਼ਹਿਰ ਦੇ ਵਿਚ, ਹਰ ਗਲੀ ਮੁਹੱਲੇ ਦੇ ਵਿਚ ਉਨ੍ਹਾਂ ਦੇ ਕੋਲ ਰਿਸ਼ਤੇ ਰਿਸ਼ਤੇ ਰਿਸ਼ਤੇ ਨੇ। ਤੁਸੀਂ ਸਿਹਰਾ ਸਜਾਉਣ ਵਾਲੇ ਜਾਂ ਫਿਰ ਦੁਲਹਨ ਬਣਨ ਬਾਰੇ ਸੋਚ ਰਹੇ ਹੋ, ਆਪਣੇ ਵਾਸਤੇ, ਆਪਣੀ ਧੀ ਪੁੱਤ ਵਾਸਤੇ ਰਿਸ਼ਤਾ ਲੱਭ ਰਹੇ ਹੋ ਤਾਂ ਨੰਬਰ ਟੂ ਕਾਲ 647-888-6000 ਤੇ ਕਾਲ ਕੀਤੀ ਜਾ ਸਕਦੀ ਹੈ। ਉਸ ਤੋਂ ਬਾਅਦ ਵਾਰੀ ਆਉਂਦੀ ਹੈ ਬਈ ਚੰਗੇ ਸੋਹਣੇ ਬੈਂਕਟ ਹਾਲ ਦੀ। ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ 1133 ਕਰੈਡਸਟਨ ਰੋਡ ਵਾਹਨ ਦੇ ਵਿਚ ਨੇ। ਸ਼ਾਨਦਾਰ ਪਾਰਟੀ ਦੇ ਪ੍ਰਬੰਧਾਂ ਲਈ 416-433-9999 ਤੇ ਸਵੀਟ ਮੈਲ 680 ਰੈਕਸਟਲ ਬੁਲੇਵਾਰ ਤੇ ਵਾਕਿਆ ਨੇ। ਬੈਠ ਕੇ ਖਾਣਾ ਖਾਣ ਦੇ ਪੂਰੇ ਪ੍ਰਬੰਧਾਂ ਦੇ ਨਾਲ ਵੈਜ ਨਾਨ ਵੈਜ ਥਾਲੀ ਪਰੋਸਦੇ ਨੇ, ਔਰ ਸਵਾਦਿਸ਼ਟ ਪਰੌਂਠੇ ਤੁਸੀਂ ਜਿੱਥੇ ਲੈਣੇ ਨੇ ਉੱਥੇ ਨਾਲ ਦੀ ਨਾਲ ਨੋਟ ਕਰੋ ਕਿ ਤੁਹਾਡੇ ਵਾਸਤੇ ਅਲਾਕਾਟ ਮੈਨਿਊ ਵੀ ਹੈ। ਖਾਲਸ ਸ਼ੁੱਧ ਖੋਈ ਦੀਆਂ ਬਣੀਆਂ ਦੀਆਂ ਮਠਿਆਈਆਂ ਦਾ ਭੰਡਾਰ ਸਵੀਟ ਮੈਲ 416-679-9999। ਮਾਲਟਨ ਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਹੈ ਅਸ਼ੋਕ ਜੁਲਰ। ਕੰਗਣ, ਕੜੇ, ਚੁਮਕੇ, ਬਾਲੀਆਂ, ਜਿਹੜਾ ਉਹ ਸਾਡੇ ਖੂਬਸੂਰਤ ਰੈਡ ਰੋਲਸ ਦੀਆਂ ਘੜੀਆਂ ਦਾ ਖਜ਼ਾਨਾ, ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ ਜਾਂ ਕੋਈ ਗਹਿਣਾ ਖਰੀਦਣਾ, ਅਸ਼ੋਕ ਜੁਲਰ 7198 ਏਅਰਪੋਰਟ, ਨੰਬਰ 905-671-4290। ਲਓ ਤੁਹਾਨੂੰ ਥਿਆੜਾ ਸੁਪਰ ਮਾਰਕੀਟ ਜੋ 1997 ਤੋਂ ਸਾਡੇ ਸਪਾਂਸਰਾਂ ਦੇ ਵਿਚ ਸ਼ਾਮਲ ਨੇ। 3899 ਟਰਲਾਨੀ ਸਰਕਲ, 1 ਬਲਾਕ ਸਾਊਥ ਆਫ ਡੈਰੀ, ਮਿਸੀ ਸਾਗਾ ਦੇ ਵਿਚ ਹੈ। ਐਰਨ ਮਿਲ ਡੈਰੀ ਅਤੇ ਨਾਲ ਦੀ ਨਾਲ ਜਿਹੜੇ ਬੀਰਬਿੰਦ ਚਰਚਲ ਦੇ ਇਸ ਏਰੀਏ ਦੇ ਵਿਚ 401 ਦੇ ਆਸ ਪਾਸ ਰਹਿੰਦੇ ਨੇ। ਇਕ ਬਹੁਤ ਵੱਡਾ ਗਰੋਸਰੀ ਦਾ ਸੁਪਰ ਡੁਪਰ ਸਟੋਰ ਹੈ। ਔਰ 3899 ਟਰਲਾਨੀ ਸਰਕਲ, 1 ਬਲਾਕ ਸਾਊਥ ਆਫ ਡੈਰੀ ਤੇ ਇੱਥੇ ਇੰਡੀਆ ਦਾ ਸੀਜ਼ਨ ਦਾ ਫਲ ਫਰੂਟ ਵੀ ਪਹੁੰਚਦਾ ਤੇ ਗਰੋਸਰੀ ਦੀ ਬੇਸ਼ੁਮਾਰ ਵਰਾਇਟੀ ਵਾਜਬ ਰੇਟ ਤੇ ਲੈਣ ਲਈ 905-8248-9960-905-8249-60 ਦੇ ਕਾਲ ਕੀਤਾ ਜਾ ਸਕਦਾ ਹੈ। ਹੋਮ ਫਿਕਸ, ਘਰ ਦੀਆਂ ਨੀਹਾਂ ਪੁੱਟਣ ਤੋਂ ਲੈ ਕੇ ਘਰ ਦੀ ਛੱਤ ਪੂਰੀ ਤਿਆਰ ਕਰਨ ਤੱਕ ਡੈਕੋਰੇਸ਼ਨ ਆਈਟਮਸ ਦੇ ਨਾਲ ਵਾਜਬ ਰੇਟ ਤੇ ਹੋਮ ਫਿਕਸ ਤੇ ਹਰ ਤਰ੍ਹਾਂ ਦਾ ਸਮਾਨ ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ ਪੋਰਸਲੇਨ ਟਾਇਲਸ ਸੈਰਾਮਿਕ ਟਾਇਲ ਫੌਸਰਸ ਐਂਡ ਆਲ ਪਲੰਬਿੰਗ ਐਕਸੈਸਰੀ ਇਫ ਯੂ ਨੀਡ ਯੂਰ ਹੋਮ ਫਿਕਸ ਵਿਜ਼ਿਟ ਹੋਮ ਫਿਕਸ 2657 ਡੰਡਾ ਸਟ੍ਰੀਟ ਵੈਸਟ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ ਕਮਿਊਨਿਟੀ ਦਾ ਮਾਨ ਹੈ ਹੋਮ ਫਿਕਸ ਨੰਬਰ 9057926559057725525 ਤੇ ਤੁਸੀਂ ਕਾਲ ਕਰ ਸਕਦੇ ਹੋ ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਦਾ ਪੈਗਾਮ ਹੈ ਕਿ ਟ੍ਰੈਫਿਕ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਅਗਰ ਤੁਹਾਨੂੰ ਕੋਈ ਟਿਕਟ ਮਿਲ ਗਈ ਹੈ ਉਹਦੀ ਪ੍ਰੋਪਰ ਪੈਰਵਾਈ ਕਰਾਉਣੀ ਚਾਹੁੰਦੇ ਹੋ ਕੇਅਰਲੈਸ ਡਰਾਈਵਿੰਗ ਸਟੰਟ ਡਰਾਈਵਿੰਗ ਡਰਾਈਵਿੰਗ ਅੰਡਰ ਸਸਪੈਕਸ਼ਨ ਡਰਾਈਵਿੰਗ ਵਿਦਆਊਟ ਇਨਸ਼ੋਰੈਂਸ ਲਿਕੁਅਰ ਲਾਇਸੈਂਸ ਐਕਟ ਟ੍ਰੈਫਿਕ ਕੋਡ ਐਡਵੋਕੇਟ ਐਮ ਟੀ ਓ ਓਫੈਂਸ ਸੀਵੀਅਰ ਓਫੈਂਸ ਆਦਿ ਲਈ ਕਾਲ ਕਰ ਸਕਦੇ ਹੋ 79 Frontier Street ਨੰਬਰ 43 ਜੇ ਕਲੋਟੀ ਸਾਹਿਬ 416-716-3464 416-716-3464 ਕਾਵਿਆ ਹੋਮੋਕੇ ਠੈਨ ਕੋਟਲ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਮੀਤਾ ਓਜ਼ਾ ਦੀ ਵੱਲੋਂ ਸਾਡੀ ਅਗਲੀ ਸਟੋਰੀ ਸਾਂਝੀ ਕੀਤੀ ਜਾਵੇਗੀ ਸਪਾਂਸਰ ਕੀਤੀ ਜਾਵੇਗੀ ਖਾਨਦਾਨੀ ਪ੍ਰੈਕਟੀਸ਼ਨਰ ਨੇ ਜਿੱਥੇ ਤੁਸੀਂ ਆਰਥੋਰਾਈਟਿਸ ਦੀ ਕੋਈ ਪ੍ਰੋਬਲਮ ਹੈ ਸਕਿਨ ਇਸ਼ੂ ਥਾਇਰਾਇਡ ਦੀ ਪ੍ਰੋਬਲਮ ਹੈ ਔਰ ਬਾਬਾ ਸੀਰ ਦੇ ਇਲਾਜ ਦੇ ਨਾਲ ਬੱਚਿਆਂ ਤੋਂ ਲੈ ਕੇ ਬਜੁਰਗਾਂ ਨੌਜਵਾਨਾਂ ਤੱਕ ਹਰ ਤਰ੍ਹਾਂ ਦੀ ਬਿਮਾਰੀ ਦੇ ਹੱਲ ਲਈ ਖਾਵਿਆ ਹੋਮੋਕੇ ਟੈਨ ਕੋਟਲ ਬੁਲੇਵਾਰ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਮੀਤਾ ਓਜ਼ਾ ਜੀ ਨੂੰ ਕਾਲ ਕਰ ਸਕਦੇ ਹੋ 647-27-2779 ਤੇ ਕਾਲ ਕਰ ਸਕਦੇ ਹੋ ਇਸ ਪ੍ਰੋਗਰਾਮ ਆਲਸੋ ਸਪਾਂਸਰ ਬਾਏ ਸਮੋਸਾ ਐਂਡ ਸਵੀਟਸ ਫੈਕਟਰੀ ਸਮੋਸਾ ਐਂਡ ਸਵੀਟਸ ਫੈਕਟਰੀ ਤੇ ਜਿੱਥੇ ਵੱਖ ਵੱਖ ਲੋਕੇਸ਼ਨ ਨੇ ਉਥੇ 10,970 ਏਅਰਪੋਰਟ ਰੋਡ 10,615 ਬ੍ਰਹਮੀ ਰੋਡ ਅਲੀਟ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ 1850 ਆਲਬੀ ਰੋਡ ਨੰਬਰ 6 ਹੋਲਸੇਲ ਦੀਆਂ ਕੀਮਤਾਂ ਤੇ ਸਮੋਸਾ ਨਮਕੀਨ ਭਾਜੀ ਮਠਿਆਈਆਂ ਆਦਿ ਖਰੀਦਣ ਵਾਸਤੇ ਸਮੋਸਾ ਐਂਡ ਸਵੀਟਸ ਫੈਕਟਰੀ ਤੇ ਕਾਲ ਕਰ ਸਕਦੇ ਹੋ 9416213165 ਤੇ ਕਾਲ ਕੀਤੀ ਜਾ ਸਕਦੀ ਹੈ ਵੋਇਸ ਆਫ ਸਿਟੀ 1320 AM ਪਿਛਲੇ 70 ਸਾਲਾਂ ਤੋਂ ਕਮਿਊਨਿਟੀ ਦੀ ਜਿਹੜੀ ਜਾਣੀ ਪਹਿਚਾਣੀ ਜਿਹੜੀ ਹੈ ਫ੍ਰੀਕੁਐਂਸੀ 1320 AM ਰੇਡੀਓ ਦੀ ਮਾਰਕੀਟ ਦਾ ਬਾਬਾ ਬੋਰਡ ਕਹਿਣ ਦੇ ਵਿਚ ਵੀ ਕੋਈ ਹਰਜ ਨਹੀਂ ਹੈ CGMR 1320 AM ਤੁਸੀਂ ਸੁਣ ਰਹੇ ਹੋ ਮੇਰੇ ਨਾਲ ਸਟੂਡੀਓ ਦੇ ਵਿਚ ਪਹੁੰਚ ਚੁੱਕੇ ਨੇ ਮੈਡਮ ਅੰਜੂ ਸਿੱਕਾ ਜੀ ਕਰਦੇ ਉਨ੍ਹਾਂ ਦਾ ਸਵਾਗਤ ਅੰਜੂ ਜੀ ਵੈਲਕਮ
4: ਥੈਂਕ ਯੂ ਦਿਲਬਾਗ ਜੀ ਲਿਸਨਰਸ ਵੀਅਰਸ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭੇਜਣੇ ਕੀ ਸਤਿ ਸ੍ਰੀ ਅਕਾਲ ਜੀ
0: ਕੀ ਹਾਲ ਚਾਲ ਠੀਕ ਠਾਕ
4: ਜੀ ਬਾਰਿਸ਼ ਬਹੁਤ ਹੋ ਰਹੀ ਹੈ ਬਾਹਰ
0: ਵਾਹ
4: ਇੱਕਦਮ ਹੀ ਸ਼ੁਰੂ ਹੋਈ ਹੈ ਟ੍ਰੈਫਿਕ ਇਜ਼ ਕੁਆਇਟ ਸਲੋ ਅੱਜ ਪਤਾ ਨਹੀਂ ਜਿੱਥੇ ਤੁਸੀਂ ਸੁਣ ਰਹੇ ਉੱਥੇ ਬਾਰਿਸ਼ ਹੈ ਕਿ ਨਹੀਂ ਹਰ ਜਗ੍ਹਾ ਨਹੀਂ ਹੈ ਪਰ ਇਟਸ ਕੁਆਇਟ ਕੁਆਇਟ ਅਲੋਟ
0: ਦੱਸੋ ਜੀ ਕਾਲ ਕਰਕੇ ਕਿ ਜਿੱਥੇ ਤੁਸੀਂ ਸੁਣ ਰਹੇ ਹੋ ਬਾਰਿਸ਼ ਹੈ ਜਾਂ ਨਹੀਂ ਹੈ ਸੋ ਵੈਦਰ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਇਸ ਹਿੱਸੇ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿਚ ਸਾਡੀ ਮਦਦ ਕਰਨਗੇ ਜੀ ਟਾਟਾ ਆਟੋ ਇਲੈਕਟ੍ਰਿਕ ਸਟਾਰਟਰ ਅਲਟਰਨੇਟਰ ਜਨਰੇਟਰ ਰੀਬਲ ਕਰਨ ਦੇ ਚੈਂਪੀਅਨ ਗੜਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਮਰੀਕ ਸਿੰਘ 416-740-55 ਤੇ ਕਾਲ ਕੀਤੀ ਜਾ ਸਕਦੀ ਹੈ ਆਮ ਸੋਰੀ ਕਿਸੇ ਵੇਲੇ ਦਿਮਾਗ ਕਿਸੇ ਹੋਰ ਪਾਸੇ ਚਲ ਜਾਂਦਾ ਟਾਟਾ ਆਟੋ ਇਲੈਕਟ੍ਰਿਕ 416-740-55 ਕੀ ਹੋ ਗਿਆ
4: ਟੂ ਮਚ ਆਫ ਮਿਕਸਿੰਗ ਅਪ
0: ਹੋ ਜਾਂਦਾ ਜੀ ਰਿਟਸ ਫਰਨੀਚਰ 5200 ਡਿਕਸੀ ਮੈਥਸਨ ਤੇ ਇਕ ਅਜਿਹਾ ਫਰਨੀਚਰ ਦਾ ਸ਼ੋਰੂਮ ਹੈ ਕੁਆਲਿਟੀ ਦਾ ਫਰਨੀਚਰ ਫਾਈਨਾਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮ ਅਤੇ ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਰਿਟਸ ਫਰਨੀਚਰ ਯੈਸ ਮੈਨ ਰੋਹਿਤ ਨੂੰ ਕਾਲ ਕਰਨਾ 905-232-7499
4: ਜੀ ਵੈਦਰ ਰਾਈਟ ਨਾ 20 ਡਿਗਰੀ ਸੈਂਟੀਗ੍ਰੇਡ ਐਜ਼ ਆ ਮੈਂਸ਼ਨ ਬੜੇ ਕਲਾਉਡੀ ਡਾਰਕ ਕਲਾਉਡ ਨੇ ਬਾਹਰ ਔਰ ਕਿਤੇ ਕਿਤੇ ਮੀਂਹ ਵੀ ਵਸ ਰਹੇ ਔਰ ਕੱਲ ਦਾ ਟੈਂਪਰੇਚਰ ਹਾਈਸਟ 24 ਲੋਐਸਟ 15 ਹੋਏਗਾ ਵਾਂਸ ਅਗੇਨ ਟਾਈਮਸ ਆਫ ਸਨ ਐਂਡ ਕਲਾਉਡ ਮਿਕਸ ਰਹੇਗਾ
0: ਇਹ ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ ਮੈਂ ਤੁਹਾਡਾ ਦੋਸਤ ਹੋਸ ਦਲਬਾਜ ਸਿੰਘ ਚਾਵਲਾ ਵੈਲਕਮ CJMR 1320 ਤੇ ਇਕ ਵਾਰੀ ਫਿਰ ਤੋਂ ਆਪ ਸਭ ਦਾ ਔਰ ਵਾਇਸ ਆਫ ਸਿਟੀ 1320 AM ਤੁਸੀਂ ਜਿੱਥੇ ਸੁਣ ਦੇਖ ਰਹੇ ਹੋ ਲੋ ਫਿਰ ਅੱਜ ਦੀ ਇਸ ਮਹਿਫਲ ਨੂੰ ਅਗਾਹ ਤੋਰਦਿਆਂ ਬਹੁਤ ਜਲਦੀ ਜਿੱਥੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਡੇ ਨਾਲ ਜੁੜ ਜਾਣਗੇ ਉੱਥੇ ਅੱਜ ਦੀ ਇਸ ਮਹਿਫਲ ਦੇ ਵਿਚ ਨਾਲ ਗੱਲਬਾਤ ਕਰਾਂਗੇ ਮਿੰਟੂ ਗੁਰਸਰੀਆ ਜੀ ਨਾਲ ਹਿੰਦੀ ਸਮਾਚਾਰ ਅੰਜੂ ਜੀ ਪੇਸ਼ ਕਰਨਗੇ ਔਰ ਅੱਜ ਦੀ ਇਸ ਮਹਿਫਲ ਦੇ ਵਿਚ ਮੇਰੇ ਪਾਸ ਇਕ ਜਿਹੜੀ ਵਿਸ਼ੇਸ਼ ਰਿਪੋਰਟ ਹੈ ਉਹ ਹਿਸਟਰੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਅਸੀਂ ਰੇਡੀਓ ਪ੍ਰੋਗਰਾਮ ਕਰਦੇ ਹਾਂ ਮੈਂ ਵੀ ਡੇਲੀ ਬੇਸ ਤੇ ਇਹ ਆਕਾਸ਼ਵਾਣੀ 1320 AM ਬੋਲਦਾ ਅੰਜੂ ਜੀ ਵੀ ਬੋਲਦੇ ਨੇ ਇਹ ਆਕਾਸ਼ਵਾਣੀ 1320 AM ਆਪਣੇ ਅੰਦਾਜ਼ ਦਾ ਹਿੰਦੀ ਚ ਵੀ ਬੋਲਦੇ ਨੇ ਤਮਾਮ ਜਿੰਨੇ ਰੇਡੀਓ ਸੰਚਾਲਕ ਨੇ ਉਹ ਬੋਲਦੇ ਨੇ ਇਹ ਆਕਾਸ਼ਵਾਣੀ ਹੈ ਹੁਣ ਇਹ ਆਕਾਸ਼ਵਾਣੀ ਨਾਮ ਆਇਆ ਤੇ ਆਇਆ ਕਿੱਥੋਂ? ਇਸ ਪਛਾਣ ਦੇ ਪਿੱਛੇ ਡਾਕਟਰ ਰਵਿੰਦਰ ਨਾਥ ਟੈਗੋਰ ਭਾਰਤ ਦੇ ਪਹਿਲੇ ਰੇਡੀਓ ਪ੍ਰੋਗਰਾਮ ਨੂੰ ਕਿਵੇਂ ਮਿਲਿਆ ਸੀ ਇਹ ਨਾਮ ਆਕਾਸ਼ਵਾਣੀ? ਆਕਾਸ਼ਵਾਣੀ ਦੇ ਪਿੱਛੇ ਦੀ ਕਹਾਣੀ ਤੁਹਾਡੀ ਆਪਣੀ ਆਈਡੀਐਸ ਮਹਿਫਲ ਦੇ ਵਿਚ ਤੁਹਾਡੀ ਨੌਲੇਜ ਨੂੰ ਵਾਧਾ ਕਰਦੇ ਹੋਏ ਮੈਂ ਵੀ ਸੱਚ ਦੱਸਾਂ, ਪਹਿਲੀ ਵਾਰੀ 30 ਸਾਲਾਂ ਦੇ ਵਿਚ ਰੇਡੀਓ ਪ੍ਰੋਗਰਾਮ ਦੇ ਰਾਹੀਂ ਆਪਣੇ ਰੇਡੀਓ ਪ੍ਰੋਗਰਾਮਾਂ ਲਈ ਇਹ ਪਹਿਲੀ ਜਿਹੜੀ ਹੈ ਸਟੋਰੀ ਸਾਂਝੀ ਕਰਨ ਲੱਗਾ। ਭਾਰਤ ਚੋਂ ਪਹਿਲੀ ਵਾਰ ਰੇਡੀਓ ਦੀ ਸ਼ੁਰੂਆਤ ਆਲ ਇੰਡੀਆ ਰੇਡੀਓ ਨਾਮ ਕਿਵੇਂ ਪਿਆ? ਆਲ ਇੰਡੀਆ, ਹਾਂਜੀ, ਇਹ ਆਕਾਸ਼ਵਾਣੀ ਹੈ। ਇਹ ਲਾਈਨ ਸਾਡੇ ਰਵਾਇਤੀ ਰੇਡੀਓ ਦੀ ਖਾਸ ਪਹਿਚਾਣ ਹੈ। ਅੱਜ ਭਾਵੇਂ ਰੇਡੀਓ ਦੀ ਥਾਂ ਤੇ ਟੀਵੀ ਤੇ ਡਿਜੀਟਲ ਮੀਡੀਆ ਦੀਆਂ ਖ਼ਬਰਾਂ, ਪੌਡਕਾਸਟ ਅਤੇ ਮਿਊਜ਼ਿਕ ਐਪਸ ਨੇ ਲੈ ਲਈ ਹੈ, ਪਰ ਇਕ ਸਮਾਂ ਸੀ ਦੋਸਤੋ ਜਦੋਂ ਲੋਕ ਖ਼ਬਰਾਂ ਸੁਣ ਲਈ ਇਸੇ ਤੇ ਨਿਰਭਰ ਹੁੰਦੇ ਸਨ। ਪਰ ਇਸ ਦੇ ਇਤਿਹਾਸ ਤੋਂ ਇਲਾਵਾ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖਿਰ ਰੇਡੀਓ ਦਾ ਨਾਮ ਪਹਿਲਾਂ ਆਲ ਇੰਡੀਆ ਰੇਡੀਓ ਤੇ ਫਿਰ ਆਕਾਸ਼ਵਾਣੀ ਕਿਵੇਂ ਰੱਖਿਆ ਗਿਆ? ਸਵਾਲ ਹੈ। ਆਓ ਫਿਰ ਜਰਾ ਥੋੜਾ ਜਿਹਾ ਰੇਡੀਓ ਦੀ ਆਵਾਜ਼ ਨੂੰ ਕਰੋ ਉੱਚਿਆਂ, ਬਿਰਤੀ ਲਾਓ ਸਾਡੇ ਵਾਲੇ ਪਾਸੇ, ਤੇ ਹੋ ਸਕੇ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਅਗਾਹ ਸ਼ੇਅਰ ਕਰ ਦੇਣਾ। ਯੂਟਿਊਬ ਫੇਸਬੁੱਕ ਰਾਹੀਂ ਸੁਣ ਦੇਖ ਰਹੇ ਹੋ, ਸਬਸਕ੍ਰਾਈਬ ਕਰਕੇ ਇਹ ਆਪਣੇ ਮਿੱਤਰਾਂ ਤੱਕ, ਆਪਣੇ ਅਜ਼ੀਜ਼ਾਂ ਤੱਕ ਜ਼ਰੂਰ ਸਾਂਝਾ ਕਰਨਾ। ਆਓ ਆਕਾਸ਼ਵਾਣੀ ਦੇ ਨਾਮ ਦੇ ਪਿੱਛੇ ਦੀ ਦਿਲਚਸਪ ਵਜ੍ਹਾ ਬਾਰੇ ਦੱਸਦੇ ਹਾਂ। ਭਾਰਤ ਚੋਂ ਗੈਰ ਰਸਮੀ ਤੌਰ ਤੇ ਰੇਡੀਓ ਦੀ ਸ਼ੁਰੂਆਤ ਜੂਨ 1923 ਚੋਂ ਬੰਬੇ ਰੇਡੀਓ ਕਲੱਬ ਤੋਂ ਮੰਨੀ ਜਾਂਦੀ ਹੈ, ਪਰ ਅਧਿਕਾਰਤ ਤੌਰ ਤੇ ਰੇਡੀਓ ਦੀ ਸ਼ੁਰੂਆਤ 23 ਜੁਲਾਈ 1927 ਨੂੰ ਹੋਈ ਦੱਸੀ ਜਾਂਦੀ ਹੈ। ਉਸ ਸਮੇਂ ਇਸ ਨੂੰ ਆਲ ਇੰਡੀਆ ਰੇਡੀਓ ਜਾਂ ਆਕਾਸ਼ਵਾਣੀ ਦੇ ਨਾਮ ਦੇ ਨਾਲ ਨਹੀਂ ਸਗੋਂ ਇੰਡੀਅਨ ਬ੍ਰਾਡਕਾਸਟਿੰਗ ਸਰਵਿਸ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ। ਇਹ ਸਟੇਸ਼ਨ ਵੀ ਪਹਿਲੀ ਵਾਰ ਬੰਬੇ ਦੇ ਵਿਚ ਸ਼ੁਰੂ ਹੋਇਆ ਸੀ। ਲਿਓਨੇਲ ਫੀਲਡਨ ਨੂੰ ਭਾਰਤ ਦਾ ਪਹਿਲਾ ਬ੍ਰਾਡਕਾਸਟਿੰਗ ਕੰਟਰੋਲਰ ਬਣਾਇਆ ਗਿਆ ਸੀ। ਇਕ ਵਾਰ ਉਹ ਵਾਇਸਰਾਏ ਲਿਨ ਲਿਥਗੋ ਨਾਲ ਦਾਵਤ ਚ ਸਨ। ਉਸ ਸਮੇਂ ਉਨ੍ਹਾਂ ਨੇ ਵਾਇਸਰਾਏ ਨੂੰ ਕਿਹਾ ਕਿ ਰੇਡੀਓ ਦਾ ਇੰਡੀਅਨ ਬ੍ਰਾਡਕਾਸਟ ਸਰਵਿਸ ਨਾਮ ਕਾਫ਼ੀ ਨੌਕਰਸ਼ਾਹੀ ਵਾਲਾ ਤੇ ਲੰਬਾ ਲੱਗਦਾ ਹੈ। ਵਾਇਸਰਾਏ ਨੂੰ ਵੀ ਇਹ ਨਾਮ ਦੇ ਪਿੱਛੇ ਦਿੱਤਾ ਗਿਆ। ਇਹ ਤਰਕ ਸਹੀ ਜਾ ਲੱਗਾ। ਪਹਿਲਾਂ ਇਸ ਦਾ ਨਾਮ ਇੰਪੀਰੀਅਲ ਰੇਡੀਓ ਆਫ ਇੰਡੀਆ ਰੱਖਣ ਦਾ ਸੁਝਾਅ ਦਿੱਤਾ ਗਿਆ, ਪਰ ਫਿਰ ਫੀਲਡਨ ਨੇ ਹੌਲੀ ਜਿਹੀ ਆਵਾਜ਼ ਚ ਕਿਹਾ ਕਿ ਆਲ ਇੰਡੀਆ ਰੇਡੀਓ। ਵਾਇਸਰਾਏ ਨੇ ਵੀ ਇਸ ਨਾਮ ਤੇ ਸਹਿਮਤੀ ਜਤਾਈ ਤੇ ਇਸ ਤਰ੍ਹਾਂ ਏਅਰ ਨਾਮ ਸਾਲ 1935 ਚ ਹੋਂਦ ਆਇਆ। ਹੁਣ ਗੱਲ ਕਰਦਿਆਂ ਰੇਡੀਓ ਨੇ ਏਅਰ ਤੇ ਆਕਾਸ਼ਵਾਣੀ ਨਾਮ ਤੱਕ ਦਾ ਸਫ਼ਰ ਕਿਵੇਂ ਤੇ ਕਿਸ ਤਰ੍ਹਾਂ ਤੈਅ ਕੀਤਾ। ਆਕਾਸ਼ਵਾਣੀ ਜਾਂ ਸਵਰਗ ਤੋਂ ਆਉਣ ਵਾਲੀ ਆਵਾਜ਼ ਨਾਲ ਜੁੜੇ ਆਕਾਸ਼ਵਾਣੀ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਡਾ ਰਵਿੰਦਰ ਨਾਥ ਟੈਗੋਰ ਨੇ ਕੀਤੀ ਸੀ। ਦਰਅਸਲ ਸਾਲ 1938 ਚੋਂ ਟੈਗੋਰ ਕੋਲਕਾਤਾ ਚੋਂ ਆਲ ਇੰਡੀਆ ਰੇਡੀਓ ਦੇ ਨਵੇਂ ਸ਼ਾਰਟ ਵੇਵ ਟਰਾਂਸਮੀਟਰ ਦੇ ਉਦਘਾਟਨ ਲਈ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਆਪਣੀ ਕਵਿਤਾ ਚੋਂ ਇਸ ਸ਼ਬਦ ਦੀ ਵਰਤੋਂ ਕੀਤੀ ਸੀ। ਕਿਹਾ ਜਾਂਦਾ ਹੈ ਕਿ ਇਸੇ ਨਾਮ ਤੋਂ ਪ੍ਰੇਰਣਾ ਲੈ ਕੇ ਸਨ 1956 ਚ ਅਧਿਕਾਰਤ ਤੌਰ ਤੇ ਆਕਾਸ਼ਵਾਣੀ ਨਾਮ ਰੱਖ ਦਿੱਤਾ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਹੀ 1935 ਚੋਂ ਮੈਸੂਰ ਚੋਂ ਭਾਰਤ ਦਾ ਪਹਿਲਾ ਨਿੱਜੀ ਰੇਡੀਓ ਸਟੇਸ਼ਨ ਸ਼ੁਰੂ ਹੋ ਗਿਆ ਸੀ। ਉਸ ਸਮੇਂ ਮੈਸੂਰ ਯੂਨੀਵਰਸਿਟੀ ਦੇ ਮਨੋਵਿਗਿਆਨਿਕ ਦੇ ਪ੍ਰੋਫੈਸਰ ਐਮ ਬੀ ਗੋਪਾਲ ਸਵਾਮੀ ਨੇ ਇਸ ਸਟੇਸ਼ਨ ਦਾ ਨਾਮ ਆਕਾਸ਼ਵਾਣੀ ਰੱਖਿਆ ਸੀ। ਸੋ ਇਹ ਸੀ ਆਕਾਸ਼ਵਾਣੀ, ਆਕਾਸ਼ ਦੀ ਵਾਣੀ ਦਾ ਸਫ਼ਰ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਇਹ ਆਕਾਸ਼ਵਾਣੀ ਸ਼ਬਦ ਜਿਹੜਾ ਹੈ ਰੇਡੀਓ ਪ੍ਰੋਗਰਾਮਾਂ ਦੇ ਨਾਲ ਜੁੜਿਆ। ਇਕ ਨਹੀਂ ਅਨੇਕਾਂ ਵਾਰ ਅਸੀਂ ਰੇਡੀਓ ਪ੍ਰੋਗਰਾਮ ਦੇ ਵਿਚ ਇਹ ਸ਼ਬਦ ਦੀ ਵਰਤੋਂ ਕਰਦੇ ਹਾਂ। ਉਮੀਦ ਕਰਦੇ ਹਾਂ ਆਪ ਜੀ ਦੀ ਇਨਫਾਰਮੇਸ਼ਨ ਦੇ ਵਿਚ ਵਾਧਾ ਹੋਇਆ ਹੋਵੇਗਾ। ਹੁਣ ਅਗਲੇ ਹਿੱਸੇ ਦੇ ਵਿਚ ਜਿੱਥੇ ਤੁਹਾਡੇ ਮਨ ਭਾਉਂਦੇ ਫਰਮੈਸ਼ੀ ਗੀਤ ਦੇ ਨਾਲ ਵਾਪਸ ਆਵਾਂਗੇ। ਉਥੇ ਤੁਸੀਂ ਸਾਨੂੰ ਅਗਰ ਗੀਤ ਸੁਣਨਾ ਚਾਹੋ, ਫਰਮੈਸ਼ ਕਰਨਾ ਚਾਹੋ, ਨੰਬਰ 905-800-13-1320 ਤੇ ਕਾਲ ਕਰ ਸਕਦੇ ਹੋ ਜਾਂ 416-716-7094। ਇਸੇ ਤਰ੍ਹਾਂ ਖ਼ਬਰਾਂ ਦਾ ਇਕ ਵਿਸ਼ੇਸ਼ ਬੁਲੇਟਿਨ ਤੁਸੀਂ ਮੇਰੀ ਜ਼ਬਾਨੀ ਸੁਣ ਚੁੱਕੇ ਹੋ। ਖ਼ਬਰਾਂ ਪੰਜਾਬ ਤੋਂ ਰੀਮਾ ਗੁਗਲਾਨੀ ਜੀ ਦੀ ਜ਼ਬਾਨੀ ਸੁਣ ਚੁੱਕੇ ਹੋ। ਇਕ ਤੁਸੀਂ ਆਕਾਸ਼ਵਾਣੀ ਦੇ ਬਾਰੇ ਇਨਫਾਰਮੇਸ਼ਨ ਪ੍ਰਾਪਤ ਕਰ ਚੁੱਕੇ ਹੋ। ਹੁਣ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਅਤੇ ਉਸ ਤੋਂ ਬਾਅਦ ਹਿੰਦੀ ਸਮਾਚਾਰ ਅੰਜੂ ਜੀ ਤੇ ਇਕ ਜੇਕਰ ਸਮਾਂ ਲੱਗਾ ਤਾਂ ਅਮਰੀਕਾ ਦੇ ਮੁਕਾਬਲੇ ਲਈ ਇਨਵੈਸਟਮੈਂਟ ਲਿਆਉਣਾ ਜ਼ਰੂਰੀ ਹੈ, ਸਾਡੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਦਾ ਇਹ ਬਿਆਨ। ਦੋ ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ਚੋਂ ਨਿਵੇਸ਼ਕਾਂ ਦਾ ਸਵਾਗਤ ਕੀਤਾ ਔਰ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ। ਉਮੀਦ ਹੈ ਕਿ ਸਮਾਂ ਅਸੀਂ ਕੱਢ ਲਵਾਂਗੇ। ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ, ਟੋਰਾਂਟੋ ਜਿੱਥੋਂ ਤੱਕ ਤੁਸੀਂ CJMR 1320 ਨੂੰ ਸੁਣ ਰਹੇ ਹੋ ਤੁਹਾਡਾ ਆਪਣਾ ਹੈ। ਤੁਸੀਂ ਸਾਨੂੰ ਆਪਣੀ ਫੀਡਬੈਕ ਜਿਸ ਤਰ੍ਹਾਂ ਦੀ ਵੀ ਚਾਹੋ ਉਸ ਤਰ੍ਹਾਂ ਦੀ ਸਾਡੇ ਤੱਕ ਪਹੁੰਚਾ ਸਕਦੇ ਹੋ ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। ਔਰ ਸਟੂਡੀਓ ਦੇ ਨੰਬਰ 905-813-1320। ਜ਼ਰੂਰੀ ਨਹੀਂ ਹੈ ਕਿ ਅਸੀਂ ਸਾਰਿਆਂ ਨੂੰ ਖੁਸ਼ ਕਰ ਸਕੀਏ ਜਾਂ ਖੁਸ਼ ਕਰ ਸਕਣ ਦਾ ਯਤਨ ਵੀ ਕਰੀਏ, ਨਹੀਂ। ਬੜੇ ਬੜੇ ਦੁਨੀਆਂ ਦੇ ਰਹਿਬਰ ਆਏ ਨੇ, ਸਾਰਿਆਂ ਨੂੰ ਖੁਸ਼ ਨਹੀਂ ਕਰ ਸਕੇ। ਇੱਕ ਇਗਜ਼ਾਮਪਲ ਹੈ ਸਾਡੇ ਹੱਥ ਵਿਚ, ਪੰਜ ਉਂਗਲਾਂ ਨੇ, ਪੰਜੇ ਉਂਗਲਾਂ ਬਰਾਬਰ ਨਹੀਂ ਹਨ। ਕਿਸੇ ਦੇ ਕਿਸ ਤਰੀਕੇ ਦੇ ਨਾਲ ਵਿਚਾਰ ਨੇ, ਕਿਸੇ ਦੇ ਕਿਸ ਤਰੀਕੇ ਦੇ ਨਾਲ ਵਿਚਾਰ ਨੇ, ਕੋਈ ਕਿਸੇ ਤਰੀਕੇ ਨਾਲ ਕਿਸੇ ਨੂੰ ਲਾਈਕ ਕਰਦਾ, ਕੋਈ ਕਿਸੇ ਨੂੰ ਲਾਈਕ ਕਰਦਾ। ਅੱਜ ਕੱਲ੍ਹ ਵੱਖਰੀ ਹੈ ਕਿ ਪਬਲਿਕ ਪਲੇਸ ਤੇ ਜਦੋਂ ਅਸੀਂ ਕਿਤੇ ਇਕੱਠੇ ਹੋਈਏ ਤਾਂ ਇਕ ਦੂਜੇ ਨੂੰ ਫੂਕ ਵੱਡੀ ਛਕਾ ਦਿੰਦੇ ਆ, ਭਾਈ ਤੇਰੇ ਵਰਗਾ ਤਾਂ ਯਾਰ ਜ਼ਰੂਰਤ ਵਾਲਾ ਬੰਦਾ ਹੀ ਕੋਈ ਨੀ ਮੈਂ ਵੇਖਿਆ। ਹਾਂਜੀ, 9058131320, 905-813-1320। ਮੇਰੇ ਨਾਲ ਇਕ ਕਾਲਰ ਨੇ, ਦੇਖਦੇ ਆ ਕੁਛ ਕਹਿਣਾ ਚਾਹੁੰਦੇ ਨੇ, ਲਓ ਕਰਦੇ ਆ ਉਹਨਾਂ ਦਾ ਸਵਾਗਤ। ਵੈਲਕਮ ਜੀ।
5: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਹੈ?
5: ਵਧੀਆ ਜੀ, ਵਧੀਆ, ਬਹੁਤ ਵਧੀਆ ਜੀ। ਕਲੋਨਾ ਤੋਂ ਬੋਲ ਰਿਹਾ ਜੀ।
0: ਕਲੋਨਾ? ਹਾਂ, ਕਲੋਨਾ ਕਲੋਨਾ ਵਾਲੇ ਹੋ, ਠੀਕ ਹੋ?
5: ਬਸ ਵਧੀਆ ਜੀ, ਪ੍ਰੋਗਰਾਮ ਕੇ ਬਸ ਘੰਟਿਆਂ ਦਾ ਪਤਾ ਹੀ ਨੀ ਚੱਲਦਾ ਕੰਮ ਤੇ ਕਿੱਦਾਂ ਲੰਘ ਜਾਂਦਾ ਨਾ ਜੀ। ਬਹੁਤ ਸੋਹਣਾ ਇਕੱਠਾ ਆਉਂਦੇ ਆ।
0: ਥੈਂਕ ਯੂ ਬ੍ਰਦਰ, ਥੈਂਕ ਯੂ, ਥੈਂਕ ਯੂ, ਥੈਂਕ ਯੂ।
5: ਇੱਕ ਸੌਂਗ ਜ਼ਰੂਰ ਲਾ ਦੇ, ਮੈਨੂੰ ਟੈਲੀਵਿਜ਼ਨ ਲੈ ਦੇ।
0: ਹਾਏ ਹਾਏ, ਮੁਹੰਮਦ ਸਦੀਕ ਰਣਜੀਤ ਕੌਰ ਕਰ ਵੀ ਮੰਡਿਆ ਕਿਉਂ ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ। ਤਸਵੀਰਾਂ ਤੁਹਾਨੂੰ ਪਤਾ, ਜਦੋਂ ਐਂਟੀਨਾ ਹਿਲਾਉਣਾ ਪੈਂਦਾ ਹੁੰਦਾ ਸੀ ਤੇ ਮੀਂਹ ਪੈਣਾ ਮਾੜਾ ਮਾੜਾ ਤੇ ਕਿਸੇ ਵੇਲੇ ਕੱਚੇ ਕੋਠੇ ਤੇ ਵੀ ਐਂਟੀਨਾ ਲੱਗਾ ਹੁੰਦਾ ਸੀ ਤੇ ਬਨੇਰਿਆਂ ਤੇ ਚੜ ਲੱਗਿਆ ਕਿਸੇ ਵੇਲੇ ਤਿਲਕ ਜਾਣਾ, ਤੇ ਫਿਰ ਉਹ ਫਿਲਮਾਂ ਚ ਵੀ ਦਿਖਾ ਦਿੱਤਾ ਕਿ ਐਂਟੀਨੇ ਨੂੰ ਮਾੜਾ ਜਾ ਇਧਰ ਕਰ, ਐਂਟੀਨੇ ਨੂੰ ਮਾੜਾ ਜਾ ਇਧਰ ਕਰ। ਜਿਹੜਾ ਉੱਤੇ ਹੁੰਦਾ ਸੀ ਉਹਦੀ ਡਿਊਟੀ ਸਖ਼ਤ ਹੁੰਦੀ ਸੀ, ਪਰ ਸਖ਼ਤ ਥੱਲੇ ਵਾਲੇ ਦੀ ਵੀ ਹੁੰਦੀ, ਉਦੋਂ ਕਿਹੜਾ ਫੋਨ ਹੁੰਦੇ ਸੀ, ਹਨਾ? ਤਿੰਨ ਜਾਣਿਆਂ ਦੀ ਜੋਬ ਹੁੰਦੀ ਸੀ ਉਹ, ਤਿੰਨ ਜਾਣਿਆਂ ਦੀ, ਤੇ ਜੇ ਦੋ ਜਾਣੇ ਹੁੰਦੇ ਫਿਰ ਟਾਈਮ ਜ਼ਿਆਦਾ ਲੱਗਦਾ। ਇੱਕ ਅੰਦਰ ਦੇਖਣ ਦਿਆ ਹੁੰਦਾ ਸੀ। ਹਾਂਜੀ ਜੀ, ਤੁਸੀਂ ਵੀ ਕਦੇ ਐਂਟੀਨਾ ਟੂਨਾ ਹਿਲਾਇਆ ਕਿ ਨਹੀਂ?
4: ਬਹੁਤ ਵਾਰੀ, ਬਹੁਤ ਵਾਰੀ।
0: ਤੇ ਇੱਕ ਤਾਂ ਅੰਦਰ ਵੇਖਦਾ ਹੁੰਦਾ ਸੀ, ਉਹਨੇ ਦੂਜੇ ਨੂੰ ਪਾਸ ਕਰਨਾ ਵੀ ਹਾਂ ਇੱਥੇ ਠੀਕ ਆ। ਉਹਨੇ ਜਿਹੜਾ ਉੱਤੇ ਐਂਟੀਨੇ ਤੇ ਚੜਿਆ ਹੁੰਦਾ ਸੀ ਉਹਨੂੰ ਕਹਿਣਾ ਬਸ ਬਸ ਬਸ ਬਸ ਇੱਥੇ ਰਹਿਣ ਦੇ, ਹਨਾ? ਮੈਨੂੰ ਟੈਲੀਵਿਜ਼ਨ ਲੈ ਦੇਵੇ,
4: ਤਸਵੀਰਾਂ
0: ਬੋਲਦੀਆਂ। ਚਲੋ ਤੁਹਾਨੂੰ ਸੁਣਾਉਂਦੇ ਆ ਗੀਤ, ਫਿਰ ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਲਾ ਦੇ ਵੀ ਮੁੰਡਿਆ ਗੀਤ, ਕਲੋਨੇ ਵਾਲੇ ਨੂੰ ਕਰਦੇ ਖੁਸ਼ ਤੇ ਕਹਿੰਦੇ ਘੰਟਿਆਂ ਦਾ ਪਤਾ ਨੀ ਲੱਗਦਾ ਬਾਈ ਜਦੋਂ ਤੁਹਾਡਾ ਪ੍ਰੋਗਰਾਮ ਸੁਣਦੇ ਆ। ਇਸ ਮਿੱਤਰ ਨੇ ਆਪਣੇ ਦੋਸਤਾਂ ਮਿੱਤਰਾਂ ਦਾ ਮੂੰਹ ਮਿੱਠਾ ਕਰਵਾਇਆ ਸੀ ਜਦੋਂ CJMR 1320 ਵਾਪਸ ਆਇਆ। ਜਿੰਦੇ ਵਸਦੇ ਰਹੋ, ਸੁਣਦੇ ਦੇਖਦੇ ਰਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
6: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: You're listening to CNN Toronto, Chawla News Network, Toronto. Real news, real impact, showing you real world. CJMR 1320. CJMR 1320. The voice of the city.
1: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
2: ਇੰਟਰਲਾਕਿੰਗ ਫੈਂਸਿੰਗ ਪੈਰੀਓ ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
3: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ।
4: 647-488-6000।
3: ਬਾਬਾ ਜੀ, ਆ ਕਿਹੜਾ ਮੰਤਰ ਹੈ?
4: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ।
3: ਪੱਕੀ ਗੱਲ ਬਾਬਾ ਜੀ?
4: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ ਹੈ, NRI ਮੈਰਿਜ ਬਿਊਰੋ।
0: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ। ਕਾਲ 647-888-6000 ਔਰ ਵਿਜ਼ਿਟ NRIMB.com।

0: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਦੀ ਕੈਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 1133 ਕ੍ਰੈਡਿਟ ਸਟੋਨ ਰੋਡ, ਵਾਨ। ਫਾਰ ਬੁਕਿੰਗ ਕਾਲ 416-433-9191।
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
2: ਸਿਆਣੇ ਕਹਿੰਦੇ ਨੇ, ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ,
3: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
2: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
4: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
5: ਯਾ ਅੱਜ ਹੀ ਪਹੁੰਚੋ, 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
6: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ, ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ।
7: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
6: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਲਰ ਕੋਲ, ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ, ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
7: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
6: ਤੇ ਮੇਰੇ ਜੀਜੇ ਲਈ ਘੜੀ?
7: ਆਹੋ, ਅਸ਼ੋਕ ਜੁਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
6: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਲਰ, 719 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
8: ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ, ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ, ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ, ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1800567HURT4878, ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ।
9: ਆਪਣੇ ਦੰਦਾਂ ਦਾ ਰੱਖੋ ਖਿਆਲ, SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ
10: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ,
11: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
9: SM ਸਪ੍ਰਿੰਗਡੇਲ ਡੈਂਟਲ ਸੈਂਟਰ, 2260 ਬੋਵੇਟ ਡਰਾਈਵ ਈਸਟ, ਬ੍ਰੈਂਪਟਨ, ਬੋਵੇਟ ਜਿੰਗੂਸੀ ਡੈਂਟਲ ਸੈਂਟਰ, 811 ਬੋਵੇਟ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
8: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੋਇਸ ਇਲੈਕਟ੍ਰੋਨਿਕਸ। ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਡ ਰੋਡ ਐਟ ਏਅਰਪੋਰਟ ਰੋਡ, 4550 ਈਬਨਸ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ, 905-678-1200, 905-678-1200। ਕਟਾਰੀਆ ਟੂਰਸ ਐਂਡ ਟਰੈਵਲ।

0: Open 7 days a week. Located at 1850 Albion Road, Etobicoke.
1: 3 locations to serve you.
2: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-8339-68 6478335960 ਗਿੱਲ ਹਾਊਸ ਪੇਂਟਿੰਗ।
3: HK Movers, home, offices, apartments and delivery, big or small, we move it all.
4: HK Movers,
3: local and long distance,
4: we also ship cars,
3: Kailer transport and moving services.
4: For service with a smile, give us a call.
3: Call Mr. Harminder 416-524-6704.
4: 416-524-6704.
3: Visit 140 Advance Boulevard, Unit Number 10, Brampton.
4: Long distance moving specialist.
3: HK Movers.
5: HK Movers.
2: Agar tu ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882 416-568-8882।
6: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
7: Real news, real impact, showing you real world. CJMR 1320, the voice of the city.
8: CJMR 1320 and frequency radio program, TV program, Agra Punjab. Mein aapki host Sindhust Anju Sikha. Peshe khidmat hai aapki nazar mein aaj ke mukhya samachar Hindi mein. Sabse pehle once again upper tapman 19 degree centigrade hai. Kal ka highest 24, lowest 15 hoga. Times of sun and cloud. Khabron ki surkhiyan aap sabki khidmat mein. Aaiye baat karte hain trade talks ki, jisme sabka Prime Minister Stephen Harper ne kya kaha. Unhone kaha Canada ke paas koi bhi niyukti ya phir koi bhi choice nahi thi, lekin walk away karna ना मंजूर करना यूएस की ट्रेड टॉक्स को। और फाइनल डे इन्वेस्टमेंट समिट का टोरंटो में साबका प्राइम मिनिस्टर स्टीफन हार्पर ने डिलीवर किया अपने क्लोजिंग रिमार्क्स, एड्रेस किया ऑनगोइंग ट्रेड वॉर जो कि अमेरिका और कनाडा के बीच में चल रही है, कहा कि फेडरल सरकार को अमेरिका के ऊपर डिपेंडेंसी को खत्म करना होगा और असर्ट किया कि कनाडा को ग्लोबल एनर्जी सुपर पावर है। प्राइम मिनिस्टर मार्क कार्नी ने हेड किया अपना ट्रिप, अब अटलांटिक ओशन में जा रहे हैं। प्राइम मिनिस्टर एड्रेस करेंगे यूरोपियन पार्लियामेंट को इन फ्रांस, जिनका मकसद होगा नेगोशिएट करना एक यूनिक पार्टनरशिप बिटवीन कनाडा एंड यूरोपियन यूनियन। कार्नी ने कहा है कि वो उम्मीद करते हैं कि मुलाकात करेंगे यूके प्राइम मिनिस्टर एंडी बर्नहम से इंग्लैंड में। और आज के दिन ही कार्नी ने कहा वो चाहते हैं कि प्राइवेट इन्वेस्टर्स ऑपरेट करें कनाडा के 4 लार्जेस्ट एयरपोर्ट्स को। हाउएवर लेबर ग्रुप्स ने पुश बैक किया है कि कोई भी सेल नहीं होनी चाहिए। और कार्नी अट्रैक्ट करेंगे $1 trillion नई इन्वेस्टमेंट है उनके प्लान्स के अकॉर्डिंग, सूत्रों ने बताया। और तो देखा नई लेजिस्लेशन एयरपोर्ट्स के लिए यूएस प्रेसिडेंट डोनाल्ड ट्रंप के नए टैरिफ्स प्रभावित हो चुके हैं। बिजनेसेस कॉल कर रहे हैं प्राइम मिनिस्टर की कार्नी की एक्सपेंशन टैक्स इंसेंटिव को लेकर, उनका कि हम इस मौके का, इस मोमेंट का बहुत देर से इंतजार कर रहे थे। टोरंटो के पियर्सन एयरपोर्ट ने क्या कहा है अबाउट कार्नीज प्लान, ओपन करेंगे अप टू प्राइवेट इन्वेस्टमेंट। और कनाडा का लार्जेस्ट एयरपोर्ट ने रिस्पॉन्ड किया माइक प्राइम मिनिस्टर मार्क कार्नी के अनाउंसमेंट का। टोरंटो पियर्सन एयरपोर्ट रिकग्नाइज करता है फेडरल सरकार का प्लान जो संभावना है भविष्य के इन्वेस्टमेंट के लिए इन एयरपोर्ट्स, और कहा कि हम फेडरल सरकार के साथ मिलजुल कर एक साथ एकजुट होकर काम करेंगे। एयरपोर्ट अभी मल्टी मिलियन डॉलर का वहां पर रेनोवेशन अपग्रेड फेस लिफ्ट हो रहा है जिसको कि कम्पलीट होने में करीब करीब 10 साल भी लग सकते हैं। आइए बात करते हैं चाइना, अगर आप विजिट करते हैं तो वहां पर कुछ बदलाव है जो आपको प्रभावित कर सकते हैं। नया एग्जिट प्लान है, एग्जिट बैन प्लान जो चाइना का है, लॉ जो उसका है चाइना का, कनेडियंस को क्या दोबारा सोचना चाहिए चाइना विजिट करने के लिए। नया ट्रैवल रिस्ट्रिक्शन फॉर सिटीजन्स एंड फॉरनर्स प्रभावित हुआ है ट्यूजडे से चाइना में, इंक्लूडिंग पोटेंशियल एग्जिट बैन उन लोगों के लिए जो कि चाइना इसके रेगुलेशन के अकॉर्डिंग काम नहीं कर रहे एज अ विजिटर, एज अ बिजनेसमैन। law provide کرتا ہے host کرنے کے لیے ایسی conditions جو کہ authorities آپ کو واپس اپنی country میں جانے کے لیے چائنا سے منائی ہو سکتی ہے. ہینری گاؤ جو کہ law professor ہے Singapore Management University میں, انہوں نے آج اس وارتالاپ میں اپنا خلاصہ کیا ہے. یہ law جب پربھاوت ہوگا تو چائنا جو ہے وہ بن جائے گا ہوٹل کیلیفورنیا. You can try to check out but you might not be able to leave. آپ check out تو کرنے جائیں گے پر لیکن نہیں جا سکتے. اور اگر کوئی ان کی سیکیورٹی کے ساتھ کھیل واڑ کرتا ہے, کوئی ان کی ٹیکنالوجی کے ساتھ کھیل واڑ کرتا ہے, ان کے ٹیکنالوجیکل امپورٹ ایکسپورٹ لاس کے ساتھ کھیل واڑ کرتا ہے, تو ایسے بزنسز کو وہاں پر انٹری نہیں ہوگی. ایسا کہیں بھی آپ کو معلوم نہیں پڑے گا, لیکن جب چائنا سے نکلنے چاہو گے تو آپ کے اوپر ایگزٹ بین لگ جائے گا. تو وزٹرس کے لیے اور ٹورسٹ کے لیے ان کو اس کا پربھاؤ نہیں پڑے گا. آئی جانتے ایک ایسی کنٹری ہے جو دے گی پیسے, پے کرے گی ان لوگوں کو جو کہ پڑھتے ہیں. جی ہاں, آپ کا جو ہے برین جو ہے ڈیمیج ہونے سے رک سکتا ہے اگر آپ لگاتار اسٹڈی میں ریڈنگ میں انٹرسٹ لگائیں. وہ کنٹری ہے سنگاپور. اور 475 پاؤنڈ آف کوکین برامد کیا گیا دو ٹرکس میں سے جو کہ کوشش کرتے انٹر کرنا کینیڈا فرام یو ایس. سی بی ایس اے کی ایک رپورٹ ہے. کینیڈا بارڈر سروس ایجنسی نے کہا آفیسرز ایٹ دا کاؤٹس بارڈر کراسنگ میں جو کہ سدرن البرٹا میں ہے, ایک ٹرک کو روکا جولائی 26 کو, دوسرا جولائی 31 کو, جس میں کی 475 پاؤنڈ یعنی کہ 215 کلو گرام ڈرگز جس میں برامد ہوئے. اور ساتھ ہی ساتھ کینیڈا کے پاس کوئی چوائس نہیں ہے. لائیو اپڈیٹس ہم آپ کو پرووائڈ کر چکے ہیں ٹریڈ وار میں. اب جو ہے کینیڈا اپنے آپ کو خود انڈیپینڈنٹلی کس طرح سے اپنے آپ پہ رکھے گا, اس کی پلانس اب ہم مکانی کر رہے ہیں. کیلگری کا یوٹیوبر اس کے اوپر چارج ہوا, اسے تھریٹ کیا یوٹیوب کے ویڈیو میں اگینسٹ مارک کارنی پرائم منسٹر, جس کی وجہ سے ان کو چارج کیا گیا ہے. ایک ڈرائیور کراش ود دا ٹرین ہونے والا تھا میپل رج میں, آر سی ایم پی نے کہا وہ بالکل بال بال بچا ہے. ریسٹورینٹ جو ہے اپنے آپ کو ایگزٹینس کے لیے امپلیمنٹ کرنے جا رہے ہیں نئی اسٹریٹجیز کی, کس طرح سے ٹریڈ وار اور ٹیرف کے بعد جو ان کی مہنگائی بڑھی ہے اس میں کیسے اپنے آپ کو سروائیو کریں. کچھ لوگ تو اپنے انہوں نے قیمتیں بڑھائی ہیں, کچھ لوگوں نے قیمتیں دو بار بڑھائی ہیں. اور ایک پریوار ہے فیملی, اس کا ورلڈ بک گینس ورلڈ بک آف ریکارڈ میں نام آیا ہے. پانچ جنریشنز کے لوگ ایک ہی برتھ ڈیٹ شیئر کرتے ہیں اور وہ ہے 14 سپٹمبر. کافی حیرانی والی بات ہے کہ اس پریوار کے پانچ سدسیہ جو ہیں جنریشنز ایک ہی ڈے میں پیدا ہوئے ہیں. فیملی اس کے ساتھ ہی ریسٹورینٹس امپلیمنٹ کر رہے ہیں نیا اسٹریٹجیز. چار سال کے بعد سٹیز جو ہے پروونس میں ماسو ویٹ لسٹ چل رہی ہے $10 a day کے چائلڈ کیئر میں. لوگوں کو اپنے بچوں کے لیے وہاں پہ ستھان نہیں مل رہا. یہ تھا خبروں کا خاص بلٹن آپ سب کی خدمت میں. دیکھ رہے ہیں آپ, سن رہے ہیں آپ ریڈیو پروگرام ٹی وی پروگرام رنگلا پنجاب. میں آپ کی ہوسٹ اینڈ دوست انجو سکھا.
5: تسی سن رہے ہو چاولا نیوز نیٹورک ٹورانٹو, CNN ٹورانٹو.
7: Real news, real impact, showing you real world. CJMR 1320, CJMR 1320, the voice of the city.
9: دوستو اج دا پروگرام سپانسر کیتا جا رہا ہے اناج منڈی, جو تہاڈے شہر دے وچ بہت وڈا گروسری دا سپر ڈپر سٹور جڑا ہے 19 سپتمبر نو دوپہر 12 بجے دروازے کھولن جا رہا ہے. اناج منڈی, اناج منڈی تے گرینڈ اوپننگ تے بھاری سیل لگے گی. سیل دے درمیان بھاری بچت کرن دے نال صرف $100 دی خریداری تے کلکی ڈرا دے وچ نہ پاؤ. رائل انفیلڈ موٹر سائیکل جیت سکدے ہو, ایل ڈی ٹی وی ایئر فلائر اتے نال دی نال بہت سارے قیمتی انعامات جڑے نے کڈے جا رہے نے. اناج منڈی 6141 مے فیلڈ روڈ جنٹ 42A دے وچ ایئرپورٹ تے مے فیلڈ دی کارنر تے کھلن جا رہا ہے اناج منڈی اس سیٹرڈے سپٹمبر 19 نو. اناج منڈی دا نمبر 905-928-5557 اتے پیل رینوویشن دے سردار بھوپندر سنگھ جی ہونا والوں اس حصے نو سپانسر کیتا گیا سی. صرف 7 دن دے وچ تہاڈا کسے وی طرح دا جیکیوزی لاؤنا ہے, سونا لاؤنا ہے, سٹیمر لاؤنا ہے, سمپل تسی جڑا ہے اپنے گھر دا واش روم تیار کرنا. ایک واش روم تا 7 دن, تے جے دل کر گیا بھی نال دوجا بھی بنا لیے, سونا بڑا بن گیا انجو جی وانگو, تو پھر دن بعد لگ سکتے.
8: جی بہت سونا واش روم بنایا, بہت اچھا اپگریڈ.
9: پیل رینوویشن کربس شاور بھی تیار کر دینے 6476481847 6476481847.
8: جی سنتو ڈینٹسٹری دو لوکیشن نے, گور ابنزر لوکیشن 4550 تھے, تشالے لوکیشن ایٹ 510 شالے بولیوارڈ آلسو ان برامٹن. جے کو کسی طرح پرکار دا ڈینٹل ٹریٹمنٹ اور دندا دا علاج کرنا چاہتے ہو, امپلانٹس, گم سرجریز, ڈینچرز, روٹ کینال ٹریٹمنٹ, بریسز لگوانے نے کنوینشنل, یا پھر کلیئر, یا پھر دندا دی وائٹنگ, پالیشنگ, بلیچنگ دے لئی پہنچو سندھو ڈینٹسٹری. نمبر ٹو کال 905 455 8585
9: अगर तुहाडा कोई व्यापार है तुसी प्रोग्राम रंगला पंजाब दे राही इस दी प्रमोशन करना चाहो तो सानू खुशी होगी ਸਾਡਾ ਨੰਬਰ ਹੈ 416-716-7794 ਬਹੁਤ ਜਲਦੀ ਸਰਦਾਰ ਗੁਰਨਾਮ ਸਿੰਘ ਜੀ ਅੱਕੀ ਦਾ ਸਾਡੇ ਨਾਲ ਜੁੜ ਜਾ ਰਹੇ ਟਰੱਕ ਟ੍ਰੇਲਰ ਦੀ ਕਿਸੇ ਤਰ੍ਹਾਂ ਦੀ ਮੁਰੰਮਤ ਕਰਨ ਵਾਸਤੇ ਤੁਹਾਡੇ ਲਈ ਫੇਅਰ ਪ੍ਰਾਈਜ਼ ਟਰੱਕ ਰਿਪੇਅਰ ਸੈਂਟਰ ਹਾਜ਼ਰ ਹੈ ਇੰਜਨ ਟਰਾਂਸਮਿਸ਼ਨ ਰੀਬੈਲਟ ਰਿਪੇਅਰ ਡੀਪੈਪ ਕਲੀਨਿੰਗ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ ਏ ਟੂ ਜੈਡ ਸਰਵਿਸ ਲਈ 14 ਵਰ੍ਹਿਆਂ ਦਾ ਐਕਸਪੀਰੀਅੰਸ ਫੇਅਰ ਪ੍ਰਾਈਜ਼ ਟਰੱਕ ਰਿਪੇਅਰ ਵਨ ਗੁੱਡ ਮਾਰਕ ਪਲੇਸ ਸੀ ਟੋਬੀ ਕੋਜੂਟ ਨੰਬਰ 5 ਵੀਰ ਸੁੱਖਾ ਢੇਸੀ ਅਤੇ ਹੈਪੀ ਬੜਿਆਲ ਜੀ ਨੂੰ ਕਾਲ ਕਰ ਲੈਣਾ 6 7 6 7 7 7 0 6 9 2 5 7
8: जी हां बहुत ही वधिया एक टीम है ये प्रोफेशनल टीम और तुझे हक्का दी राखवी कर देने दोनों ही लॉ प्रोफेशनल लॉयर्स कार एक्सीडेंट स्लिप एंड फॉल पर्सनल इंजरी फैमिली मैटर है इमिग्रेशन का कोई मसला है या किसी होर लीगल प्रॉब्लम फंस गए हो फॉर एनी टाइप ऑफ पर्सनल इंजरी लिटिगेशन मोटर व्हीकल एक्सीडेंट ऑक्यूपर्स लायबिलिटी डिसेबिलिटी क्लेम्स लिए ਕਾਲ ਕਰੋ ਸਾਰੇ ਮਸਲਿਆਂ ਦੇ ਲਈ ਦੈਟ ਇਜ਼ ਦ ਟੀਮ ਫਾਰ ਨਨਵਾਨ ਯੂਫੀ ਲਾਇਰਸ ਨੰਬਰ ਟੂ ਕਾਲ 6477936889
9: ਅਗਲੇ ਸਾਡੇ ਮਹਿਮਾਨ ਹੋਣਗੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਪ੍ਰੰਤੂ ਈਸ਼ਾ ਗਾਰਡਨ ਚਾਈਨੀਜ਼ ਰੈਸਟੋਰੈਂਟ 264 ਰੇਡ ਜ਼ਲਿੰਟਰ ਅਤੇ ਆਲਬਿਨ ਦੇ ਚੌੜੇ ਬਾਜ਼ਾਰ ਦੇ ਵਿਚ 1997 ਤੋਂ ਸਾਡੇ ਸਪਾਂਸਰਾਂ ਦੀ ਜਿਹੜੀ ਲਿਸਟ ਵਿਚ ਸ਼ਾਮਲ ਨੇ ਹੱਕਾ ਚੌਮਨ ਮਨਚੀਰੀ ਚਿਕਨ ਚਿਲੀ ਚਿਕਨ ਸਵਾਦਿਸ਼ਟ ਹੌਟ ਐਂਡ ਸਾਵਰ ਸੂਪ ਚਿਕਨ ਵਿੰਗ ਸਾਡੇ ਘਰ ਕੋਈ ਵੀ ਮਹਿਮਾਨ ਆਵੇ ਤਾਂ ਇਕ ਵਾਰ ਅਸੀਂ ਈਸ਼ਾ ਗਾਰਡਨ ਚਾਈਨੀਜ਼ ਰੈਸਟੋਰੈਂਟ ਦਾ ਖਾਣਾ ਜ਼ਰੂਰ ਉਨ੍ਹਾਂ ਨੂੰ ਖਵਾਉਂਦੇ ਹਾਂ ਉਹ ਅਸ਼ ਅਸ਼ ਕਰਦੇ ਨੇ ਵੀ ਖਾਣਾ ਤਾਂ ਪਹਿਲਾਂ ਵੀ ਚਾਈਨੀਜ਼ ਸਟਾਈਲ ਦਾ ਖਾਧਾ ਪਰ ਇਹਦਾ ਟੇਸਟ ਵੱਖਰਾ ਹੀ ਹੈ ਅੰਡਰਲੀ ਕੋ ਲਾਇਸੈਂਸ 416-759-8383 ਸਕਾਰਬਰੋ ਟੈਕਸਟਾਈਲ ਐਂਡ ਫੈਬਰਿਕ 2659 ਚੌੜੇ ਬਾਜ਼ਾਰ ਦੇ ਵਿਚ ਬਿਲਕੁਲ ਇਸ ਈਸ਼ਾ ਗਾਰਡਨ ਦੇ ਸਾਹਮਣੇ ਹੈ ਵੀਰ ਸਰਦਾਰ ਸ਼ਮਸ਼ੇਰ ਸਿੰਘ ਜੀ ਲਹਿੰਗੇ ਕੁੜਤੇ ਗਰਾਰੇ ਸ਼ਰਾਰੇ ਖੁੱਲਾ ਕੱਪੜਾ ਰੈਡੀਮੇਡ ਸੂਟ ਬੇਸ਼ੁਮਾਰ ਰੰਗਾਂ ਦੇ ਵਿਚ ਪਹਿਰਾਵਾ ਖਰੀਦਣ ਲਈ 416-742-0010 ਤੇ ਕਾਲ ਕੀਤੀ ਜਾ ਸਕਦੀ
8: ਜੀ ਆਪਣੇ ਘਰ ਦੀ ਵੈਲਿਊ ਵਧਾਉਣਾ ਚਾਹੁੰਦੇ ਹੈਗੇ ਤਾਂ ਇੱਕ ਬਹੁਤ ਹੀ ਵਧੀਆ ਇਨਵੈਸਟਮੈਂਟ ਕਰੋ ਦੈਟ ਇਜ਼ ਆਪਣੇ ਲੈਂਡਸਕੇਪਿੰਗ ਬਾਹਰ ਦੀ ਫਰੰਟ ਯਾਰਡ ਦੀ ਬੈਕ ਯਾਰਡ ਦੀ ਬਰਾਬਰ ਕਰਕੇ ਉਹ ਕਹਿੰਦੇ ਨੇ ਬਹੁਤ ਹੀ ਵਧੀਆ ਪ੍ਰੋਫੈਸ਼ਨਲ ਕੰਪਲੀਟ ਐਕਸਟੀਰੀਅਰ ਕੰਸਟਰਕਸ਼ਨ ਦਾ ਕੰਮ ਦੈਟ ਇਜ਼ ਓਰੇਕਲ ਕੰਸਟਰਕਸ਼ਨ ਇੰਟਰਲੋਕਿੰਗ ਪੇਵਿੰਗ ਚਿਮਨੀ ਦੀ ਰਿਪੇਅਰ ਕਰਨਾ ਚਾਹੁੰਦੇ ਹੋ ਪੈਟੀਓ ਸਟੈਪਸ ਬਣਾਉਣਾ ਚਾਹੁੰਦੇ ਹੋ ਵਾਕਵੇਜ਼ ਫੈਂਸਿੰਗ ਸਟੱਕੋ ਪਾਰਜਿੰਗ ਰਿਟੇਨਿੰਗ ਵਾਲਸ ਪੂਲਸ ਅਰਾਊਂਡ ਲੈਂਡਸਕੇਪਿੰਗ ਦੇ ਡੂ ਐਵਰੀਥਿੰਗ ਔਰ ਅਨਦਰ ਕੁਆਲਿਟੀ ਦਾ ਕੰਮ ਹੈਗਾ ਜੋ ਪ੍ਰੋਫੈਸ਼ਨਲੀ ਫਿਨਿਸ਼ ਕੀਤੀ ਜਾਂਦੀ ਦੇ ਆਰ ਬੋਂਡਿਡ ਐਂਡ ਇਨਸ਼ੋਰਡ ਕਾਲ ਦਾ ਕੰਪਨੀ ਓਰੇਕਲ ਕੰਸਟਰਕਸ਼ਨ ਦੇ ਜੌਨ ਨੂੰ ਅਸੀਂ ਖੁਦ ਵੀ ਕੰਮ ਕਰਾਇਆ ਉਹਨਾਂ ਦੇ ਥਰੂ ਔਰ ਬਹੁਤ ਹੀ ਵਧੀਆ ਕੰਮ ਕਰਦੇ ਨੇ ਜੀ 416-474-6836
9: ਸਟੂਡੀਓ ਦੀ ਘੜੀ ਦੇ ਮੁਤਾਬਕ ਸਰਦਾਰ ਗੁਰਨਾਮ ਸਿੰਘ ਜੀ ਅੱਕੀ ਦਾ ਸਟੈਂਡ ਬਾਏ ਨੇ ਅਤੇ ਟਾਪ ਚੋਇਸ ਇਲੈਕਟ੍ਰੋਨਿਕ 16 ਇੰਟਮੋਲ ਡਰਾਈਵ ਬਰੈਮਟਨ 5461 ਹਾਈਵੇ 6 ਨਾਰਥ ਗੋਲਫ ਦੇ ਵਿਚ ਵਾਕਿਆ ਨੇ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਈਜ਼ ਹਾਈ ਐਂਡ ਦਾ ਅਪਲਾਇੰਸਿਸ ਮੂੰਹੋਂ ਬੋਲਦਾ ਡਿਸਪਲੇ ਕੀਤਾ ਤੁਹਾਨੂੰ ਮਿਲੇਗਾ ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦਾ ਟੈਲੀਵਿਜ਼ਨ ਅਤੇ ਯੂਨੀਕ ਕੁਝ ਹਟ ਕੇ ਨਵੇਂ ਸਟਾਈਲ ਨਵੇਂ ਡਿਜ਼ਾਈਨ ਦੇ ਵਿਚ ਮਜ਼ਬੂਤ ਹੰਡਨਸਾਰ ਫਰਨੀਚਰ ਲੈਣਾ ਉਹ ਵੀ ਡਿਸਪਲੇ ਕੀਤਾ 16 ਇੰਟਮਲ ਡਰਾਈਵ ਬਰੈਮਟਨ ਨੰਬਰ ਟੂ ਕਾਲ 905-799-0045-905-799-0045 ਤੇ ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮ ਕੀਤੀ ਜਾ ਰਹੀ ਹੈ ਅਨਾਜ ਮੰਡੀ ਖੁੱਲਣ ਜਾ ਰਿਹਾ ਉਨ੍ਹਾਂ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਅੱਜ ਦਾ ਇਹ ਸ਼ੋ ਹਾਜ਼ਰ ਨੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ
10: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ ਰਿਆਸਤੀ ਸ਼ਹਿਰ ਪਟਿਆਲਾ ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ
9: ਵੈਲਕਮ ਵੈਲਕਮ ਵੈਲਕਮ ਵੈਲਕਮ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਹਾਜ਼ਰ ਨੇ ਤੇ ਲੋ ਫਿਰ ਪੇਸ਼ ਕਰਾਂਗੇ ਉਨ੍ਹਾਂ ਨੂੰ ਅੱਜ ਦੀ ਇਸ ਮਹਿਫਲ ਦੇ ਵਿਚ ਸਟੂਡੀਓ ਦਾ ਨੰਬਰ 905-813-1320 ਕੀਦਾ ਸਾਹਿਬ ਵੈਲਕਮ ਸਵਾਗਤ ਹੈ ਜੀ ਇਹਨੂੰ ਸਤਿ ਸ੍ਰੀ ਅਕਾਲ
11: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਾਰਿਆਂ ਸਰੋਤਿਆਂ ਨੂੰ ਜੀ ਸਤਿ ਸ੍ਰੀ ਅਕਾਲ ਅੰਜੂ ਜੀ
8: ਸਤਿ ਸ੍ਰੀ ਅਕਾਲ ਕੀਦਾ ਜੀ
9: ਜਦੋਂ ਪ੍ਰੋਗਰਾਮ ਦੀ ਤਿਆਰੀ ਕਰਦੇ ਆ ਕੀਦਾ ਸਾਹਿਬ ਵੀ ਬੜੀ ਮਿਹਨਤ ਲਗਨ ਕਰਦੇ ਨੇ ਔਰ ਕੁਝ ਕਵਿਤਾਵਾਂ ਕੁਝ ਸ਼ੇਰੋ ਸ਼ਾਇਰੀ ਜਾਂ ਨਿਊਜ਼ ਵਿਊਜ਼ ਦੇ ਰਾਹੀਂ ਕੁਝ ਆਪਣਾ ਲੈ ਕੇ ਆਉਂਦੇ ਹਾਂ ਤੇ ਉਹਦੇ ਵਿਚ ਕੁਝ ਲਾਈਨਾਂ ਇਹੋ ਜਿਹੀਆਂ ਹੁੰਦੀਆਂ ਨੇ ਵੈਸੇ ਸੁਣੀਆਂ ਹੁੰਦੀਆਂ ਨੇ ਆਪਾਂ ਕਈ ਵਾਰੀ ਪਰ ਜਦੋਂ ਚੰਗਾ ਲਿਖਾਰੀ ਉਨ੍ਹਾਂ ਨੂੰ ਮਾਲਾ ਦੇ ਮਣ ਕੇ ਪਰੋ ਕੇ ਰੱਖ ਦਿੰਦਾ ਤੇ ਗਾਨੀ ਬੜੀ ਵਧੀਆ ਬਣਦੀ ਹੈ ਲੱਕੜ ਵਾਲੀ ਆਰੀ ਦੇ ਇਕ ਪਾਸੇ ਦੰਦੇ ਨੇ ਪਰ ਦੋ ਪਾਸੇ ਦੰਦੇ ਦੁਨੀਆਂ ਵਾਲੀ ਆਰੀ ਦੇ ਮੈਂ ਅਰਸ਼ ਨੂੰ ਬੜਾ ਸਮਝਾਉਂਦਾ ਹੁੰਦਾ ਕੈਨੇਡੀਅਨ ਬੱਚੇ ਨਾ ਬਿਜ਼ਨਸ ਦੇ ਵਿੱਚ ਭਾਵੇਂ ਕਾਮਯਾਬ ਹੋ ਜਾਣ ਤੇ ਇਹ ਭੋਲੇ ਬੜੇ ਨੇ ਆਪਣੇ ਦਿਲ ਦੀ ਗੱਲ ਸਾਰੀ ਦੱਸ ਦਿੰਦੇ ਕਿਉਂ ਜੀ ਜੀ
8: ਬਿਲਕੁਲ ਸਹੀ ਜੀ
9: ਇਹਨਾਂ ਨੂੰ ਨਾ ਬਹੁਤੀਆਂ ਉਹ ਜਿਹੜੀਆਂ ਨਹੀਂ ਆਉਂਦੀਆਂ ਕੀ ਕਹਿ ਲੋ ਕਿ ਹਾਂ ਸਹੀ ਪਕੜੇ ਲੱਕੜ ਵਾਲੀ ਆਰੀ ਦੇ ਇੱਕ ਪਾਸੇ ਦੰਦੇ ਨੇ ਤੇ ਪਰ ਦੋ ਪਾਸੇ ਦੰਦੇ ਦੁਨੀਆਂ ਵਾਲੀ ਆਰੀ ਦੇ ਲੱਚਰਤਾ ਦੀ ਜਿਹਦੇ ਗੀਤਾਂ ਚ ਝਲਕ ਪਵੇ ਦੁਰ ਦੁਰ ਦੁਰ ਦੁਰ ਦੁਰ ਫਿੱਟੇ ਮੂੰਹ ਇਹੋ ਜੇ ਲਿਖਾਰੀ ਦੇ ਤੁਰਦਾ ਫਿਰਦਾ ਬੰਦਾ ਤੁਰ ਜੇ ਚੰਗਾ ਰਹਿੰਦਾ ਏ ਪਾਵੇ ਨਾ ਰੱਬ ਵਸ ਕਦੇ ਲੰਮੀ ਬਿਮਾਰੀ ਦੇ ਯਾਰ ਦੇ ਘਰ ਜਾ ਕੇ ਜੋ ਮੈਲੀ ਅੱਖ ਰੱਖਦਾ ਲੱਖ ਲਾਂਤਾ ਸੱਦਿਆ ਸੀ
12: ਯਾਰੀ ਦੇ
9: ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਬਹੁਤ ਸਾਰੇ ਪ੍ਰੋਡਿਊਸਰ ਡਾਇਰੈਕਟਰ ਸਾਨੂੰ ਜੁਆਇਨ ਕਰਨ ਵਾਲੇ ਨੇ ਤੇ ਮੈਂ ਦਾਤ ਦੇਣੀ ਬਣਦੀ ਆ ਜੀ ਅੱਜ ਅਰਸ਼ ਹੋਰਾਂ ਨੂੰ ਇੱਕ ਮੇਰੇ ਸਾਹਮਣੇ ਹੀ ਸਾਡੇ ਸ਼ਹਿਰ ਦੀ ਇੱਕ ਨਾਮੀ ਗ੍ਰਾਮੀ ਸ਼ਖਸੀਅਤ ਸਮਝਾ ਰਹੀ ਸੀ ਅਰਸ਼ ਤੇਰੀ ਯਾਰ ਰਿਸਪੋਂਸੀਬਿਲਟੀਆਂ ਬੜੀਆਂ ਵੱਧ ਗਈਆਂ ਨੇ ਤੇ ਮੈਂ ਖੜਾ ਹੋ ਕੇ ਉਸ ਵੀਰ ਦਾ ਧੰਨਵਾਦ ਕੀਤਾ ਮੈਂ ਕਿਹਾ ਯਾਰ ਮੈਂ ਵੀ ਸਮਝਾਉਂਦਾ ਇਹ ਕੈਨੇਡੀਅਨ ਬੱਚੇ ਨੇ ਇਹਨਾਂ ਨੂੰ ਇਹਨਾਂ ਨਾਲ ਕਿਹੜਾ ਕਿਹੜੇ ਵੇਲੇ ਖਿਲਵਾੜ ਕਰ ਜਾਂਦਾ ਇਹਦੀ ਸਮਝ ਨਹੀਂ ਆ ਇਹਨੂੰ ਪਰ ਓਨੈਸਟੀ ਵਰਕ ਕਰਦੀ ਹੈ ਉਹਦੀ ਓਨੈਸਟੀ ਵਰਕ ਕੀਤੀ ਹੈ ਉਹਦੀ ਮਿਹਨਤ ਨੇ ਉਹਦੀ ਲਗਨ ਨੇ ਰੰਗ ਲਿਆਂਦਾ ਆ ਸੀ ਜਮ ਆਰ 1320 AM ਦੀਆਂ ਚਾਬੀਆਂ

0: ਤੁਸੀਂ ਦੇਖ ਰਹੇ ਹੋ ਦਿਨ ਬ ਦਿਨ ਸਾਡੀ ਸੰਖਿਆ ਵਧਦੀ ਜਾ ਰਹੀ ਹੈ। ਭਾਵੇਂ ਕਿ ਅਜੇ 15 ਕੁ ਦਿਨ ਹੋਏ ਆ ਸਾਨੂੰ ਨੰਬਰ ਅਨਾਊਂਸ ਕੀਤਿਆਂ ਨੂੰ 647-910-13-20 641-741-1919 ਇੱਕ ਭੈਣ ਜੀ ਮੇਰੇ ਨਾਲ ਲੜੇ ਸੀ ਕੱਲ ਕਹਿੰਦੇ ਆਪਣਾ ਨੰਬਰ ਬਹੁਤ ਘੱਟ ਬੋਲਦੇ ਹੋ। ਮੈਂ ਕਿਹਾ ਸਾਨੂੰ ਹੁਣ ਨਾ 30 ਸਾਲਾਂ ਤੋਂ ਬੋਲ ਬੋਲ ਕੇ ਆਦਤ ਜੀ ਹੁਣ ਸਾਡੀ ਇੰਝ ਲੱਗਦੀ ਆ ਵੀ ਬੜੀ ਵਾਰੀ ਬੋਲਤਾ ਛੱਡ ਚਾਵਲਾ ਪਤਾ ਹੀ ਆ ਪਰ ਨਹੀਂ ਸਟੂਡੀਓ ਦਾ ਨੰਬਰ ਹੈ 905-813-1320-913-1320 ਹਾਂਜੀ ਹਾਂਜੀ ਜੀ ਆਉਂਦੇ ਪਹਿਲਾਂ ਕੁਛ
1: ਜੀ ਅਕੀਦਾ ਜੀ ਗੱਲ ਕਰਾਂਗੇ ਅਮਰੀਕੀ ਵਾਯੂ ਸੈਨਾ ਦੇ ਸੈਕਟਰੀ ਟ੍ਰੋਏ ਮਿੰਕ ਨੇ ਖੁਲਾਸਾ ਕੀਤਾ ਹੈਗਾ ਕਿ ਅਮਰੀਕਾ ਨੇ ਸਪੇਸ ਦੇ ਵਿਚ ਹਥਿਆਰ ਆਪਣੇ ਫਿੱਟ ਕੀਤੇ ਹੋਏ ਨੇ ਇੱਥੇ ਬਹੁਤ ਹੀ ਮੈਨੂੰ ਲੱਗਦਾ ਸਕੇਰੀ ਬਿਆਨ ਹੈਗਾ ਕੀ ਕਹਿਣਾ ਚਾਹੋਗੇ
2: ਅਸਲ ਵਿਚ ਨਾ ਜੀ ਦੋ ਗੱਲਾਂ ਧਿਆਨ ਮੰਗਦੀਆਂ ਨੇ ਇੱਕ ਤਾਂ ਇਹ ਆ ਕਿ ਅੱਜ ਕੱਲ ਇੱਕ ਤਾਂ ਚੀਨ ਇੱਕ ਰੂਸ ਇੱਕ ਅਮੈਰੀਕਾ ਤਿੰਨ ਮੁਲਕ ਅਜਿਹੇ ਨੇ ਜਿਹੜੇ ਕਿ ਸਪੇਸ ਦੇ ਵਿੱਚ ਆਪਣੀ ਥਾਂ ਬਣਾਉਣ ਲੱਗੇ ਹੋਏ ਨੇ ਬੜੇ ਅਹਿਮ ਤਰੀਕੇ ਨਾਲ ਸਪੇਸ ਵਿੱਚ ਉਹ ਵੈਸੇ ਤਾਂ ਸਾਰੇ ਮੁਲਕ ਹੀ ਆਪਣੀ ਸਪੇਸ ਥਾਂ ਬਣਾ ਰਹੇ ਨੇ ਪਰ ਇਹਨਾਂ ਮੁਲਕਾਂ ਨੇ ਸਪੇਸ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਥਾਂ ਬਣਾਉਣ ਦਾ ਤਰੀਕਾ ਬਣਾਇਆ ਉਹ ਥਾਂ ਇਹੋ ਜਿਹੀ ਆ ਕਿ ਜਿਹੜੇ ਦੂਜੇ ਮੁਲਕਾਂ ਦੀ ਜਾਣਕਾਰੀ ਹਾਸਲ ਕਰਨ ਵਾਸਤੇ ਵੀ ਇਹ ਉਹ ਸਪੇਸ ਤੇ ਕਬਜ਼ੇ ਕੀਤੀ ਹੋਈ ਥਾਂ ਨੂੰ ਵਰਤਦੇ ਆ ਜਿੱਦਾਂ ਕਿ ਸੈਟੇਲਾਈਟ ਤੁਸੀਂ ਉੱਪਰ ਲਾ ਤੇ ਕਿਸੇ ਦੂਜੇ ਮੁਲਕ ਦੀ ਕੀ ਕਹਿੰਦੇ ਆ ਆਪਾਂ ਉਹਨੂੰ ਉਹਦੀ ਜਿਵੇਂ ਨਾ ਆਪਣਾ ਕਿਸੇ ਬਗਾਨੇ ਘਰ ਦੇ ਮੋਰੀਆਂ ਵਿੱਚ ਉਹਨੂੰ ਝਾਕਦੇ ਆ ਆਪਾਂ ਅੰਦਰ ਕਿਸੇ ਦੇ ਘਰ ਏਦਾਂ ਬਲਕਿ ਕਿਸੇ ਦੇ ਘਰ ਦੇ ਵਿੱਚ ਝਾਕਣਾ ਇਹ ਇੱਕ ਦੂਜੇ ਨੇ ਇਹਨਾਂ ਮੁਲਕਾਂ ਨੇ ਕਾਫੀ ਕਰ ਰੱਖਿਆ ਜਿਵੇਂ ਕਿ ਕੋਈ ਸੈਟੇਲਾਈਟ ਅਮੈਰੀਕਾ ਨੇ ਫਿੱਟ ਕਰਤਾ ਤੇ ਉਹ ਭਾਰਤ ਨੂੰ ਦੇਖ ਰਿਹਾ ਕਿ ਭਾਰਤ ਵਿੱਚ ਇਸ ਟਾਈਮ ਫਲਾਣੀ ਜਗ੍ਹਾ ਕੀ ਹੋ ਰਿਹਾ ਤੇ ਚੀਨ ਦੇਖ ਰਿਹਾ ਅਮੈਰੀਕਾ ਨੂੰ ਅਮੈਰੀਕਾ ਵਿੱਚ ਇਸ ਟਾਈਮ ਕੀ ਹੋ ਰਿਹਾ ਏਦਾਂ ਦਾ ਇਹ ਨਾ ਇੱਕ ਦੂਜੇ ਦੇ ਉਹ ਨਾ ਲੈ ਰਹੇ ਨੇ ਇੱਕ ਚੁਗਲਖੋਰ ਜਾਂ ਇੱਕ ਜਿਹੜਾ ਪਰਦਾ ਪੋਸ਼ੀ ਇੱਕ ਬੰਦਾ ਬੈਠਾ ਹੁੰਦਾ ਪਿੱਛੇ ਉਹਦੇ ਮੁਤਾਬਕ ਹੁਣ ਕੱਲ ਇੱਕ ਨਵਾਂ ਖੁਲਾਸਾ ਕੀਤਾ ਇਹਨੇ ਜਿਹੜਾ ਸੈਕਟਰੀ ਹੈਗਾ ਵਾਯੂ ਸੈਨਾ ਦਾ ਉਹਨੇ ਕਿਹਾ ਕਹਿੰਦੇ ਜੀ ਅਸੀਂ ਸਪੇਸ ਦੇ ਵਿੱਚ ਹਥਿਆਰ ਫਿੱਟ ਕਰ ਦਿੱਤੇ ਆ ਇਹ ਕਹਿੰਦੇ ਅੱਜ ਨੀ ਕੀਤੇ ਕਾਫੀ ਸਮੇਂ ਤੋਂ ਅਸੀਂ ਪਹਿਲਾਂ ਕਰ ਦਿੱਤੇ ਸੀਗੇ ਇਹ ਹਥਿਆਰ ਕਿਹੋ ਜਿਹੇ ਫਿੱਟ ਕੀਤੇ ਨੇ ਕੀ ਇਹ ਹਥਿਆਰ ਪਰਮਾਣੂ ਨੇ ਜਾਂ ਕੀ ਇਹ ਹਥਿਆਰ ਬਹੁਤ ਸਾਰੇ ਬਹੁਤ ਜ਼ਿਆਦਾ ਘਾਤਕ ਨੇ ਕੀ ਇਹ ਹਥਿਆਰ ਕਿਹੜੇ ਕਿਹੜੇ ਮੁਲਕ ਉੱਤੇ ਅਟੈਕ ਕਰ ਸਕਦੇ ਆ ਤੇ ਇਹ ਗੱਲ ਉਹਨੇ ਖੁਲਾਸਾ ਨਹੀਂ ਕੀਤਾ ਪਰ ਇੱਕ ਗੱਲ ਉਹਨੇ ਜ਼ਰੂਰ ਆਖੀ ਆ ਉਹਨੇ ਇਹ ਗੱਲ ਕਿਹਾ ਕਹਿੰਦੇ ਵੀ ਇਹ ਜਿਹੜੇ ਹਥਿਆਰ ਹੈਗੇ ਨੇ ਜੇ ਕੋਈ ਸਾਡੇ ਉੱਤੇ ਅਟੈਕ ਕਰਦਾ ਸਾਡੇ ਦੇਸ਼ ਤੇ ਅਟੈਕ ਕਰਦਾ ਤੇ ਉਸ ਸਮੇਂ ਇਹ ਹਥਿਆਰ ਵਰਤੇ ਜਾ ਸਕਦੇ ਨੇ ਤੇ ਇਹ ਉਹਨੇ ਟ੍ਰਾਈਮਿਕ ਨੇ ਗੱਲ ਕੀਤੀ ਆ ਇਸ ਦੇ ਨਾਲ ਦੁਨੀਆਂ ਭਰ ਦੇ ਵਿੱਚ ਇੱਕ ਚਰਚਾ ਇਹ ਛਿੜੀ ਆ ਕਿ ਜਿਹੜਾ ਇਹ ਅਮਰੀਕਾ ਹੈਗਾ ਹੁਣ ਇਹ ਕਰੂਰਤਾ ਵਾਲੇ ਪਾਸੇ ਵੱਧ ਗਿਆ ਹੁਣ ਕਿਸੇ ਵੀ ਮੁਲਕ ਦੇ ਉੱਤੇ ਇਹ ਜਿਹੜਾ ਅਮਰੀਕਾ ਹੈਗਾ ਉਹ ਪਰਮਾਣੂ ਵੀ ਹੋ ਸਕਦੇ ਨੇ ਉਹ ਪਰਮਾਣੂ ਵੀ ਸੁੱਟ ਸਕਦਾ ਕਿਸੇ ਉੱਤੇ ਕੁਝ ਵੀ ਕਰ ਸਕਦਾ ਇਹ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਸੁਪਰ ਪਾਵਰ ਦਿਖਾਉਣ ਦੇ ਵਿੱਚ ਲੱਗਿਆ ਹੋਇਆ ਇਸ ਟਾਈਮ ਕਿਉਂਕਿ ਜੇ ਆਪਾਂ ਗੱਲ ਟਰੰਪ ਦੀ ਕਰੀਏ ਟਰੰਪ ਨੇ ਕੱਲ ਜਿੱਦਾਂ ਦੀ ਗੱਲ ਆਖੀ ਆ ਉਹ ਇਸ ਦੇ ਨਾਲ ਹੀ ਮਿਲਦੀ ਜੁਲਦੀ ਆ ਉਹ ਕਹਿੰਦੇ ਆ ਕਹਿੰਦੇ ਇਰਾਨ ਯੁੱਧ ਦੇ ਵਿੱਚ ਜਿਨ੍ਹਾਂ ਮੁਲਕਾਂ ਨੇ ਇਰਾਨ ਦੀ ਵਿਰੋਧਤਾ ਨਹੀਂ ਕੀਤੀ ਹੁਣ ਦੇਖੋ ਕੀ ਕਹਿ ਰਿਹਾ ਬੰਦਾ ਆਪਣੇ ਆਪ ਹੀ ਕਹਿ ਰਿਹਾ ਵੀ ਮੈਂ ਜਿਹਦੇ ਬੰਦੇ ਇਰਾਨ ਦੀ ਵਿਰੋਧਤਾ ਨਹੀਂ ਕੀਤੀ ਅਸੀਂ ਉਹਨਾਂ ਤੋਂ ਹੋਰਮੂਜ ਦਾ ਸਟੇਟ ਦਾ ਜਿਹੜਾ ਕਿ ਹੱਕ ਨਹੀਂ ਉਹਨਾਂ ਕੋਲ ਰਹਿਣ ਦੇਵਾਂਗੇ ਉਹ ਹੋਰਮੂਜ ਤੋਂ ਜੇਕਰ ਲੰਘਦੇ ਨੇ ਅਸੀਂ ਉਹਨਾਂ ਤੋਂ ਭਾਰੀ ਟੈਕਸ ਵਸੂਲਾਂਗੇ ਉਹ ਨਾ ਕੱਲ ਨੂੰ ਕਹਿਣ ਕਿ ਅਸੀਂ 7 ਮੁਲਕਾਂ ਦੇ ਤਾਂ ਉਹਨਾਂ ਨੇ ਕਹਿਤਾ ਭਾਵੇਂ ਕਿ ਨਾਂ ਨੀ ਲਿਆ ਉਹਨੇ 7 ਮੁਲਕਾਂ ਦਾ 7 ਮੁਲਕਾਂ ਦੇ ਤਾਂ ਕਹਿਤਾ ਉਹਨੇ ਕਿ ਇਹਨਾਂ ਮੁਲਕਾਂ ਨੇ ਇਰਾਨ ਦੀ ਇਰਾਨ ਦਾ ਪੱਕ ਕੀਤਾ ਤੇ ਅਮਰੀਕਾ ਦੀ ਵਿਰੋਧਤਾ ਕੀਤੀ ਆ ਇਜ਼ਰਾਈਲ ਦੀ ਵਿਰੋਧਤਾ ਕੀਤੀ ਆ ਇਸ ਕਰਕੇ 7 ਮੁਲਕਾਂ ਤੋਂ ਟੈਕਸ ਅਸੀਂ ਲਵਾਂ ਹੀ ਲਵਾਂਗੇ ਤੇ ਇਹ ਹੁਣ ਜਦੋਂ ਇਹ ਗੱਲ ਕਹਿ ਰਿਹਾ ਬੰਦਾ ਦੂਜੇ ਦੇਸ਼ਾਂ ਪ੍ਰਤੀ ਟਰੰਪ ਇਹਦਾ ਮਤਲਬ ਇਹ ਆ ਕਿ ਅਮਰੀਕਾ ਤੇ ਟਰੰਪ ਜਿਹੜਾ ਹੈਗਾ ਉਹ ਅਮਰੀਕਾ ਦਾ ਖੈਰ ਕੀ ਕਹਿ ਸਕਦੇ ਆ ਟਰੰਪ ਜੋ ਆਪਣਾ ਇਹੋ ਜਿਹਾ ਕੰਮ ਕਰ ਰਿਹਾ ਉਹ ਦੁਨੀਆਂ ਲਈ ਵੱਡਾ ਚੈਲੰਜ ਹੈਗਾ ਦੁਨੀਆਂ ਨੂੰ ਕਿਵੇਂ ਲੈਂਦੀ ਆ ਉਹ ਵੱਖਰੀ ਗੱਲ ਆ ਪਰ ਸ਼ਾਇਦ ਟਰੰਪ ਨੇ ਉਸ ਗੁੱਸੇ ਚ ਇਹ ਗੱਲ ਆਖੀ ਆ ਜਿਹੜਾ ਕਿ ਬ੍ਰਿਕਸ ਸਮਿਟ ਹੋਈ ਆ ਭਾਰਤ ਵਿੱਚ ਬ੍ਰਿਕਸ ਸਮਿਟ ਦੇ ਵਿੱਚ ਭਾਰਤ ਦੇ ਵਿੱਚ ਜਿੰਨੇ ਮੁਲਕ ਇਕੱਠੇ ਹੋਏ ਨੇ ਉਹਨਾਂ ਨੇ ਅਮਰੀਕਾ ਦੀ ਵਿਰੋਧਤਾ ਦੇ ਵਿੱਚ ਕਈ ਸਾਰੇ ਮਤੇ ਪਾਏ ਨੇ ਚਾਹੇ ਇਹ ਗੱਲ ਇਸ ਕਰਕੇ ਵੀ ਆਖਿਆ ਇਹਨੇ ਟਰੰਪ ਨੇ ਜੀ
0: ਇਹਦੀ ਜਿਹੜੀ ਪਾਵਰ ਸੁਪਰ ਪਾਵਰ ਦੀ ਥੈਲੇ ਚੋਂ ਬਿੱਲੀ ਬਾਹਰ ਆ ਚੁੱਕੀ ਹੈ ਜਿਵੇਂ ਇਰਾਨ ਨੇ ਇਹਨੂੰ ਚਣੇ ਚਬਾਏ ਨੇ ਇਹ ਹੁਣ ਮੰਨੇ ਚਾਹੇ ਨਾ ਮੰਨੇ ਜਿਸ ਤਰੀਕੇ ਦੇ ਨਾਲ ਇਹ ਬੈਠ ਗਿਆ ਜਿਸ ਤਰੀਕੇ ਨਾਲ ਪਛਾਣ ਰਿਹਾ ਜਿਸ ਤਰੀਕੇ ਦੇ ਨਾਲ ਨਿਭਾਨੇ ਚ ਲੱਭ ਰਿਹਾ ਉਹ ਇਰਾਕ ਵਾਲੇ ਪਾਸੇ ਜਦੋਂ ਸਦਾਮ ਹੁਸੈਨ ਵਾਲਾ ਮਸਲਾ ਸੀ

0: ਨੇ ਦੁਨੀਆਂ ਨੂੰ ਗੁੰਮਰਾਹ ਕਰ ਲਿਆ, ਦੁਨੀਆਂ ਨੂੰ ਡਿਫਰੈਂਟ ਤਰੀਕੇ ਨਾਲ ਡਰਾ ਕੇ ਤੇ ਇੱਕ ਇਹਨਾਂ ਨੇ ਇਕਜੁੱਟ ਹੋ ਕੇ ਉੱਤੇ ਹਮਲਾ ਕੀਤਾ। ਉਦੋਂ ਕਿਸੇ ਇੱਕ ਨੇ ਭੇਜਤੇ, ਕਿਸੇ ਨੇ ਦੋ ਭੇਜਤੇ, ਸਿਪਾਹੀ ਕਿਸੇ ਨੇ ਚਾਰ ਭੇਜਤੇ। ਉਹ ਸਿਰਫ ਯੂਨਿਟੀ ਦਿਖਾਉਣ ਵਾਸਤੇ ਹੁੰਦਾ, ਲੜਨਾ ਤੇ ਇਹਨੇ ਆਪ ਹੀ ਸੀ। ਉਹਦੇ ਵਿਚ ਜੋ ਉਥੇ ਇਹਨਾਂ ਨੇ ਘਾਣ ਕੀਤਾ ਨਿਕਲਿਆ ਕੁਝ ਵੀ ਨੀ, ਲੋਕੀ ਅਜੇ ਤੱਕ ਉਸ ਚੀਜ਼ ਨੂੰ ਲੈ ਕੇ ਵੀ ਪਛਤਾਉਂਦੇ ਨੇ। ਤੇ ਹੁਣ ਜਦੋਂ ਇਰਾਕ ਤਾਂ ਹੋ ਗਿਆ, ਮੰਨ ਲਿਆ ਕਿ ਇਰਾਕ ਤੇ ਇਹਨੇ ਕਬਜ਼ਾ ਕਰ ਲਿਆ ਜਾਂ ਇਰਾਕ ਤੇ ਜੋ ਵੀ ਕਰਨਾ ਸੀ ਕਰਕੇ ਉਥੇ ਸਤਿਆਨਾਸ ਕਰਕੇ ਪੂੰਜੀ ਲੁੱਟ ਕੇ ਜਿੱਦਾਂ ਵੀ ਇਹਦਾ ਕੰਮ ਆ ਉਹ ਆ ਗਿਆ। ਹੁਣ ਜਿਵੇਂ ਇਰਾਨ ਨੇ ਇਹਨੂੰ ਚਣੇ ਚਬਾਏ ਨੇ ਨਾ, ਮੰਨੇ ਚਾਹੇ ਨਾ ਮੰਨੇ, ਇਹਨੇ ਬਹਾਨਿਆਂ ਦੇ ਨਾਲ ਕੋਈ ਇਸ ਤਰੀਕੇ ਦਾ ਰਾਹ ਲੱਭ ਰਿਹਾ ਕਿ ਜਿਵੇਂ ਇਹਦੀ ਵੀ ਮੋਸ਼ਨ ਨੂੰ ਜਿਹੜਾ ਹੈ ਤਾਰ ਰਵੇ। ਤੇ ਉਹ ਵੀ ਕਹਿੰਦੇ ਨੇ ਕਿ ਸਾਡੀ ਮੋਸ਼ਨ ਵੀ ਤਾਰ ਰਵੇ। ਉਹ ਤੇ ਕਹਿੰਦੇ ਤੂੰ ਆ ਸਹੀ, ਫਿਰ ਤੈਨੂੰ ਵੇਖਦੇ ਆ। ਉਹ ਪੂਰੀ ਤਿਆਰੀ ਦੇ ਨਾਲ ਉਹ ਕਹਿੰਦੇ ਮਰੇ ਤੇ ਹੈਗੀ ਆ ਪਰ ਤੈਨੂੰ ਨੀ ਛੱਡਾਂਗੇ। 9058131320 ਆਪਾਂ ਉਧਰ ਵੀ ਗੱਲ ਕੀਤੀ ਸੀ ਵੀ ਜਿਵੇਂ ਚਾਈਨਾ ਤੇ ਰੂਸ ਨੂੰ ਸੱਦਿਆ ਭਾਰਤ ਨੇ, ਇਹ ਬੈਠਣ ਵਾਲਾ ਤਾਂ ਹੈ ਨਹੀਂ ਕਿਉਂਕਿ ਇਹ ਤਾਂ ਵੰਗਾਰ ਚੁੱਕਾ ਪਹਿਲਾਂ ਵੀ। ਇਹ ਤਾਂ ਭਾਰਤ ਪ੍ਰਤੀ ਜਿਹੜੇ ਸ਼ਬਦ ਵਰਤ ਚੁੱਕਾ ਉਹ ਅਸੀਂ ਵਰਤ ਨਹੀਂ ਸਕਦੇ, ਬੋਲ ਹੀ ਨਹੀਂ ਸਕਦੇ ਕਿਉਂਕਿ ਭਾਵੇਂ ਅਸੀਂ ਕੈਨੇਡਾ ਦੇ ਵਿਚ ਬੈਠੇ ਹਾਂ ਪਰ ਸਾਡਾ ਮੁਲਕ ਆ ਉਹ, ਸਾਡਾ ਦੇਸ਼ ਆ ਉਹ, ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਉੱਥੇ ਪੈਦਾ ਹੋਏ ਹਾਂ, ਇੱਥੇ ਆਏ ਹਾਂ, ਠੀਕ ਰੋਜੀ ਰੋਟੀ ਵਾਸਤੇ। ਨਾਓ ਪ੍ਰਾਊਡ ਟੂ ਬੀ ਏ ਕੈਨੇਡੀਅਨ, ਬਟ ਫਿਰ ਵੀ ਉਥੋਂ ਜਦੋਂ ਕੋਈ ਠੰਡੀਆਂ ਹਵਾਵਾਂ ਦੇ ਬੁੱਲੇ ਹੁੰਦੇ ਨੇ ਤੇ ਚੰਗਾ ਸਾਨੂੰ ਹੀ ਲੱਗਦਾ। ਦੂਸਰੀ ਗੱਲ ਇਹਨੇ ਸਾਡੇ ਦੁਨੀਆਂ ਦੇ ਵਿਚ ਜਿਸ ਤਰੀਕੇ ਦੇ ਨਾਲ ਅੱਜ ਹੜਕਾ ਮਚਾਇਆ, ਮੈਂ ਪਤਾ ਨਹੀਂ ਕੀ ਚਾਹੁੰਦਾ ਹੈ, ਹਾਂਜੀ ਪਤਾ ਨਹੀਂ। ਜਿੱਦਾਂ ਹੁਣ ਵੇਖੋ, ਹੁਣ ਜੇ ਇੰਨਾ ਹੀ ਤੂੰ ਸਟਰੋਂਗ ਆ, ਇੰਨਾ ਹੀ ਤੇਰੀ ਕੰਟਰੀ ਦੇ ਲੋਕ ਤੇਰੇ ਨਾਲ ਨੇ ਅੰਜੂ ਜੀ, ਤੇ ਫਿਰ ਮੈਦਾਨੀ ਜੰਗ ਦੇ ਵਿਚ ਹੁਣ 5,000 ਦਾ ਡਿਵੀਡੈਂਡ ਦੇ ਰਿਹਾ ਤੂੰ, ਉਹ ਬਹਾਨੇ ਦੇ ਨਾਲ ਲੋਕਾਂ ਕੋਲ ਵੋਟਾਂ ਖਰੀਦ ਰਿਹਾ, ਤੂੰ ਵੋਟਾਂ ਹੀ ਲੈ ਰਿਹਾ। ਜੇ ਤੇਰੇ ਚ ਇੰਨੀ ਕਾਬਲੀਅਤ ਹੈ, ਤੂੰ ਇੰਨਾ ਵਧੀਆ ਕੀਤਾ ਦੇਸ਼ ਵਾਸਤੇ, ਅਮਰੀਕਾ ਦੇ ਵਿਚ ਤਾਂ ਲੋਕ ਦੋ ਡੰਗ ਦੀ ਰੋਟੀ ਲਈ ਤਰਸਦੇ ਪਏ ਨੇ। ਇਹ ਨੀ ਕਿ ਕੈਨੇਡਾ ਦੇ ਵਿਚ ਸਭ ਕੁਝ ਠੀਕ ਹੈ, ਕੈਨੇਡਾ ਦੀ ਇਕਾਨਮੀ ਵੀ ਹਿੱਲੀ ਹੈ, ਦੁਨੀਆਂ ਦੀ ਇਕਾਨਮੀ ਹਿੱਲੀ ਹੋਈ ਹੈ। ਆਪਣੇ ਆਪ ਨੂੰ ਸੁਪਰ ਪਾਵਰ, ਸੁਪਰ ਪਾਵਰ ਕੀ ਹੁੰਦੀ ਹੈ ਜੀ? ਜਿਸ ਦੇਸ਼ ਦੇ ਲੋਕ ਖੁਸ਼ਹਾਲ ਹੋਣ, ਉਥੋਂ ਦੀ ਇੰਡਸਟਰੀ ਖਾਸ ਖੁਸ਼ਹਾਲ ਹੋਵੇ, ਉਥੋਂ ਦੇ ਲੋਕ ਆਪਣੇ ਲੀਡਰ ਨੂੰ ਮਤਲਬ ਜਿਹੜੇ ਨੇ, ਜੇ ਦੂਸਰੇ ਦਲ ਵਾਲੇ ਵੀ ਨੇ, ਇੰਨੀ ਖੁਸ਼ਹਾਲੀ ਹੋਵੇ ਤੇ ਮਤਲਬ ਇਹਦੇ ਵਾਲੇ ਪਾਸੇ ਝੁਕਣ। ਤੂੰ 5,000 ਦੇ ਕੇ ਵੋਟਾਂ ਖਰੀਦਣ ਦਿਆਂ, ਹਾਂਜੀ। ਬਾਕੀ ਜਿਹੜਾ ਇਰਾਨ ਨੇ ਜੋ ਕੁਝ ਕੀਤਾ ਉਹਦੇ ਤੇ ਇਹਦਾ ਸਾਰਾ ਕੁਝ ਕੱਚਾ ਥੱਲਾ ਬਾਹਰ ਆ ਗਿਆ ਭਈ ਇਹ ਬਸ ਵਿਖਾਵਾ ਵਿਖਾਵਾ, ਜਿਵੇਂ ਇਹ ਲਾੜਾ ਲਾੜਾ ਕਰਕੇ ਗਿਆ ਸੀ ਮੈਂ ਢਾਲਣਾ ਜਾਂਦਿਆਂ ਹੀ, ਹਨਾ। ਪਰ ਜਿਵੇਂ ਅੱਗੇ
1: ਜੇਕਰ ਇਹ ਜੇਕਰ ਚੀਨ ਜਿਹੜਾ ਹੈਗਾ ਉਹ ਚੀਨ ਨਾਲ ਕੋਈ ਪੰਗਾ ਪੈ ਗਿਆ ਫਿਰ ਤਾਂ ਬਹੁਤ ਜ਼ਿਆਦਾ ਕੰਮ ਖਰਾਬ ਹੋ ਜਾਣਾ ਅਮਰੀਕਾ ਚ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ 9058131320। ਚਲੋ ਵੈਸੇ ਆਰਟੀਕਲ ਇੱਕ ਬੜਾ ਵਾ ਵੱਡਾ ਕਿ ਟਰੰਪ ਹੱਸੇਗਾ ਅਸੀਂ ਰੋਵਾਂਗੇ, ਇਹ UPI ਪੇਮੈਂਟ ਦੇ ਨਾਲ ਰਿਲੇਟਡ ਅਖਬਾਰ ਨੇ ਲਿਖਿਆ, ਬੜਾ ਲੰਬਾ ਚੌੜਾ ਤੇ ਸਮਾਂ ਲੱਗਾ ਤੇ ਕੱਲ ਦੇ ਪ੍ਰੋਗਰਾਮ ਤੇ ਜਾਂ ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਨੂੰ ਸਾਂਝਾ ਕਰਾਂਗੇ, ਅੱਖਾਂ ਖੋਲਣ ਵਾਲਾ। ਪਰ UPI ਨਾਲ ਪੇਮੈਂਟ ਕਰਨ ਤੇ 2,000 ਤੱਕ ਕੋਈ ਖਰਚਾ ਨਹੀਂ, ਇਹ ਗੁੰਝਲਦਾਰ ਜਿਹਾ ਮਸਲਾ ਇਹਦੇ ਵਿਚ। ਬੜਾ ਧਿਆਨ ਦੇ ਨਾਲ ਜਦੋਂ ਮੈਂ ਰਿਪੋਰਟ ਜਾਂ ਆਰਟੀਕਲ ਤੁਹਾਨੂੰ ਸੁਣਾਵਾਂਗਾ ਨਾ, ਤੁਸੀਂ ਸੁਣਿਓ ਜਿਹੜੇ ਸਾਨੂੰ ਇੱਥੇ ਸੁਣਦੇ ਹੋ ਜਾਂ ਇੰਡੀਆ ਦੇ ਵਿਚ ਵੀ ਇਸ ਵਕਤ ਸਾਨੂੰ ਸੁਣਦੇ ਹੋ, ਇਹ ਗੁੰਝਲਦਾਰ ਜੀ ਹੈ ਜਲੇਬੀ ਵਾਂਗੂ ਸਿੱਧੀ। ਹੁਣ ਜਲੇਬੀ ਵਾਂਗੂ ਸਿੱਧੀ ਦਾ ਮਤਲਬ ਕੀ ਹੈ ਕਿ ਬੜਾ ਗੁੰਝਲਦਾਰ ਜਿਹਾ ਮਸਲਾ। ਕਿਦਾਂ ਸਾਹਿਬ ਕੀ ਕਹਿਣਾ ਚਾਹੋਗੇ?
1: ਅਸਲ ਚ ਨਾ ਚਾਵਲਾ ਸਾਹਿਬ, ਜਦੋਂ ਨਾ ਭਾਰਤ ਸਰਕਾਰ ਨੇ, ਮੋਦੀ ਸਰਕਾਰ ਨੇ ਨਾ ਜੀ, ਇਹ UPI ਦੇ ਰਾਹੀਂ ਜਿਹੜਾ ਕੈਸ਼ਲੈਸ ਭਾਰਤ ਨੂੰ ਬਣਾਉਣ ਦਾ ਫੈਸਲਾ ਕੀਤਾ ਨਾ, ਤਾਂ ਉਦੋਂ ਇਹਨਾਂ ਨੇ ਬੜੇ ਵੱਡੇ ਪੱਧਰ ਤੇ 2020-21 ਦੇ ਵਿਚ ਜਿਹੜਾ ਕਿ ਆਪਣਾ ਹੌਸਲਾ ਜਾਂ ਜੇ ਕਹਿ ਸਕਦੇ ਹਾਂ ਆਪਾਂ ਲਾਭਕਾਰੀ ਯੋਜਨਾ ਸਾਬਤ ਕਰਨ ਵਾਸਤੇ ਇਸ ਨੂੰ 0.15% ਇਨਸੈਂਟਿਵ ਦਿੱਤਾ ਭਾਰਤ ਦੇ ਲੋਕਾਂ ਨੂੰ, ਜਿਹੜੇ ਕਿ ਜਿਨ੍ਹਾਂ ਨੇ ਕਿ ਇਸ ਦੇ ਨਾਲ UPI ਦੇ ਨਾਲ ਪੇਮੈਂਟ ਕਰਤੀ। 2025 ਤੱਕ ਚਾਵਲਾ ਸਾਹਿਬ ਭਾਰਤ ਦੇ ਲੋਕਾਂ ਦੇ ਟੈਕਸਾਂ ਦਾ ਪੈਸਾ 8,276 ਕਰੋੜ ਰੁਪਇਆ ਸਿਰਫ ਇਹ ਪ੍ਰੋਤਸਾਹਨ ਯੋਜਨਾ ਦੇ ਤਹਿਤ ਖਰਚਾ ਕਰਤਾ ਮੋਦੀ ਜੀ ਨੇ 8,276 ਕਰੋੜ ਰੁਪਇਆ। ਤੇ ਇਹ ਆਪਣੇ ਆਪ ਚ ਬਹੁਤ ਵੱਡੀ ਰਕਮ ਹੈ, ਭਾਵੇਂ ਕਿ ਲੱਗਦੀ ਛੋੜ ਜੀ ਆਪਾਂ ਨੂੰ ਭਾਰਤ ਲਈ ਕੋਈ ਐਡੀ ਵੱਡੀ ਵੀ ਨਹੀਂ, ਤੇ ਪਰ ਉਹ ਉਹਨਾਂ ਲੋਕਾਂ ਨੂੰ ਦੇਤਾ ਜਿਹੜੇ ਵਪਾਰੀਆਂ ਨੇ ਇਸ ਨੂੰ ਵਧਾਇਆ, ਜਿਹਨਾਂ ਵਪਾਰੀਆਂ ਨੇ ਇਹਨੂੰ ਵਧਾਇਆ, ਵਪਾਰੀ ਲੋਕਾਂ ਨੂੰ ਦਿੱਤਾ। ਆਮ ਲੋਕਾਂ ਦਾ ਕੋਈ ਫਾਇਦਾ ਨਹੀਂ ਹੋਇਆ ਇਸ ਚ, ਵਪਾਰੀ ਲੋਕਾਂ ਦਾ ਫਾਇਦਾ ਹੋਇਆ। ਤੇ ਹੁਣ 2026 ਤੱਕ 55,50,00,000 ਯੂਜਰ ਬਣ ਗਿਆ UPI ਦਾ। ਹੁਣ ਦੇਖੋ ਇਹ ਵੀ ਇੱਕ ਪ੍ਰਾਈਵੇਟ ਸੰਸਥਾ ਵਾਂਗੂ ਮੋਦੀ ਜੀ ਨੇ ਕੀਤਾ ਹੈ, ਜਿਵੇਂ ਪ੍ਰਾਈਵੇਟ ਸੰਸਥਾ ਅਬਾਨੀ ਅਡਾਨੀ ਵਾਲੇ ਹੈਗੇ ਨੇ, ਉਹ ਪਹਿਲਾਂ ਉਹਨਾਂ ਨੇ ਬਹੁਤ ਸਸਤਾ ਕੀਤਾ ਇਹ ਮੋਬਾਇਲ ਦਾ ਚਾਰਜ, ਤੇ ਅੱਜ ਕੱਲ ਹੌਲੀ ਹੌਲੀ ਉਹ ਆਪਣੇ ਆਪ ਹੀ ਗੁਪਤ ਤਰੀਕੇ ਨਾਲ ਹੀ ਚਾਰਜ ਵਧਾਈ ਜਾ ਰਹੇ ਨੇ ਕਿ ਕੋਈ ਘੱਟ ਕਰਦੇ ਨੇ ਕਿਸੇ ਦਾ ਡਾਟਾ ਵਧਾ ਤਾ ਜੀ ਆਪਾਂ ਨੇ। ਏਦਾਂ ਹੀ ਮੋਦੀ ਜੀ ਨੇ ਹੁਣ ਕੀ ਕੀਤਾ, ਹੁਣ ਅਚਾਨਕ ਹੀ ਨੋਟੀਫਿਕੇਸ਼ਨ ਜਾਰੀ ਹੋਇਆ, ਨੋਟੀਫਿਕੇਸ਼ਨ ਜਾਰੀ ਹੋਣ ਤੇ ਉਹਨਾਂ ਨੇ ਕਹਿ ਤਾ ਕਿ ਜੀ ਜਿਹੜਾ ਬੰਦਾ 2000 ਤੱਕ ਦੀ ਪੇਮੈਂਟ ਕਰਦਾ ਉਸ ਤੋਂ ਕੋਈ ਪੈਸਾ ਨਹੀਂ ਲੈਂਦੇ ਅਸੀਂ, ਤੇ ਜਿਹੜਾ ਬੰਦਾ 3000 ਦੀ ਪੇਮੈਂਟ ਕਰਦਾ UPI ਰਾਹੀਂ ਗੂਗਲ ਪੇ ਰਾਹੀਂ, ਫਰਜ਼ ਕਰ ਲਓ ਵੀ ਆਪਣਾ ਜਿਹੜੇ ਕਿ UPI ਦੇ ਸੰਸਥਾਵਾਂ ਦੇ ਬਣੀਆਂ ਹੋਈਆਂ ਨੇ ਐਪ ਬਣੀਆਂ ਹੋਈਆਂ ਨੇ, ਉਹ 3000 ਦੀ ਪੇਮੈਂਟ ਕਰਨ ਵਾਲੇ ਬੰਦੇ ਤੋਂ 4% ਦੀ ਟੈਕਸ ਲਿਆ ਜਾਏਗਾ ਜਿਹੜਾ ਕਿ 12 ਰੁਪਏ ਬਣਦਾ। ਜੇਕਰ 50,000 ਰੁਪਏ ਦੀ ਕੋਈ ਰਾਸ਼ੀ ਦਾ UPI ਕਰਦਾ ਤਾਂ ਵੀ 4% ਉਹਦਾ 200 ਰੁਪਏ ਬਣਦਾ, ਜੇ ਕੋਈ 75,000 ਰੁਪਏ ਦੀ ਕਰਦਾ ਤਾਂ ਵੀ 4% ਤਾਂ ਉਹਦਾ 300 ਰੁਪਏ ਬਣਦਾ, ਉਸ ਤੋਂ ਉੱਪਰ ਜਿਹੜਾ ਹੈਗਾ ਉਹ 1,00,000 ਰੁਪਏ ਦੀ ਵੀ 300 ਰੁਪਏ ਇਹਨਾਂ ਨੇ ਲਿਆ ਟੈਕਸ। ਹੁਣ ਲੋਕਾਂ ਦੇ ਉੱਤੇ ਬਹੁਤ, ਇਹ ਲੋਕਾਂ ਤੇ ਨੀ, ਇਹ ਆਮ ਜਿਹੜੇ ਵਪਾਰੀ ਹੈਗੇ ਨੇ ਉਹਨਾਂ ਤੋਂ ਲਿਆ ਜਾਏਗਾ। ਹੁਣ ਵਪਾਰੀ ਕਿਉਂ ਰੱਖਣਗੇ ਜੀ ਆਪਣਾ QR ਕੋਡ ਆਪਣੀ ਦੁਕਾਨ ਦੇ ਮੂਹਰੇ, ਜੇ ਉਹਨਾਂ ਨੂੰ ਲੱਗਿਆ ਪਤਾ ਵੀ ਇਹ 200 ਰੁਪਇਆ ਮੇਰਾ ਜਾਊਗਾ ਜੀ 50,000 ਰੁਪਏ ਦੇ ਵਿੱਚ, ਮੈਂ ਕਿਉਂ ਜੀ 200 ਰੁਪਇਆ ਘਾਟਾ ਪਾਵਾਂ ਆਪਣੇ ਆਪ ਨੂੰ, ਤਾਂ ਜ਼ਿਆਦਾ ਉਹ ਮਹਿੰਗਾਈ ਕਰਨਗੇ, ਮਹਿੰਗੀ ਕਰਨਗੇ ਵਸਤੂ ਨੂੰ, ਨਹੀਂ ਕਰਕੇ ਵੇਚਣਗੇ 200 ਰੁਪਏ, ਜਾਂ ਫਿਰ ਉਹ ਆਪਣੇ QR ਕੋਡ ਦੁਕਾਨ ਤੋਂ ਚੱਕ ਲੈਣਗੇ। ਤੇ ਹੁਣ ਹਾਲਾਤ ਇਹ ਬਣਾ ਦਿੱਤੇ ਗਏ ਆ, ਕਾਂਗਰਸ ਨੇ ਇਹ ਗੱਲ ਆਖੀ ਆ, ਕਹਿੰਦੇ ਵੀ ਇਹ UPI ਭੁਗਤਾਨ ਉੱਤੇ ਹੁਣ ਮੋਦੀ ਟੈਕਸ ਲਾ ਦਿੱਤਾ ਇਹਨਾਂ ਨੇ, ਕਾਂਗਰਸ ਦੇ ਜਿਹੜੇ ਆਗੂ ਹੈਗੇ ਨੇ ਉਹਨਾਂ ਨੇ ਇਹ ਗੱਲ ਆਖੀ ਆ, ਕਹਿੰਦੇ ਵੀ ਇਹ ਮੋਦੀ ਟੈਕਸ ਆ ਜਿਹੜਾ ਕਿ ਵਪਾਰੀਆਂ ਲਈ ਨਹੀਂ ਸਗੋਂ ਆਮ ਲੋਕਾਂ ਲਈ ਖਤਰਾ ਪੈਦਾ ਕਰੇਗਾ ਆਮ ਲੋਕਾਂ ਨੂੰ, ਕਿਉਂਕਿ ਪੈਸਾ ਵਪਾਰੀ ਤਾਂ ਆਪਣੇ ਕੋਲ ਨਹੀਂ ਦਊਗਾ, ਉਹ ਤਾਂ ਜਿਹੜਾ ਹੈਗਾ ਆਮ ਲੋਕਾਂ ਤੋਂ ਕਰੇਗਾ ਨਾ ਜੀ। ਭਾਜਪਾ ਹੁਣ ਇਸ ਗੱਲ ਨੂੰ ਲੈ ਕੇ ਕੀ ਕਹਿ ਰਹੀ ਆ, ਭਾਜਪਾ ਕਹਿ ਰਹੀ ਆ ਕਹਿੰਦੇ ਜੀ ਇਹ ਕਾਂਗਰਸ ਨਾ ਜੀ ਝੂਠੀਆਂ ਖਬਰਾਂ ਫੈਲਾ ਰਹੀ ਆ। ਉਹਦਾ ਬੁਲਾਰਾ ਹੈਗਾ ਪ੍ਰਦੀਪ ਭੰਡਾਰੀ, ਉਹਨੇ ਕਿਹਾ ਕਹਿੰਦੇ ਕਾਂਗਰਸ ਝੂਠ ਦੀ ਦੁਕਾਨ ਹੈ, ਇਹ ਗਲਤ ਫੈਲਾ ਰਹੀ ਆ, ਮਤਲਬ ਕਿ ਜਿਹੜਾ ਇਹ UPI ਤੇ ਉੱਪਰ ਟੈਕਸ ਲਾਇਆ ਇਹਦਾ ਭਾਜਪਾ ਨੇ ਕੁਛ ਨੀ ਕਿਹਾ, ਭਾਜਪਾ ਨੇ ਕਾਂਗਰਸ ਬਾਰੇ ਕਹਿੰਦਾ ਵੀ ਕਾਂਗਰਸ ਝੂਠੀ ਆ। ਉਹ ਨਹੀਂ, ਕਾਂਗਰਸ ਤਾਂ ਇਹ ਕਹਿ ਰਹੀ ਆ ਭਰਾਓ ਤੁਹਾਨੂੰ ਵੀ ਤੁਸੀਂ ਟੈਕਸ ਲਾ ਦਾ ਲੋਕਾਂ ਦੇ, ਤੁਸੀਂ ਟੈਕਸ ਦਾ ਜਵਾਬ ਦਓ ਨਾ, ਨਾ ਕਿ ਕਾਂਗਰਸ ਝੂਠੀ ਕਹੋ। ਕਾਂਗਰਸ ਝੂਠੀ ਆ ਸੱਚੀ ਆ ਉਹ ਗੱਲ ਵੱਖਰੀ ਆ, ਉਹਨਾਂ ਨੇ ਇੱਕ ਦੋਸ਼ ਲਾਇਆ ਤੁਹਾਡੇ ਉੱਤੇ ਕਿ ਤੁਸੀਂ ਇਹ ਮੋਦੀ ਟੈਕਸ ਲਾਇਆ ਲੋਕਾਂ ਦੇ ਉੱਤੇ 4%, ਇਹ ਤੁਸੀਂ ਗਲਤ ਕੀਤਾ, ਕਾਂਗਰਸ ਤਾਂ ਇਹ ਕਹਿ ਰਹੀ ਆ, ਪਰ ਉਹ ਨਹੀਂ ਨਹੀਂ ਉਹ ਨਹੀਂ ਇਹ ਤਾਂ ਟੈਕਸ ਤਾਂ ਵੱਖਰੀ ਗੱਲ ਆ, ਕਾਂਗਰਸ ਝੂਠੀ ਆ। ਹੁਣ ਇਸ ਗੱਲ ਨੂੰ ਲੈ ਕੇ ਅਖਬਾਰਾਂ ਨੇ ਛਾਪਿਆ ਵੀ, ਬੁਕਸ ਬਣਾ ਕੇ ਛਾਪਿਆ BJP ਇਸ ਗੱਲ ਨੂੰ ਲੈ ਕੇ ਕਾਂਗਰਸ ਝੂਠੀ ਕਹਿਣ ਦਾ ਮਾਮਲਾ ਹੈਗਾ। ਸੋ ਇਹ ਜਿਹੜਾ ਆਪਣੇ ਤਰ੍ਹਾਂ ਦਾ ਭਾਰਤ ਵਿੱਚ ਇੱਕ ਤਰ੍ਹਾਂ, ਤੁਸੀਂ ਹੱਸੋ ਨਾ ਚਾਵਲਾ ਸਾਹਿਬ
0: ਜੀ,
1: ਸੱਚੀ ਮੁੱਚੀ ਗੱਲ ਹੱਸਣ ਵਾਲੀ ਆ, ਕਮੇਟੀ ਚੱਲਦੀ ਆ ਭਾਰਤ।
0: ਮੈਂ ਦੱਸ ਰਿਹਾ ਜੀ, ਮੈਂ ਸਾਹਮਣੇ ਮੇਰੇ, ਮੈਂ ਆਪਾਂ ਕੋ ਫੂਕਾਂ ਮਾਰਨ ਵਾਸਤੇ ਤੇ ਬੈਠੇ ਨਹੀਂ ਹੁੰਦੇ, ਵੀ ਕੈਸਟ ਫੜੀ ਤੇ ਪ੍ਰੋਗਰਾਮ ਕਰਨ ਆ ਗਏ, ਢੋਈ ਦੁਖਣ ਲੱਗ ਪੈਂਦੀ ਹੈ 4 ਘੰਟੇ 2.5-3 ਘੰਟਿਆਂ 'ਚ। ਜਿਹਨੂੰ ਪਤਾ ਕਿ ਜੇ ਮੈਂ 3:30 ਆਪਣੇ ਆਫਿਸ ਦੇ ਵਿੱਚ ਅਖਬਾਰਾਂ ਫਰੋਲਣ ਨਾ ਬੈਠਾ ਤੇ ਉਦਣ ਮੇਰਾ ਮੂਡ ਨਹੀਂ ਹੁੰਦਾ ਪ੍ਰੋਗਰਾਮ ਕਰਨ ਵਾਸਤੇ, ਪ੍ਰੋਗਰਾਮ ਦੇ ਵਿੱਚ ਮਿਹਨਤ ਕਰਨੀ ਪੈਂਦੀ। ਇਸੇ ਤਰ੍ਹਾਂ ਤੁਸੀਂ ਮਿਹਨਤ ਕਰਦੇ ਹੋ, ਇਹ ਨਵਾਂ ਜ਼ਮਾਨਾ ਮੈਂ ਪੜ੍ਹ ਰਿਹਾ ਸੀ ਅੱਜ ਉਹਦਾ ਆਰਟੀਕਲ, ਕਿਉਂਕਿ ਮੇਰੀ ਰੂਹ ਦੀ ਖੁਰਾਕ ਹੁੰਦੀ ਹੈ ਆਰਟੀਕਲ ਸਟੋਰੀਜ਼ ਰਿਪੋਰਟਾਂ। ਸਰੋਤ ਮੁਤਾਬਕ ਉਹ ਕਹਿੰਦਾ ਕਿ NPCI ਅਤੇ ਭਾਰਤੀ ਰਿਜ਼ਰਵ ਬੈਂਕ, ਮੈਂ ਤੁਸੀਂ ਕਿਹਾ ਕਿ BJP ਨੇ ਕਾਂਗਰਸ ਨੂੰ ਝੂਠੀ ਕਿਹਾ, ਮੈਂ ਉੱਥੇ ਹੱਸ ਰਿਹਾ ਸੀ, ਰਿਪੋਰਟ ਮੇਰੇ ਸਾਹਮਣੇ ਹੈ। ਸਰੋਤ ਮੁਤਾਬਕ NPCI ਅਤੇ ਭਾਰਤੀ ਰਿਜ਼ਰਵ ਬੈਂਕ RBI ਸਮੇਤ ਰੈਗੂਲੇਟਰੀ ਸੰਸਥਾਵਾਂ ਉੱਚ ਮੁੱਲ ਹਾਈ ਵੈਲਿਊ ਵਾਲੇ UPI ਲੈਣ ਦੇਣ ਤੇ 0.4% ਫੀਸ ਦੇ ਹੱਕ ਵਿਚ ਹਨ। ਜੇ ਇਸ ਨੂੰ ਉਸ ਦਰ ਤੇ ਲਾਗੂ ਕੀਤਾ ਜਾਂਦਾ ਹੈ ਤਾਂ 5,000 ਰੁਪਏ ਦੇ ਵਪਾਰਕ ਲੈਣ ਦੇਣ ਤੇ 20 ਰੁਪਏ ਦੀ ਫੀਸ ਲੱਗੇਗੀ, ਜਦੋਂ ਕਿ 10,000 ਰੁਪਏ ਦੇ ਲੈਣ ਦੇਣ ਤੇ 40 ਰੁਪਏ ਦਾ ਚਾਰਜ ਲੱਗੇਗਾ। 50,000 ਰੁਪਏ ਦੇ ਭੁਗਤਾਨ ਲਈ ਇਹ ਚਾਰਜ 200 ਰੁਪਏ ਹੋਵੇਗਾ। ਇਹ ਗਣਨਾਵਾਂ ਸਿਰਫ ਸੰਕੇਤਕ ਹਨ। ਅਖਬਾਰ ਕਹਿੰਦਾ ਕਿ ਪ੍ਰਸਤਾਵਿਤ 0.4% ਦਰ ਤੇ ਆਧਾਰਿਤ ਹਨ, ਅੰਤਮ ਦਰ ਅਜੇ ਨਿਰਧਾਰਿਤ ਨਹੀਂ ਕੀਤੀ ਗਈ। ਔਰ ਇਹਦੇ ਤੇ ਜਿਹੜੀ ਰਿਪੋਰਟ ਹੈ ਕਾਫੀ ਲੰਬੀ ਚੌੜੀ ਹੈ, ਮੈਂ ਇਹਦਾ ਇੱਕ ਪਾਰਟ ਹੀ ਪੇਸ਼ ਕੀਤਾ ਤੁਹਾਨੂੰ। ਮੈਂ ਤਾਂ ਹੱਸ ਰਿਹਾ ਸਾਂ ਕਿ ਇਹ ਕਿਸ ਤਰ੍ਹਾਂ ਦੀ ਕਮੇਡੀ ਹੋ ਰਹੀ ਹੈ ਕਿ ਤੁਸੀਂ ਆਪਣਾ ਜਵਾਬ ਦੇਣ ਦੀ ਬਜਾਏ ਤੇ ਵਿਰੋਧੀਆਂ ਦੇ ਐਲੀਗੇਸ਼ਨ ਲਾ ਕੇ ਤੇ ਗੋਂਗਲਵਾਂ ਤੋਂ ਮਿੱਟੀ ਝਾੜ ਕੇ ਤੇ ਆਹ ਗਏ, ਬਾਕੀ ਦਾ ਫਰਜ਼ ਮੀਡੀਆ ਨੇ ਨਿਭਾ ਦੇਣਾ। ਹਾਂਜੀ, ਕਿਉਂਕਿ ਉਹਨਾਂ ਨੂੰ ਧੜਾ ਧੜ ਤੁਹਾਡੇ ਵੱਲੋਂ ਫੰਡਿੰਗ ਜਿਹੜੀ ਹੈ ਮੁਹੱਈਆ ਕਰਵਾਈ ਜਾਂਦੀ, ਉਹ ਤਾਂ ਆਪ ਮੰਨਦੇ ਨੇ ਕਿ ਬਈ ਸਾਨੂੰ ਤਾਂ ਮਜਬੂਰੀ ਨਾਲ